ਮਨ ਕੀ ਭੁੱਖ ਗੁਰ ਗੁਰ ਬਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਪੌੜੀ ਸੋਐ ਸਾਦਾ ਤਾਰ ਮਨਹੋਨਾ ਵਿਸਰੈ ਕੜੀ ਨ ਮੋਹਤ ਚਸਾ ਤਿਸ ਬਿਨ ਨਾ ਸਰੈ ਬਾਹ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰੱਖੇ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ ਸੋ ਪੂਰਾ ਪ੍ਰਧਾਨ ਜਿਸਨੋ ਬਲ ਧਰੈ ਜਿਸੇ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਨ ਧਰੈ ਸਲੋਕ ਮਹੱਲਾ ਪੰਜਵਾਂ ਤਨ ਸੁਰਾਗ ਸੁਰੰਗੜੇ ਆਲਾਪਤ ਤਿਸ ਸਭ ਤਿਖ ਜਾਏ ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿਨੀ ਇੱਕ ਮਨ ਇੱਕ ਅਰਾਧਿਆ ਤਿਸ ਸਦ ਬਲਿਹ ਤਿਨ ਸਦ ਬਲਿਹਾਰੇ ਜਾਉ ਤਿਨ ਕੀ ਧੂੜ

0: हर सज्जन मिल हो राय, गुर पूरे मिलाया जन मरण दुख जाए, जन नानक पाया अगम रूप अनंत न काहू जाए। महला पंजवा, तन सो बेला घड़ी तन, तन मूरत पल सार, तन सो दिन संजोगड़ा जित डिठा गुर दरसार। मन किया इच्छा पूरियां हर पाया अगमा पार, हमें तुठा मोहड़ा एक सच नाम आधार। जन नानक लगा सेव हर उदरिया सगल संसार, पौड़ी सिफत सलाहन भगत विरले दितियन, सौपे जिस भंडार फिर पूछ न लीतियन। जिसनों लगा रंग से रंग रतिया, ओना इको नाम आधार इका उन पत्या। उन पिछे जोग पूछे पो गई, ओना प्यारा रब अनोहा ओना हा जो गई। जिस मिलिया गुर आए तिन प्रभ जानिया, हो बलिहारी तिन जे खसमें पाणिया। श्लोक महला पंजवा, हर एक से नाल मैं दोस्ती, हर एक से नाल मैं रंग, हर एको मेरा सज्जनो, हर एक से नाल मैं संग, हर एक से नाल मैं गोष्टे, मोह मैला करे ना भंग। जाने बिरथा जी की कदे ना मोड़े रंग, हर एको मेरा मसलती पन्नन कालन समरथ। हर एको मेरा दातार है सिर दात्या जग हथ, हर एक से दी मैं टेक है जो सिर सबना समरथ। सतगुर संत मिलाया मस्तक धर के हथ, वड्डा साहेब गुरु मिलाया जिन तारिया सगल जगत। मन किया इच्छा पूरियां पाया तोर संजोग, नानक पाया सच नाम सद ही भोगे भोग। महला पंजवा, मन मुखा केरी दोस्ती माया का संबंध, वेखदिया ही भज जान कदे न पाए न बंद। जिचर पैनन खावने तिचन रखन गंड, जित दिन किछ न होवई तित दिन बोलन गंद। जी की सार न जाननी मन मुख अज्ञानी अंध, कूड़ा गंड न चली चिकड़ पत्थर बंद। अंधे आप न जाननी फकड़ पिटन तंद, झूठे मोहे लपटाया हों हों करत बेहंद। कृपा करे जिस अपनी तुर पूरा कर्म करे, जन नानक से जन उबरे जो सतगुर सरण परे। पौड़ी जोर ते दीदार से ही सच हाक, जिनी जाता खसम क्यों लबे तिना खाक। मन में लाविकार होवे संग पाक, तिसे सच्चा महल खुले परम ताक। जिसे दिखाले महल तिस न मिले ताक, मन तन होए निहाल बिंदक नदर चाक। नौ निद नाम निधान गुर के शब्द लाग, तिसे मिले संत खाक मस्तक जिसे भाग। श्लोक महला पंजवा, हरण आखी कु सच वैन सुनाई जो तो करे उदाहरण। सुंदर बचन तुम सुनो छबीली पिर तेंडा मन साधारण। दुर्जन से ती ने हो रचायो दस खे बिखा मैं कारण। ऊणी नाही चूणी नाही नाही किसे भी होनी, पिर छैल छबीला छड़ गवायो दुरमत कर्म भी होनी। ना हो भुली ना हो चुकी ना मैं नाही दोसा, जित हो लाई तित हो लगी तू सुन सच संदेसा। साई सुहागण साई भागण जय पिर कृपा तारी, पिर औगण तिसके सब गवाए।
1: राम कली बाणी भगतां की कबीर जीओ, एक ओंकार सतगुर प्रसाद। काया कलालन लाहन मिलो गुर का शब्द, गुड़ कीन रे त्रिसना काम क्रोध मत, मत्सर काट काट कस दीन रे। कोई है रे संत सहज सुख अंतर, जाको जप तव देव दलाली रे। एक बूंद पर तन मन देव जो मद दे कलाली रे। रहाओ पवन चतर दस पाठी किन्हे, ब्रह्म अगन तन जारी रे। मुद्रा मदक सहज धन लागी सुख मन पोचन हारी रे। तीर्थ बरत नेम सोच संजम, राव सस गहने देओ रे। सुरत प्याल सुधा रस अमृत इहो महारस पेओ रे। निज हर धार चूहे अत निर्मल एह रस मन मारातो रे। कह कबीर सगले मद छूछे एह महारस साचो रे। गुड़ कर ज्ञान ध्यान कर महुआ, भौ पाठी मन धारा सुख मन नारी सहज समानी। पीवे पीवन हारा औदु मेरा मन मतवारा, उन मद चढ़ा मदन रस चाख्या त्रै भवन पया उजियारा। रहाओ दुए पर जोर रसाई पाठी पियो महारस पहारी काम क्रोध किए जलेता छूट गई संसारी प्रगट प्रगास ज्ञान गुर गमत सतगुर ते सुध पाई दास कबीर तास मद माता उचक न कबहू जाई तू मेरो मेर पर्वत स्वामी ओट गही मैं तेरी ना तुम डोलो ना हम गिरते रख लेनी हर मेरी अब तब जब कब तू ही हम तो प्रसाद सुखी साध ही रहाओ तोरे भरोसे मग हर बस्यो मेरे तन की तापत बुझाई पहले दर्शन मग हर पायो फुन कासी बसे आई जैसा मग हर तैसी कासी हम एक कर जाने हम निर्धन जो एहो तन पाया मरते फूट गुमाने करे गुमान चुबे तिस सूला को काढ़न को नाही अजे सो चोब को बिल लबलाते नरके कोर पचाहे कौन नरक क्या स्वर्ग बिचारा संतन दौरा दे हम काहू की कान न कढ़ते अपने गुर प्रसादे अब तो जाए चढ़े सिंहासना मिले है सारंग पानी राम कबीरा एक पै है कोई न सके पछाने संता मानो दूता डानो एक कुटवारी मेरी दिवस रहन तेरे पाव पलोसो किस चवर कर फेरी हम कुकर तेरे दरबार पौके आ गए बदन पसार रहाओ पूर्व जन्म हम तुमरे सेवक अब तो मिटिया ना जाई तेरे द्वारे तुन सहज की माथे मेरे दगाई दागे होए सो रन में जूझे बिन दागे भग जाई साधु होए सो भगत पछाना हर लहे खजाने पाई कोठरे में कोठरी परम कोठी बिचार गुरदीनी बात कबीर कौ ले वो बात सुमहार कबीर दी संसार को लीनी जिस मस्तक भाग अमृत रस जन पाया थिरता का सुहाग जय मुख वेद गायत्री निकस सो क्यों ब्रह्मन बिसर कर जाके पाए जगत सब लाग सो क्यों पंडित हर ना कह काहे मेरे बामन हर ना कह राम न बोले पांडे दो जक पर है रहाओ आपन ऊंच नीच कर भोजन हठे कर्म कर उदर पर है चौदस मावस रच रच मांग है कर दीपक लै कूप पर है तू ब्राह्मण मैं कासिक जुल्हा मोह तोहे बराबरी कैसे कह बना हमरे राम नाम कह उबरे वेद भरोसे पांडे डूब मर है तरबरे कन्ना ते डाल साखा पौ पपतर रस भरिया ए अमृत की बाड़ी है रे तिन हर पूरे करिया जानी जानी रे राजा राम की कहानी अंतर जोत राम परगासा गुरमुख बरले जानी रहाओ पवर एक पौ परस बीदा बारे ले और तहया सोरह मदे पवन चकोरिया आकाशे फर फरिया सहज सोने एक बिरवा उपजिया धरती जल हर सोखिया कह कबीर हो ताका सेवक जिन एहो बिरवा देखिया मुंदरा मोहन दया कर झोली पत्र का करो विचार रे खिंथा ए तन सीओ अपना नाम करो आधार रे ऐसा जोग कमावो जोगी जप तव संजम गुरमुख भोगी रहाओ बुद्ध विभूत चढ़ावो अपने सिंगी सुरत मिलाई कर बैराग फिरो तन नगरी मन की किंगरी बजाई पंच तत् लै हिरदे रख रहे निरालम ताड़ी कहत कबीर सुनो रे संतो धर्म दया कर बाड़ी कवन काज सिरजे जग पीतर जन्म कवन फल पाया पवन तरन तालन चिंता मन एक निमख नायो मन लाया गोबिंद हम ऐसे अपराधी जिन प्रभ जियो पिंड था दिया तिसकी पाओ भगत नहीं साधी रहाओ पर धन पर तन पर ती निंदा पर अपवाद ना छूट आवागमन होत है फोन फोन एह प्रसंग ना टूट जय कर कथा होत हर संतन ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲਾਂਪੜ ਚੋਰ ਦੂਤ ਮਤ ਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤ ਸਰ ਇਹ ਸੰਪੈ ਮੋਹ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਿਆਲ ਕਿਰਪਾਲ ਦਮੋਦਰ ਭਗਤ ਵਛਲ ਪੈ ਹਾਰੀ ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਹਾਰੀ ਜੈ ਸਿਮਰਨ ਹੋਏ ਮੁਕਤ ਦੁਆਰ ਜਾਏ ਬੇਕੁੰਠ ਨਹੀਂ ਸੰਸਾਰ ਨਿਰਭਉ ਕਹਿ ਘਰ ਬਜਾਵੇ ਤੂਰ ਅਨਹਦ ਬਜੇ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹਿ ਰਹਾਉ ਜੈ ਸਿਮਰਨ ਨਾਹੀ ਨਨਕਾਰ ਮੁਕਤ ਕਰੈ ਉਤਰੇ ਬਹੁ ਭਾਰ ਨਮਸਕਾਰ ਕਰ ਹਿਰਦੇ ਮਾਹੇ ਫਿਰ ਫਿਰ ਤੇਰਾ ਆਮਨ ਨਾਹਿ ਜੈ ਸਿਮਰਨ ਕਰੇ ਤੂੰ ਕੇਲ ਦੀਪਕ ਬਾਂਧ ਧਰਿਓ ਬਿਨ ਤੇਲ ਸੋ ਦੀਪਕ ਮਰਕ ਸੰਸਾਰ ਕਾਮ ਕ੍ਰੋਧ ਬੇਕਾ ਡੀਲੇ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰੱਖ ਉਤਾਰ ਗੁਰ ਪ੍ਰਸਾਦੀ ਉਤਰੈ ਪਾਰ ਜੇ ਸਿਮਰਨ ਨਾਹੀ ਤੋਏ ਕਾਨ ਮੰਦਰ ਸੋਵਹਿ ਪਟੰਬਰ ਤਾਨ ਸੇਜ ਸਖਾਲੀ ਬਿਕਸੇ ਜੀਓ ਸੋ ਸਿਮਰਨ ਤੂੰ ਆਨ ਦਿਨ ਪੀਓ ਜੈ ਸਿਮਰਨ ਤੇਰੀ ਜਾਏ ਬਿਲਾਏ ਜੈ ਸਿਮਰਨ ਤੁਜ ਪੋਹੇ ਨਾ ਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਇਹੋ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਊਠਤ ਬੈਠਤ ਸਾਸ ਗਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਏ ਸੰਯੋਗ ਜੈ ਸਿਮਰਨ ਨਾਹੀ ਤੁਜ ਭਾਰ ਸੋ ਸਿਮਰਨ ਰਾਮ ਨਾਮ ਆਧਾਰ ਕਹਿ ਕਬੀਰ ਜਾ ਕਾ ਨਹੀਂ ਅੰਤ ਤਿਸਕੇ ਆਗੈ ਤੰਤ ਨਾ ਮੰਤ ਰਾਮ ਕਲੀ ਕਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਧਚ ਬੰਧਨ ਪਾਇਆ ਮੁਕਤੇ ਗੁਰ ਅਨਲ ਬਜਾਇਆ ਜਬ ਨਕ ਸਿੱਖ ਇਹੋ ਮਨ ਚੀਨਾ ਤਬ ਅੰਤਰ ਮਜਨ ਕੀਨਾ ਪਵਨ ਪਾਤੇ ਉਨ ਮਨ ਰਹਿਣ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਹਾਉ ਉਲਟੀ ਰੇ ਸਖਤ ਸਹਾਰੰ ਪੇਸੀ ਲੇ ਗਗਨ ਮਝਾਰੰ ਪੇਸੀ ਲੇ ਗਗਨ ਮਝਾਰੰ ਬੇਦੀ ਅਲੇ ਚਕਰ ਭਿਅੰਗਾ ਭੇਟੀ ਅਲੇ ਰਾਏ ਨਿਸੰਗਾ ਚੂਕੀ ਅਲੇ ਮੋਹ ਮਿਆਸਾ ਸਸ ਕੀਨੋ ਸੂਰ ਗਰਾਸਾ ਜਬ ਕੁੰਭਕ ਭਰ ਪੁਰ ਲੀਣਾ ਤੈ ਬਾਜੇ ਅਨ ਹੱਦ ਬੀਣਾ ਬਗਤੇ ਬਗ ਸ਼ਬਦ ਸੁਨਾਇਆ ਸੁਨਤੇ ਸੁਨ ਮਨ ਵਸਾਇਆ ਕਰ ਕਰਤਾ ਉਤਰ ਸਪਾਰੰ ਕਹੇ ਕਬੀਰਾ ਸਾਰੰ ਚੰਦ ਸੂਰਜ ਦੋ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਸਾਰ ਹਾਉ ਹੀਰਾ ਦੇਖ ਹੀਰੇ ਕਰੋ ਆਦੇਸ ਕਹੇ ਕਬੀਰ ਨਿਰੰਜਨ ਅਲੇਖ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਭਾਈ ਨਿਗਮ ਹੁਸ਼ਿਆਰ ਪਹਿਰਵਾ ਦੇਖਤ ਜਮ ਲੈ ਜਾਈ ਰਹਾਉ ਨੀਂਬ ਪਿਓ ਆਂਬ ਆਂਬ ਪਿਓ ਨੀਂਬਾ ਕੇਲਾ ਪਾਕਾ ਝਾਰ ਨਾਲੀ ਏਰ ਫਲ ਸੇ ਬਰਪਾਕਾ ਮੂਰਖ ਮੁਗਧ ਗਵਾਰ ਹਰ ਪਿਓ ਖਾਂਡ ਰੇਤ ਮੈਂ ਬਿਖਰਿਓ ਹਾਥੀ ਚੁਨਿਓ ਨਾ ਜਾਈ ਕਹਿ ਕਮੀਰ ਕੁਲ ਜਾਤ ਪਾਂਤ ਤਜ ਚੀਟੀ ਹੋਏ ਚੁਨ ਖਾਈ ਬਾਣੀ ਨਾਮ ਦਿਓ ਜੀਓ ਕੀ ਰਾਮ ਕਲੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੀ ਲੇ ਕਾਗਦ ਕਾਟੀ ਲੇ ਗੂਡੀ ਅਕਾਸਮ ਦੇ ਭਰਮ ਅਲੇ ਪੰਜ ਜਨਾ ਸਿਉ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਰਹਾਉ ਆਨੀ ਲੇ ਕੁੰਭ ਭਰਾਈ ਲੇ ਊਦਕ ਰਾਜ ਕੁਵਾਰ ਪਰੰਦਰੀਏ ਹਸਤ ਬਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਰ ਏਕ ਦੁਆਰ ਦਾ ਸਜਾ ਕੇ ਗਊ ਚਰਾਵਨ ਛਾੜੀ ਅਲੇ ਪੰਜ ਕੋਸ ਪਰ ਗਊ ਚਰਾਪਤ ਚੀਤ ਸੋ ਬਛਰਾ ਰਾਖੀ ਅਲੇ ਕਹਿਤ ਨਾਮ ਦਿਓ ਸੁਨੋ ਤਲੋਚਨ ਬਾਲਕ ਪਾਲਨ ਪੌੜੀ ਅਲੇ ਅੰਤਰ ਬਾਹਰ ਕਾਜ ਬਰੂਦੀ ਚੀਤ ਸੋ ਬਾਰਕ ਰਾਖੀ ਅਲੇ ਵੇਦ ਪੁਰਾਣ ਸਾਸਤਰ ਅਨੰਤਾ ਗੀਤ ਕਬਿਤ ਨਾ ਗਾਵੋ ਗੋ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨ ਬਜਾਵੋ ਗੋ ਬੈਰਾਗੀ ਰਾਮੇ ਗਾਵੋ ਗੋ ਸ਼ਬਦ ਅਤੀਤ ਅਨਾਹਦ ਰਾਤਾ ਅਕੁਲ ਕਹਿ ਕਰ ਜਾਓ ਗੋ ਰਹਾਓ ਇੜਾ ਪਿੰਗਲਾ ਔਰ ਸੁਖ ਮਨਾ ਪੌਨੇ ਬੰਦ ਰਹਾਓ ਗੋ ਚੰਦ ਸੂਰਜ ਦੁਏ ਸਾਮ ਕਰ ਰਾਖੋ ਬ੍ਰਹਮ ਜੋਤ ਮਿਲ ਜਾਓ ਗੋ ਤੀਰਥ ਦੇਖਣਾ ਜਲ ਮੈਂ ਪੈਸੋ ਜੀ ਜੰਤ ਨਾ ਸਤਾਵੋ ਗੋ ਅੜਸੜ ਤੀਰਥ ਗੁਰੂ ਦਿਖਾਏ ਘਟ ਹੀ ਭੀਤਰ ਨਾ ਹੋ ਗੋ ਪੰਚ ਸਹਾਈ ਜਨ ਕੀ ਸੋਭਾ ਪਲੋ ਪਲੋ ਨਾ ਕਹਾਵੋ ਗੋ ਨਾਮਾ ਕਹੇ ਚਿਤ ਹਰ ਸਿਉ ਰਾਤਾ ਸੁਨ ਸਮਾਧ ਸਮਾਓ ਗੋ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਮ ਕਵਨ ਕਹਾਂ ਤੇ ਆਇਆ ਰਾਮ ਕੋਈ ਨਾ ਕਿਸ ਹੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਨੀ ਪਵਨ ਮਲਾਇਆ ਸਾਹਤ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਇਆ ਖੇਚਰ ਭੂਚਰ ਤੁਲਸੀ ਮਾਲਾ ਗੁਰਪ੍ਰਸਾਦੀ ਪਾਇਆ ਨਾਮਾ ਪਰਵਣੇ ਪਰਮ ਤਤ ਹੈ ਸਤ ਗੁਰ ਹੋਏ ਲਖਾਇਆ ਰਾਮ ਕਲੀ ਘਰ ਦੂਜਾ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀ ਜੈ ਅਸਮੇਧ ਜਗ ਕੀ ਜੈ ਸੋਨਾ ਗਰਭ ਦਾਨ ਦੀ ਜੈ ਰਾਮ ਨਾਮ ਸਰ ਤਉ ਨਾ ਪੂਜੈ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀ ਜੈ ਹਰ ਕਾ ਨਾਮ ਨਿਤ ਨਿਤੈਲੀ ਜੈ ਰਹਾਉ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਾਈਐ ਗੋਮਤੀ ਸਹਿਸ ਗਊ ਦਾਨ ਕੀ ਜੈ ਕੋਟ ਜੋ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ ਰਾਮ ਨਾਮ ਸਰ ਤਉ ਨਾ ਪੂਜੈ ਆਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤੈ ਕੀ ਜੈ ਆਤਮ ਜੋ ਨਿਰਮਾਇਲ ਕੀ ਜੈ ਆਪ ਬਰਾਬਰ ਕਾਂਚਨ ਦੀ ਜੈ ਰਾਮ ਨਾਮ ਸਰ ਤਉ ਨਾ ਪੂਜੈ ਮਨੇ ਨਾ ਕੀ ਜੈ ਰੋਸ ਜਮੇ ਨਾ ਦੀ ਜੈ ਦੋਸ ਨਿਰਮਲ ਨਿਰਬਾਣ ਪਦ ਚੀਨ ਲੀ ਜੈ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪਰਵਣੇ ਨਾਮਾ ਤਤ ਰਸ ਅੰਮ੍ਰਿਤ ਪੀ ਜੈ
0: ਕੋ ਕਿਉਂ ਵੰਜੈ ਕੀਤਾ ਵਰਨਾ ਚਿਹਨਾ ਬਾਰਾ ਅਗਮ ਉਹ ਅਗਮ ਅਜਿਤਾ ਉਹ ਪਿਆਰਾ ਜੀ ਕਾ ਜੋ ਖੁੱਲੇ ਪਿਤਾ ਸੇਵਾ ਕਰੀ ਤੁਸਾੜੀਆਂ ਮੈਂ ਦਿਸੋ ਮਿਤਾ ਕੁਰਬਾਣੀ ਵੰਜਾ ਵਾਰਨੇ ਬੱਲੇ ਬਲ ਕੀਤਾ ਦੱਸਣ ਸੰਤ ਪਿਆਰਿਆਂ ਸੁਣ ਹੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸਨਾਉ ਅਮਰ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੀ ਤਸਕਰ ਵੈਸੇ ਗਾਹੇ ਤਾ ਧਰਤੀ ਪਾਰ ਨ ਵਿਆਪੇ ਉਨ ਕੋ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਣੇ ਤੁਖ ਕੋ ਮੋਹਲੀ ਲਾਏ ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ ਪੌੜੀ ਵਡ ਆਪ ਹੀ ਵਡ ਪਰਵਾਰ ਆਪੇ ਕਾਤੀਆਂ ਆਪਣੀ ਕੀਮਤ ਆਪ ਆਪੇ ਹੀ ਜਾਤੀਆਂ ਸਭ ਕਿਛ ਆਪੇ ਆਪ ਆਪ ਪੰਨਿਆ ਕੀਤਾ ਆਪਣਾ ਕੀਤਾ ਆਪ ਆਪ ਬਨੰਨਿਆ ਧੰਨ ਸੋ ਤੇਰਾ ਥਾਨ ਜਿੱਥੇ ਤੂੰ ਉੱਠਾ ਧੰਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ ਜੋ ਨਰ ਪੀਰ ਨਵਾਜਿਆ ਤਿੰਨਾ ਅੰਚਨ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਬੰਨੜੀ ਦੇਹੇ ਵਿਰਲੇ ਕੇਈ ਪਾਇਨ ਜਿਨਾ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੁਪਾਏ ਜਿਸ ਬਜਾਏ ਅਗਨ ਆਪ ਸੋ ਨਾਮ ਧਿਆਏ ਅੰਦਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧਕ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕੱਟ ਮੁਖ ਉਜਲਾ ਹਰ ਨਾਮ ਤੇ ਤਰਾਏ ਜਨ ਮਰਨ ਪਉ ਕੱਟਿਓਨ ਫਿਰ ਜੋਨ ਨਾ ਪਾਏ ਅੰਧ ਕੂਪ ਤੇ ਕਾਢਿਆਨ ਲੜ ਆਪ ਫੜਾਏ ਨਾਨਕ ਖਸਮ ਮਿਲਾਇਨ ਰੱਖੇ ਗੱਲ ਲਾਏ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀਰਤਾ ਰੰਗ ਚਲੂਲ ਨਾਨਕ ਬਿਰਲੇ ਪਾਈ ਹੈ ਤਿਸ ਜਨ ਕੀ ਮਨਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਹਰ ਪੇ ਸੱਚ ਡਿਠੋਮ ਨਾਨਕ ਰਵਿਆ ਹੱਬ ਥਾਏ ਵਣ ਤ੍ਰਿਣ ਤ੍ਰਿਪਵਣ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਆ ਇੱਕ ਆਪੇ ਬਹੁ ਪਤਿਆ ਆਪੇ ਸਭ ਨਾਮਾਂ ਜਾਪੇ ਬਾਹਰਾ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀਏ ਕੀਮਤ ਕਿਸੇ ਨਾ ਪਾਏ ਤੇਰੀ ਥੱਟੀਏ ਗਹਿਰ ਗੰਭੀਰ ਅਥਾ ਅਪਾਰ ਅਗਣਤ ਤੂੰ ਨਾਨਕ ਵਰਤੇ ਇੱਕ ਇੱਕੋ ਇੱਕ ਤੂੰ ਸੁਧ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵ ਦੇ ਦੇ ਗੁਣਾ ਸਤ ਭੈਣ ਪਰਾਵ ਹੈ ਪਾਰੰਗਤ ਦਾਨ ਪੜੀ ਵਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੈ ਲਹਿਣ ਲਹਿਣੇ ਧਰੇ ਉਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੁਰ ਪਰਾ ਕੋਇ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦੇ ਤੁਸ ਜੀਵਦੈ ਲਹਿਣੇ ਦੀ ਫੇਰ ਆਈ ਹੈ ਨਾਨਕ ਦੋਹਾ ਦੋਹੀ ਖੱਟੀ ਹੈ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ ਚੁਲੈ ਸੁਚ ਛੱਤ ਨਿਰੰਜਨੀ ਮਲ ਤਖ਼ਤ ਬੈਠਾ ਗੁਰ ਹੱਟੀ ਹੈ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀ ਹੈ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀ ਹੈ ਖਰਚੇ ਦਿੱਤਕ ਸੰਮ ਦੀ ਆਪ ਖਹਿਦੀ ਖੈਰ ਦਬਟੀ ਹੈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਚ ਜੇ ਗੁਰ ਫਰਮਾਇਆ ਕਿਉਂ ਉਦੂੰ ਬੋਲੋਂ ਹੱਟੀ ਹੈ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀ ਹੈ ਦਿਲ ਖੋਟੇ ਆਕੀ ਫਿਰਨ ਬਨ ਪਹਾਰ ਉਚਾਇਨ ਛੱਟੀ ਹੈ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀ ਹੈ ਕੌਣ ਹਾਰੇ ਕਿਨ ਉਬਟੀ ਹੈ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰ ਤੈ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖ਼ਤ ਬੈਠਾ ਸੈ ਡਾਲੀ ਦਰ ਸੇ ਬੇਉਮਤ ਖੜੀ ਮਸਕਲੇ ਹੋਏ ਜੰਗਾਲੀ ਦਰ ਦਰ ਵੇਸਖ ਸੰਮ ਦੇ ਨਾਇ ਸੱਚੇ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋ ਸਹੋਏ ਜਿਨ ਕੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੇ ਕੇ ਕਿਉਨ ਨਾਨਕ ਈਸਰ ਜਗਨਨਾਥ ਉਚਹਦੀ ਵੈਣ ਵਿਰ ਕਿਉਨ ਮਾਦਾਣਾ ਪਰਵਤ ਕਰ ਨੇਤਰ ਬਾਸਕ ਸਬਦ ਰਿੜ ਕਿਉਨ ਚੌਦਹ ਰਤਨ ਨਿਕਾਲੀਅਨ ਕਰ ਆਵਾ ਗੌਣ ਚਿਲਕਿਉਨ ਕੁਦਰਤ ਐਹ ਵਿਖਾਲੀਅਨ ਜਿਨ ਐਵੜ ਪਿੰਡ ਠਣਕਿਉਨ ਲਹਿਣ ਧਰਿਓਨ ਛੱਤਰ ਸਿਰ ਅਸਮਾਨ ਕਿਆੜਾ ਛਿਕਿਉਨ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਉਨ ਸਿੱਖਾਂ ਪੁੱਤਰਾਂ ਕੋਖ ਕਹਿ ਸਭ ਉਮਤ ਵੇਖੋ ਜਿਉ ਕਿਉਨ ਜਾਂ ਸੁਦੋਸ ਤਾਂ ਲਹਿਣਾ ਟਿਕਿਉਨ ਫੇਰ ਵਿਸਾਇਆ ਫੇਰ ਵਾਣ ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਿਣਾ ਹੇ ਮਾਨਸਾ ਜਿਉ ਪਾਣੀ ਬੂਰ ਵਰੀਐ ਦਰਗੈ ਗੁਰੂ ਕੀ ਕੁਦਰਤੀ ਨੂਰ ਜਿਸ ਤੋਂ ਹੱਥ ਨਾ ਜਿਸ ਸੋ ਹੱਥ ਨ ਲੱਭਈ ਤੂੰ ਉਹ ਠਰੂਰ ਨੌ ਨਿਦ ਨਾਮ ਨਿਦਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ ਨੇੜੇ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਓ ਦੇ ਦਾਦੇ ਜੇ ਵਹਾ ਪੋਤਾ ਪਰਵਾਣ ਜਿਨ ਬਾਸਕ ਨੇਤਰੇ ਕੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਣ ਚੌਦਹ ਰਤਨ ਕਾਲੀਆਂ ਕੀਤੋ ਨ ਚਾਨਾਣ ਘੋੜਾ ਕੀਤਾ ਸਹਿਜ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ ਤਨਕ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਣ ਸਤੋ ਕੇ ਤੁਜਮਾਇਓ ਸਤੋ ਛਾ ਬਾਣ ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ ਚਾਰੇ ਕੁੰਡਾ ਸੂਝਿਓਸ ਮਨ ਮੈਂ ਸ਼ਬਦ ਪਰਵਾਣ ਆਵਾ ਗੌਣ ਨਿਵਾਰਿਓ ਕਰ ਨਦਰ ਨਿਸਾਨ ਔ ਤਰਿਆਂ ਅਵਤਾਰ ਲੈ ਸੋ ਪੁਰਖ ਸੁਜਾਣ ਚੱਖੜ ਵਾਉ ਨ ਡੋਲਈ ਪਰਬਤ ਮੇਰਾਣ ਜਾਣੇ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ ਦਾਨ ਸੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛੱਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਓ ਦਾਦੇ ਜੇ ਵਿਹਾ ਪੋਤਰਾ ਪਰਵਾਣ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਉ ਕਰ ਸੇ ਤੁਧ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ ਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ, ਚਾਰੇ ਜਾਗੇ ਚਹੁ ਜੁਗੀ, ਪੰਚੈਣ ਆਪੇ ਹੋਆ, ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਆ, ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ, ਉੱਗ ਬਣਹੋ ਤੇ ਅੱਥ ਬਣਹੋ ਚਹੁ ਚੱਕੀ ਕੀ ਅਨਲੋਆ, ਜਿਨੀ ਗੁਰੂ ਨਾ ਸੇਵਿਓ ਮਨ ਮੁੱਖਾਂ ਪਇਆ ਮੋਆ, ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਟਹੁਆ, ਚਾਰੇ ਜਾਗੇ ਚਹੁ ਜੁਗੀ ਪੰਚੈਣ ਆਪੇ ਹੋਆ। ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ, ਮੇਲੋ ਗੁਰ ਕਾ ਸ਼ਬਦ ਗੁੜ ਕੀ ਨਰੇ, ਤ੍ਰਿਸ਼ਨਾ ਕਾਮ ਕ੍ਰੋਧ ਮਤ ਮਤਸਰ ਕਾਟ ਕਾਟ ਕਸ ਦੀ ਨਰੇ, ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕੋ ਜਪ ਤਪ ਲਿਓ, ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ, ਜੋ ਮਦ ਦੇ ਕਲਾਲੀ ਰੇ ਰਹਾਉ, ਭਵਨ ਚਤੁਰ ਦਸ ਪਾਠੀ ਕਿੰਨੀ ਬਹਿਵ ਬ੍ਰਹਮ ਅਗਨ ਤਨ ਜਾਰੀ ਰੇ, ਮੁਦਰਾ ਮਦਕ ਸਹਿਜ ਤੋਂ ਲਾਗੀ ਸੁਖ ਮਨ ਪੋਚਨ ਹਾਰੀ ਰੇ, ਤੀਰਥ ਵਰਤ ਨੇਮ ਸੁਚ ਸੰਜਮ ਰਵ ਸਸ ਗਹਿਨੇ ਦਿਓ ਰੇ, ਸੁਰਤ ਪਿਆਲ ਸੁਧਾਰਸ ਅੰਮ੍ਰਿਤ ਇਹੋ ਮਹਾਰਸ ਪੀਓ ਰੇ, ਨਿਜਰ ਧਾਰ ਚੂਏ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ, ਕਹਿ ਕਬੀਰ ਸਗਲੇ ਮਦ ਛੂਚੇ ਇਹ ਮਹਾ ਰਸ ਸਾਚੋ ਰੇ, ਗੁੜ ਗਿਆਨ ਗੁੜ ਕਰ ਗਿਆਨ ਧਿਆਨ ਕਰਮ ਹੁਆ, ਭਉ ਪਾਠੀ ਮਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੈ ਪੀਵਨ ਹਾਰਾ ਓਧੂ ਮੇਰਾ ਮਨ ਮਤਵਾਰਾ, ਉਨ ਮਦ ਚੱਡਾ ਮਦਨ ਰਸ ਚਾਖਿਆ, ਤਿਰ ਭਵਨ ਭਇਆ ਉਜਿਆਰਾ ਰਹਾਉ, ਦੋਏ ਪੁਰਜੋਰ ਰਸਾਈ ਪਾਠੀ ਪੀਓ ਮਹਾਰਸ ਭਾਰੀ, ਕਾਮ ਕ੍ਰੋਧ ਦੋਏ ਕੀਏ ਜਲੇਤਾ ਛੂਟ ਗਈ ਸੰਸਾਰੀ, ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ ਸਤਿਗੁਰ ਤੇ ਸੁਧ ਪਾਈ, ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬਹੂੰ ਜਾਈ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ, ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਉ, ਤੇਰੇ ਭਰੋਸੇ ਮਗ ਰਹਿ ਬਸਿਓ ਮੇਰੇ ਤਨ ਕੀ ਤਪਤ ਬੁਝਾਈ, ਪਹਿਲੇ ਦਰਸ਼ਨ ਮਗ ਹਰ ਪਾਇਓ ਫੁਨ ਕਾਸੀ ਬਸੈ ਆਈ, ਜੈਸਾ ਮਗ ਹਰ ਤੈਸੀ ਕਾਸੀ, ਹਮ ਏਕੈ ਕਰ ਜਾਨੀ ਹਮ ਨਿਰਤਨ, ਜਿਉ ਇਹ ਧਨ ਪਾਇਆ ਮਰਤੇ ਫੂਟ ਗੁਮਾਨੀ, ਕਰੇ ਗੁਮਾਨ ਚੁਬੈ ਤਿਸ ਸੂਲਾ ਕੋ ਕਾਡਨ ਕੋ ਨਾਹੀ, ਅਜੇ ਸੋ ਚੋਬ ਕੋ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ, ਨਾ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਨੀ, ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ, ਦਿਨ ਸਰੈਨ ਤੇਰੇ ਪਾਉ ਪਲੋਸੋ ਕੇਸ ਜਬਰ ਕਰ ਚਵਰ ਕਰ ਫੇਰੀ, ਹਮ ਕੂਕਰ ਤੇਰੇ ਦਰਬਾਰ ਪਹੁੰਕੈ ਆਗੈ ਬਦਨ ਪਸਾਰ, ਰਹਾਉ ਪੁਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ, ਤੇਰੇ ਦੁਆਰੇ ਤੁਨ ਸਹਿਜ ਕੀ ਮਾਥੈ ਮੇਰੇ ਦਗਾਈ, ਦਾਗੇ ਹੋਏ ਸੋ ਰਨ ਮੈਂ ਚੂਜੇ ਬਿਨ ਦਾਗੇ ਭਗ ਜਾਈ, ਸਾਧੂ ਹੋਏ ਸੋ ਭਗਤ

ਏਕ ਸੁਆਮੀ ਸੋਏ ਕਰਨ ਹਰ ਜਸ ਨਚਰ ਦਰਸਨ ਰਸਨ ਹਰ ਗੁਣ ਗਾਓ ਬਲਿਹਾਰ ਜਾਇ ਸਦਾ ਨਾਨਕ ਦੇਹੋ ਆਪਣਾ ਨਾਉ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨ ਧਨ ਓ ਰਾਮ ਬਿਨ ਬਾਜੈ ਮਧੁਰ ਮਧੁਰ ਧਨ ਅਨਹਤ ਗਾਜੈ ਰਹਾਉ ਤਨ ਤਨ ਮੇਘ ਰੁਮਾਵਲੀ ਤਨ ਤਨ ਕ੍ਰਿਸ਼ਨ ਓਢੈ ਕਾਂਬਲੀ ਤਨ ਤਨ ਤੂੰ ਮਾਤਾ ਦੇਵਕੀ ਜੈ ਗ੍ਰਹਿ ਰਮਈਆ ਕਵਲਾਪਤੀ ਤਨ ਤਨ ਬਨ ਖੰਡ ਬਿੰਦਰਾ ਬਨਾ ਜੈ ਖਿਲ ਸ੍ਰੀ ਨਾਰਾਇਣਾ ਬੇਨ ਬਜਾਵੈ ਗੋਦਨ ਚਰੈ ਨਾਮ ਕੇ ਸੁਆਮੀ ਆਨੰਦ ਕਰੈ ਮੇਰੋ ਬਾਪ ਮਾਧੋ ਤੂੰ ਤਨ ਕੇ ਸੋ ਸਾਂਵਲਿਓ ਬਿਠ ਲਾਏ ਰਹਾਉ ਕਰ ਤਰੇ ਚਕਰ ਬੈਕੁੰਠ ਤੇ ਆਏਗਾ ਜਹਸੀ ਕੇ ਪ੍ਰਾਣ ਉਦਾਰੀ ਅਲੇ ਦੁਸ਼ਾਸਨ ਕੀ ਸਭਾ ਦ੍ਰੌਪਦੀ ਅੰਬਰ ਲੇ ਤੂੰ ਉਬਾਰੀ ਅਲੇ ਗੌਤਮ ਨਾਰ ਅਹਲਿਆ ਤਾਰੀ ਪਾਵਨ ਕੇ ਤਕ ਤਾਰੀ ਅਲੇ ਐਸਾ ਦਮ ਜਾਤ ਨਾਮ ਦਿਓ ਤੋ ਸਰਨਾਗਤ ਆਈ ਅਲੇ ਸਭੈ ਕਟੁ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਰਹਾਉ ਏਕਲ ਮਾਟੀ ਕੁੰਜਰ ਚਿੱਟੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖੇ ਅਨੰਤਾ ਔਰ ਤਜੋ ਸਭ ਆਸਾਰੇ ਪਰਣ ਵੈ ਨਾਮਾ ਭੈ ਨ ਕਾਮਾ ਕੋਠਾ ਕੁਰ ਕੋ ਦਾਸਾਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ ਨਾਨਕ ਸੁਣ ਤੁਹਾਰੀਆ ਪੇਖੋ ਸਦਾ ਹਜੂਰ ਸ਼ਬਦ ਪਿਛੋ ਰਾਤੀ ਸਦੜਾ ਨਾਮ ਖਸਮ ਕਾਲੇ ਖਿਮ ਛਤਰ ਸਰਾਈ ਚੈ ਦਿਸਨ ਰਥ ਪੀੜੇ ਜਿਨੇ ਤੇਰਾ ਨਾਮ ਧਿਆਇਆ ਤਿਨ ਕਉ ਸਦ ਮਿਲੇ ਬਾਬਾ ਮੈਂ ਕਰਮਹੀਣ ਕੁੜਿਆਰ ਨਾਮ ਨ ਪਾਇਆ ਤੇਰਾ ਅੰਦਾ ਭਰਮ ਫੁੱਲਾ ਮਨ ਮੇਰਾ ਰਹਾਉ ਸਾਧ ਕਿਤੇ ਦੁਖ ਪਰ ਫੁੜੇ ਪੂਰਵ ਲਿਖੇ ਮਾਏ ਸੁਖ ਥੋੜੇ ਦੁਖ ਅਗਲੇ ਦੁਖੇ ਦੁਖ ਵਿਹਾਏ ਵਿਛੜਿਆਂ ਕਾ ਕਿਆ ਵਿਛੁੜੈ ਮਿਲਿਆ ਕਾ ਕਿਆ ਮੇਲ ਸਾਹਿਬ ਸੋ ਸਾ ਲਾਹੀਏ ਜਿਨ ਕਰ ਦੇਖਿਆ ਖੇਲ ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ ਵੇਜੋਗੇ ਮਿਲ ਵਿਛੁੜੇ ਨਾਨਕ ਭੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿਨ ਕਰਤੈ ਲੇਖ ਲਿਖਾਇਆ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿਮਾਣਾ ਉਠ ਚਲਣਾ ਖਸਮੈ ਭਾਣਾ ਰਹਾਉ ਤਜ ਸਾਧ ਸਹਿਜ ਸੁਖ ਹੋਈ ਘਰ ਛਰਣ ਰਹਿ ਨ ਕੋਈ ਕਿਛ ਖਾ ਜਾ ਕਿਛ ਧਰ ਜਾਈਏ ਜੇ ਬਹੁੜ ਦੁਨੀਆਂ ਆਈ ਹੈ ਸਜ ਕਾਇਆ ਪਟ ਹੰਡਾਏ ਫੁਰਮਾਇਸ਼ ਬਹੁਤ ਚਲਾਏ ਕਰ ਸੇ ਸੁਖਾਲੀ ਸੋਵੈ ਹੱਥੀ ਪੌਦੀ ਕਾਹੇ ਰੋਵੈ ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਪਉ ਬੇੜਾ ਜੀਓ ਚੜਾਓ ਕਹੁ ਨਾਨਕ ਦੇਵੈ ਕਾਹੋ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਣੀ ਕਾਗਦ ਮਨ ਮਸ ਵਾਣੀ ਬੁਰਾ ਭਲਾ ਦੇ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ ਤਿਉਂ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਬਰਿਆ ਹਰ ਬਿਸਰ ਤੇਰੇ ਗੁਣ ਗਲਿਆ ਰਹੋ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਪਾਸੈ ਛੂਠ ਸਮੂੜੇ ਕਵਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਭਈਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਦੇਵੈ ਤੋ ਨਾਨਕ ਤ੍ਰਿਸ਼ਟਾ ਸੋ ਦੇਹਾ ਮਾਰੂ ਮਹੱਲਾ ਪਹਿਲਾ
बिमल मझार बसस निर्मल।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ

ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉਂ ਕਹੀਆ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆ ਮਨਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਹਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀਂ ਠੱਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਸਾਇ ਕਿਆ ਚਾਰਾ ਨਾਨਕ
ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀ ਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ

ਅਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਤਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਭਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗਮ ਅਗਮ ਅਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰ ਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ

ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੋਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਮੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸਿਰ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਮੁਨ ਗਾਵੈ ਕਰਤੇ ਕੇ ਜੀ ਜੋ ਸਭ ਸਾ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੁਚਿਆਰ ਮੈਡਾ ਸਾਈ ਜਾ ਤੋ ਭਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂੰ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਾਗ ਨਹੀਂ ਚੱਲੈ ਹਮ ਦੇਖਾਂ ਤਹ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚਾਹ ਸੱਜਣ ਮੈਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਿੱਸੀ ਦੀਦਾਰ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ।

ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਹੁ ਬਲ ਜਾਈਆਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਹੁ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ।

ਨਾਮ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਾ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ

ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ ਵੇ ਆਪ ਛੁੱਟੇ ਪਰਵਾਰ ਸਿਉਂ ਸਭ

ਗੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗਹਿ ਪੈ ਨਾਈਆਂ ਹਰ ਆਪ ਗੱਲ ਲਾਈਆਂ।

ਨਪੀਜਾ ਪਾਨ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਬਿਟਹੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ ਹਾਂ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾਂ

ਹੈ ਹਰ ਖਰਚ ਲੈ ਜਾਈਐ ਜਿਨੂੰ ਗੁਰਮੁਖ ਹਰ ਆਰਾਧਿਆ ਸੇ ਸ਼ਾਹ ਵਡਦਾਣੇ ਔ ਸਤਿਗੁਰ ਕਉ ਸਦਵਾਰਿਆ ਗੁਰਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਧ ਭਾਵੈ

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਗਤ ਵਾਨਾ ਜਹਾਜ਼ਰੀ ਪਰ ਆਪ ਜੀ ਨੇ ਸੋਧਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾਨ ਜੇ ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਸਵੇਰੇ 10 ਵਜੇ ਦੇ ਕਰੀਬ ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ। ਅੰਮ੍ਰਿਤ ਦਾਤ ਨਾਮ ਦੀ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਵਾਹਿਗੁਰੂ ਜੀ ਕਾ

ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦਿਆਂ ਪ੍ਰਭਾਵੀ ਮਾਫੀ ਬਖਸ਼ਣ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਕਥਾ ਰਾਹੀਂ ਜੋੜਨ ਵਾਲਾ ਉਸ ਪਿਆਰ ਤੋਂ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ

सेवक जन मन प्रतख गुरु निस्तारे बाणी बिरलो विचारसी।

ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੇ ਸਤਨਾਮ ਧੰਨ ਵਾਹਿਗੁਰੂ ਜੀ ਮੁੰਦ ਸਹਿਜ ਸਲੋਨੜੀਏ ਇੱਕ ਪ੍ਰੇਮ ਬੇਨਤੀ ਰਾਮ ਮੈਂ ਮਨ ਤਨ ਹਰ ਭਾਵੈ

ਇੱਕ ਪ੍ਰੇਮ ਬੇਨੰਤੀ ਰਾਮ ਮੈਂ ਮਨ ਤਨ ਹਰ ਭਾਵੈ

ਤੇ ਨਾਮ ਹਰ ਕੈ ਸੁਖ ਵਸੈ ਤੋ ਗੁਣ ਪਛਾਣਹਿ ਤਾਂ ਪ੍ਰਭ ਜਾਣਹਿ ਗੁਣਹ ਵਸ ਅਵਗਣ ਨਸੈ ਤੁਧ ਬਾਜ ਇਕ ਤਿਲ ਰਹਿ ਨਾ ਸਾਕਾਂ।

ਕਹਿਣ ਸੁਣਨ ਨਾ ਧੀਜੈ ਨਾਨਕਾ ਪ੍ਰਿਉ ਪ੍ਰਿਉ ਕਰ ਪੁਕਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਇਹ ਇੱਕ ਇਸ ਤਰ੍ਹਾਂ ਦੀ ਬਖਸ਼ਿਸ਼ ਹੈ ਅਕਾਲ ਪੁਰਖ ਵਾਹਿਗੁਰੂ ਦੀ, ਸਾਡੇ ਗੁਰੂਆਂ ਦੀ। ਮਨੁੱਖ ਇਹ ਜਿਹੜੇ ਸੰਸਾਰ ਵਿੱਚ ਵਿਚਰਦਿਆਂ ਗੁਰੂ ਸਰੂਪ ਸਾਧ ਸੰਗਤ ਜੀ ਗ੍ਰਿਸ਼ਤ ਵਿੱਚ ਕਈ ਉਤਰਾਅ ਚੜ੍ਹਾਅ ਆਉਂਦੇ ਨੇ। ਕਦੀ ਮਨੁੱਖ ਖੁਸ਼ ਹੁੰਦਾ ਹੈ, ਕਦੀ ਥੋੜ੍ਹੀਆਂ ਬਹੁਤੀਆਂ ਚਿੰਤਾਵਾਂ ਵੀ ਹੁੰਦੀਆਂ ਨੇ, ਜਿਹਨੂੰ ਹਜ਼ੂਰ ਕਹਿੰਦੇ ਨੇ ਗ੍ਰਿਸ਼ਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਪਰ ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਸੱਜ ਜਾਂਦੇ ਹਾਂ ਔਰ ਗੁਰੂ ਸਰੂਪ ਸਾਧ ਸੰਗਤ ਜੀ ਕੀਰਤਨ ਹੋ ਰਿਹਾ ਹੋਵੇ, ਤੇ ਫਿਰ ਜੇ ਜ਼ਿਆਦਾ ਨਹੀਂ ਤੇ ਜਿਤਨੀ ਕੁ ਦੇਰ ਅਸੀਂ ਕੀਰਤਨ ਕਰਨੇ ਹਾਂ, ਜਿਤਨੀ ਕੁ ਦੇਰ ਕੀਰਤਨ ਸੁਣਨੇ ਹਾਂ, ਉਤਨੀ ਦੇਰ ਉਹ ਸਾਰੀਆਂ ਚਿੰਤਾਵਾਂ ਤੋਂ ਸਾਨੂੰ ਮੁਕਤੀ ਮਿਲ ਜਾਂਦੀ ਹੈ। ਚੁਨਾਂਚੇ ਹਜ਼ੂਰ ਦਾ ਫਰਮਾਨ ਵੀ ਹੈ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਸੋ ਇਹ ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੈ। ਆਪ ਸਾਰੇ ਪਿਆਰ ਵਾਲੇ ਗੁਰੂ ਚਰਨਾਂ ਵਿੱਚ ਆਨੰਦ ਮਾਣ ਰਹੇ ਸੋ। ਮੈਨੂੰ ਹੁਕਮ ਹੋਇਆ ਹੈ ਕੁਝ ਸਮਾਂ ਆਪ ਜੀ ਦੇ ਸਨਮੁੱਖ ਲੜੀਵਾਰ ਗੁਰ ਸ਼ਬਦ ਵਿਚਾਰ ਦਾ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਜਿਹੜੀ ਗੁਰਬਾਣੀ ਦਾ ਪਵਿੱਤਰ ਸ਼ਬਦ ਦਾਸ ਨੇ ਤੁੱਛ ਬੁੱਧੀ ਅਨੁਸਾਰ ਆਪ ਜੀ ਨੂੰ ਸਰਵਣ ਕਰਵਾਇਆ ਹੈ, ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 435 ਤੇ ਦਰਜ ਹੈ। ਗੁਰੂ ਸਰੂਪ ਸਾਧ ਸੰਗਤ ਜੀ, ਇਹ ਜਿਹੜੀ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ ਜਾਂ ਰੋਜ਼ ਕਰਦੇ ਹੋ, ਇਸ ਬਾਣੀ ਬਾਰੇ ਗੁਰੂ ਨਾਨਕ ਸਾਹਿਬ ਦਾ ਆਪਣਾ ਵਿਚਾਰ ਹੈ। ਉਹ ਕਹਿੰਦੇ ਨੇ ਵੀ ਗੁਰਸਿੱਖੋ, ਇਹ ਮੈਂ ਗੁਰਬਾਣੀ ਮੇਰੀ ਨਹੀਂ ਹੈ। ਫਿਰ ਪੁੱਛਿਆ, ਸਤਿਗੁਰੂ ਜੀ ਇਹ ਬਾਣੀ ਫਿਰ ਕਿਹਦੀ ਹੈ? ਹਜ਼ੂਰ ਕਹਿਣਗੇ, ਮੈਂ ਇੱਕ ਸਾਧਨ ਹਾਂ, ਮੈਂ ਇੱਕ ਉਪਕਰਨ ਹਾਂ। ਅਸਲ ਵਿੱਚ ਇਹ ਬਾਣੀ ਦਰਗਾਹ ਵਿੱਚੋਂ ਆ ਰਹੀ ਹੈ, ਮੈਨੂੰ ਇਲਹਾਮ ਹੁੰਦਾ ਹੈ, ਆਕਾਸ਼ਵਾਣੀ ਹੁੰਦੀ ਹੈ ਮੈਨੂੰ, ਜਿਵੇਂ ਉੱਤੋਂ ਹੁਕਮ ਹੁੰਦਾ ਹੈ ਵੀ ਇੱਦਾਂ ਇੱਦਾਂ ਬੋਲ, ਮੈਂ ਉੱਦਾਂ ਉੱਦਾਂ ਬੋਲ ਦੇਣਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਹਉ ਆਪੋ ਬੋਲ ਨਾ ਜਾਣਦਾ। ਇਹ ਜੋ ਬਾਣੀ ਹੈ ਮੈਂ ਆਪਣੇ ਆਪ ਉਚਾਰਨ ਨਹੀਂ ਕਰਨੀ ਜਾਣਦਾ। ਮੈਂ ਕਹਿਆ ਸਭ ਹੁਕਮਾਓ ਜੀਓ, ਜੋ ਮੈਨੂੰ ਹੁਕਮ ਹੁੰਦਾ ਹੈ ਮੈਂ ਉਚਾਰਨ ਕਰਨਾ, ਕੋਈ ਅੱਖਰ ਲਾਂ ਕੰਨਾ ਸ਼ਿਆਰੀ ਬਿਹਾਰੀ ਵਾਧਾ ਘਾਟਾ ਮੈਂ ਆਪਣੇ ਵੱਲੋਂ ਨਹੀਂ ਲਗਾਉਂਦਾ, ਜਿਉਂ ਦਾ ਤਿਉਂ ਉਹ ਬਚਨ ਮੈਂ ਤੁਹਾਡੇ ਕੰਨਾਂ ਤੱਕ ਅੱਪੜਦਾ ਕਰ ਦੇਣਾ। ਆਖਿਆ ਫਿਰ ਮਨ ਵਿੱਚ ਸ਼ੰਕਾ ਨਾ ਲਿਆਵਿਓ, ਇਹ ਜਿਹੜੀ ਬਾਣੀ ਗੁਰੂਆਂ ਦੇ ਮਾਧਿਅਮ ਨਾਲ ਉਤਰੀ ਏ ਇਹਦੇ ਵਿੱਚ ਕੋਈ ਆਖੇਪਕ ਗੱਲ ਨਹੀਂ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਅਕਾਲ ਪੁਰਖ ਗੁਰੂਆਂ ਦੇ ਮੂੰਹ ਵਿੱਚੋਂ ਆਪ ਕਢਵਾ ਰਿਹਾ, ਲਿਹਾਜ਼ਾ ਇਹ ਦਰਗਾਹੀ ਬੋਲ ਨੇ, ਇਹ ਨਿਰੰਕਾਰੀ ਬੋਲ ਨੇ,
ਇਸੇ ਕਰਕੇ ਲਿਖਿਆ ਹੈ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਹੋਏ। ਹੁਣ ਐਡੀ ਵੱਡੀ ਦਾਤ ਸਾਡੀ ਝੋਲੀ ਚ ਪਾ ਦਿੱਤੀ ਤੇ ਸਤ ਸੰਗਤ ਮਾਹੌਲ ਇਕਾਗਰਤਾ ਵਾਲਾ ਬਣਿਆ ਹੈ, ਮੈਂ ਲਾਹਾ ਲੈ ਲਵਾਂ। ਉਸ ਬਾਣੀ ਨੂੰ ਕਿਤਨਾ ਸੀਰੀਅਸਲੀ ਲੈਣਾ ਚਾਹੀਦਾ। ਕਾਰਪੋਰੇਸ਼ਨ ਨੇ ਪਹਿਲਾਂ ਪਿੱਲਰ ਲਾਏ, ਜਗ੍ਹਾ ਦੀ ਚੋਣ ਕੀਤੀ ਵੀ ਕਿੱਥੋਂ ਡਰਾਈਵਰ ਦੀ ਨਿਗਾਹ ਪੈ ਸਕਦੀ ਏ। ਫਿਰ ਉਹਨਾਂ ਨੇ ਉਹ ਸਾਡਾ ਮਾਰਗਦਰਸ਼ਨ ਕਰਨ ਵਾਸਤੇ ਡੈਸਟੀਨੇਸ਼ਨਸ ਲਿਖੀਆਂ, ਡਿਸਟੈਂਸ ਲਿਖੀ, ਤੀਰਾਂ ਦੇ ਨਿਸ਼ਾਨ ਪਾਏ। ਕਾਹਦੇ ਲਈ? ਕਿ ਅਜ਼ਨਬੀ ਲੋਕਾਂ ਦੀ ਸੁਵਿਧਾ ਹੋ ਜਾਏ, ਉਹ ਭਟਕਣ ਨਾ। ਉਹ ਡਰਾਈਵ ਕਰਦੇ ਕਰਦੇ ਥੋੜਾ ਜਿਹਾ ਐਕਸੀਲੇਟਰ ਤੋਂ ਪੈਰ ਚੁੱਕ ਕੇ ਇਤਮੀਨਾਨ ਨਾਲ ਦੇਖ ਲੈਣ ਵੀ ਮੇਰਾ ਡੈਸਟੀਨੇਸ਼ਨ ਅਗਲੇ ਚੌਂਕ ਚੋਂ ਕਿੱਧਰ ਹੈ ਤੇ ਇੱਥੋਂ ਵਿੱਥ ਕਿੰਨੀ ਹੈ, ਡਿਸਟੈਂਸ ਕਿੰਨੀ ਹੈ, ਤਾਂ ਕਿ ਉਹ ਮੰਜ਼ਿਲ ਤੇ ਪਹੁੰਚ ਸਕੇ। ਜੇ ਹੁਣ ਉਸ ਜਿਹੜਾ ਫਲੈਕਸ ਬੋਰਡ ਹੈ ਜਾਂ ਜਿਹੜਾ ਉਹ ਸਾਈਨ ਬੋਰਡ ਹੈ ਉਹਨੂੰ ਕੋਈ ਵਿਅਕਤੀ ਵੇਖੇ ਹੀ ਨਾ, ਜੇ ਵੇਖੇ ਤੇ ਧਿਆਨ ਨਾਲ ਪੜ੍ਹੇ ਨਾ, ਜੇ ਪੜ੍ਹੇ ਤੇ ਫੋਲੋ ਨਾ ਕਰੇ, ਤੇ ਫਿਰ ਕਾਰਪੋਰੇਸ਼ਨ ਦੇ ਉਹ ਲਗਾਏ ਹੋਏ ਸਾਈਨ ਬੋਰਡ ਕਿਸੇ ਸਕਾਰ ਤੇ ਨਹੀਂ। ਠੀਕ ਇਸੇ ਤਰ੍ਹਾਂ ਗੁਰੂਆਂ ਨੇ ਇਸ ਬਾਣੀ ਵਿੱਚ ਸਾਡਾ ਮਾਰਗਦਰਸ਼ਨ ਕੀਤਾ ਹੈ, ਔਰ ਉਸ ਮਾਰਗਦਰਸ਼ਨ ਦਾ ਲਾਹਾ ਅਸੀਂ ਤਾਂ ਲੈ ਸਕਦੇ ਹਾਂ ਵੀ ਇਹਨੂੰ ਬੜੇ ਧਿਆਨ ਨਾਲ, ਅੱਖਾਂ ਚੰਗੀ ਤਰ੍ਹਾਂ ਖੋਲ ਕੇ, ਕੰਨ ਚੰਗੀ ਤਰ੍ਹਾਂ ਖੋਲ ਕੇ, ਇੱਕ ਇੱਕ ਲਫ਼ਜ਼, ਇੱਕ ਇੱਕ ਸੈਂਟੈਂਸ ਜਿਹੜਾ ਹੈ ਉਹਦੇ ਵਿੱਚ ਸਾਨੂੰ ਉਹ ਬਾਣੀਕਾਰ ਮੈਸੇਜ ਕੀ ਦੇ ਰਿਹਾ, ਸਾਡੀ ਤਵੱਜੋ ਉਹਦੇ ਵਿੱਚ ਹੋਵੇ, ਤਾਂ ਇਹਦਾ ਕੋਈ ਲਾਭ ਹੁੰਦਾ। ਸੋ ਅੱਜ ਇਹ ਜੋ ਬਚਨ ਨੇ ਸਤਿਗੁਰੂ ਨੇ ਬਖਸ਼ਿਸ਼ ਕੀਤੇ ਨੇ, ਇਹ ਇਸ ਤਰ੍ਹਾਂ ਦੇ ਬਚਨ ਨੇ ਵੀ ਜਿਵੇਂ ਦੋ ਪਾਤਰ ਬਣਾ ਕੇ ਉਹਨਾਂ ਦਾ ਪਰਸਪਰ ਸੰਵਾਦ ਕਰਵਾਇਆ ਹੋਵੇ। ਜਿਵੇਂ ਕੋਈ ਵਿਅਕਤੀ ਅਮਰੀਕਾ ਕਈ ਵਾਰੀ ਆਇਆ ਗਿਆ ਹੋਵੇ ਤੇ ਉਹ ਇੰਡੀਆ ਚ ਕਿਸੇ ਨੂੰ ਟੱਕਰ ਜਾਏ, ਤੇ ਇੰਡੀਆ ਵਾਲੇ ਕਿਸੇ ਵਿਅਕਤੀ ਨੇ ਅਮਰੀਕਾ ਆਉਣਾ ਹੋਵੇ ਤੇ ਉਹ ਗੱਲਾਂ ਪੁੱਛਣ ਲੱਗ ਪਏ, ਭਾਈ ਭਰਾ ਜੀ ਕਿਵੇਂ ਕਿਵੇਂ, ਮੈਨੂੰ ਥੋੜਾ ਜਿਹਾ ਅਵੇਅਰ ਕਰ ਦਿਓ, ਸੁਣਿਆ ਸਖਤੀ ਬੜੀ ਏ, ਕਿਹੜੀ ਕਿਹੜੀ ਸ਼ੈ ਮੈਂ ਲਿਜਾ ਸਕਦਾ, ਕਿਹੜੀ ਨਹੀਂ ਲਿਜਾ ਸਕਦਾ, ਮੈਂ ਉੱਥੇ ਏਅਰਪੋਰਟ ਤੇ ਇਮੀਗ੍ਰੇਸ਼ਨ ਅਫਸਰ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਫੇਸ ਕਿਵੇਂ ਕਰਨਾ, ਜਿਵੇਂ ਉਹ ਪੁੱਛਣ ਲੱਗ ਪੈਂਦਾ ਹੈ। ਇਵੇਂ ਇੱਕ ਉਹ ਜਗਿਆਸੂ ਇਸਤਰੀ ਦੂਜੀ ਜਗਿਆਸੂ ਇਸਤਰੀ ਨੂੰ ਪੁੱਛਦੀ ਏ ਜਿਹਦਾ ਮਲਾਪ ਹੋ ਚੁੱਕਾ ਹੈ। ਉਹ ਕਹਿੰਦੀ ਏ ਭੈਣ ਤੇਰਾ ਤੇ ਮਲਾਪ ਹੋ ਗਿਆ ਹੈ, ਅਕਾਲ ਪੁਰਖ ਵਾਹਿਗੁਰੂ ਤੈਨੂੰ ਪ੍ਰਾਪਤ ਹੋ ਗਏ ਨੇ, ਤੇਰੇ ਚਿਹਰੇ ਤੋਂ, ਤੇਰੇ ਜਲਵੇ ਤੋਂ, ਤੇਰੇ ਔਰੇ ਤੋਂ ਪਤਾ ਲੱਗਦਾ ਹੈ, ਤੇ ਤੂੰ ਥੋੜੀ ਜਿਹੀ ਕਿਰਪਾ ਕਰ, ਮੇਰਾ ਮਾਰਗਦਰਸ਼ਨ ਵੀ ਕਰ। ਤੋ ਸਤਿਗੁਰੂ ਬਚਨ ਇੱਥੋਂ ਸ਼ੁਰੂ ਕਰਦੇ ਨੇ, ਮੁੰਦ ਸਹਿਜ ਸਲੋਨੜੀਏ। ਜਿਵੇਂ ਦੁਨਿਆਵੀ ਤੌਰ ਤੇ ਸਤਸੰਗਤ ਜੀ ਸੁੰਦਰਤਾ ਦੀ ਕਦਰ ਹੁੰਦੀ ਹੈ ਨਾ, ਸੁੰਦਰ ਵਿਅਕਤੀ ਹਰੇਕ ਨੂੰ ਚੰਗਾ ਲੱਗਦਾ, ਹਰੇਕ ਸੁੰਦਰ ਬਣਨ ਦੀ ਕੋਸ਼ਿਸ਼ ਕਰਦਾ, ਇਸੇ ਪ੍ਰਕਾਰ ਅਧਿਆਤਮਕਵਾਦ ਵਿੱਚ ਵੀ ਕੁਝ ਲੋਕ ਸੁੰਦਰ ਹੁੰਦੇ ਨੇ, ਕੁਝ ਲੋਕ ਕਰੂਪ ਹੁੰਦੇ ਨੇ, ਪਰ ਉੱਥੇ ਸੁੰਦਰਤਾ ਦੀ ਤੇ ਕਰੂਪਤਾ ਦੀ ਪਰਿਭਾਸ਼ਾ ਥੋੜੀ ਜਿਹੀ ਡਿਫਰੈਂਟ ਹੈ। ਸਾਡੇ ਇੱਥੇ ਸੁੰਦਰ ਹੁੰਦਾ ਵੀ ਜਿਹਦੀ ਕੱਦ ਕਾਠੀ ਠੀਕ ਹੋਵੇ, ਰੂਪ ਰੰਗ ਠੀਕ ਹੋਵੇ, ਨੈਣ ਨਕਸ਼ ਠੀਕ ਹੋਣ, ਬੋਲ ਬਾਣੀ ਸੋਹਣੀ ਹੋਵੇ। ਇੱਥੇ ਸੋਹਣੇ ਕੌਣ ਨੇ? ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੰਗਤ ਵਿੱਚ ਬੈਠ ਬੈਠ ਕੇ ਉਹਨਾਂ ਦੀ ਆਤਮਾ ਬਲਵਾਨ ਹੋ ਜਾਂਦੀ ਏ, ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ। ਲਿਹਾਜ਼ਾ ਗੁਰੂ ਦੇ ਨੇਤਰਾਂ ਤੇ ਜਿਹੜੀ ਐਕਸਰੇ ਮਸ਼ੀਨ ਲੱਗੀ ਏ ਉਹ ਸਾਡੇ ਹੱਡ ਚੰਮ ਦੇ ਤਨ ਦੇ ਵਿੱਚੋਂ ਸਾਡੇ ਅੰਤਸ਼ਕਰਨ ਨੂੰ ਵੇਖ ਲੈਂਦੀ ਵੀ ਇਹਨਾਂ ਵਿੱਚੋਂ ਸੁੰਦਰ ਕੌਣ ਹੈ ਤੇ ਕਰੂਪ ਕੌਣ ਹੈ। ਕਰੂਪ ਕੌਣ ਹੈ? ਪਹਿਲੀ ਕੁਜਾਤ ਕਰੂਪ ਕੁਲੱਖਣੀ, ਜਿਹੜੀ ਮਨ ਮੱਤ ਹੈ ਉਹ ਕਰੂਪ ਹੈ, ਉਹ ਭੈੜੀ ਸ਼ਕਲ ਵਾਲੀ ਹੈ। ਇੱਥੇ ਮੁੰਦ ਸਹਿਜ ਸਲੋਨੜੀਏ, ਸਲੋਨੜੀਏ ਦੇ ਅਰਥ ਨੇ ਅਸਲ ਸ਼ਬਦ ਦੇ ਲੋਨ ਲੋਇਨ, ਅੱਖਾਂ ਨੂੰ, ਅੱਖਾਂ ਦਾ ਪ੍ਰਿਆਵਾਚੀ ਇੱਕ ਅੱਖਰ ਹੈ ਲੋਇਨ, ਚਕਸ਼ੂ ਨੇਤਰ, ਇਹ ਸਾਰੇ ਅੱਖਾਂ ਦੇ ਨਾਮ ਨੇ, ਹੋਰ ਵੀ ਨੇ। ਹੇ ਆਤਮਕ ਅਡੋਲਤਾ ਵਿੱਚ ਟਿਕੀ ਹੋਈ ਸੋਹਣੀਆਂ ਅੱਖਾਂ ਵਾਲੀ ਜੀਵ ਇਸਤਰੀ ਏ। ਇੱਕ ਗੁਰਮੁਖ ਸਹੇਲੀ ਦੂਜੀ ਗੁਰਮੁਖ ਸਹੇਲੀ ਤੋਂ ਕੁਛ ਲਾਹਾ ਲੈਣ ਲਈ ਪਹਿਲਾਂ ਉਹਦੀ ਤਾਰੀਫ ਕਰਦੀ ਹੈ, ਉਹਨੂੰ ਪ੍ਰਸੰਨ ਕਰਨ ਲਈ, ਉਹਨੂੰ ਖੁਸ਼ ਕਰਨ ਲਈ, ਤਾਂ ਕਿ ਖੁਸ਼ ਹੋ ਕੇ ਮੇਰਾ ਮਾਰਗਦਰਸ਼ਨ ਕਰ ਸਕੇ। ਤਾਂ ਫਿਰ ਉਹ ਕਹਿੰਦੀ ਹੈ ਮੁੰਦ ਸਹਿਜ, ਸਹਿਜ ਮੈਨੇ ਆਤਮਕ ਅਡੋਲਤਾ। ਸਤਿਸੰਗਤ ਜੀ ਆਤਮਕ ਅਡੋਲਤਾ ਦੇ ਅਰਥ ਨੇ ਜਿੱਥੇ ਜਾ ਕੇ
ਅਸੀਂ ਡੋਲੀਏ ਨਾ, ਕੋਈ ਸਾਡੀ ਉਮੀਦ ਦੇ ਉਲਟ ਰਿਜ਼ਲਟ ਆ ਜਾਏ ਤਾਂ ਵੀ ਅਸੀਂ ਮਾਯੂਸ ਨਾ ਹੋਈਏ, ਸਾਨੂੰ ਕੋਈ ਡਰਾਵੇ ਤੇ ਅਸੀਂ ਡਰੀਏ ਨਾ, ਸਾਨੂੰ ਕੋਈ ਖਰੀਦੇ ਤੇ ਅਸੀਂ ਵਿਕੀਏ ਨਾ। ਮਾਫ ਕਰਨਾ, ਸਿੰਪਲ ਜਿਹਾ ਮੈਥਡ ਇਹ ਹੈ ਵੀ ਉਹਨੂੰ ਕਹਿੰਦੇ ਨੇ ਆਤਮਕ ਅਡੋਲਤਾ। ਜਿਵੇਂ ਸਿੱਖਾਂ ਨੂੰ ਆਰਿਆਂ ਨਾਲ ਚੀਰ ਦਿੱਤਾ, ਰੰਬੀਆਂ ਨਾਲ ਖੋਪਰ ਉਤਾਰ ਦਿੱਤੇ, ਦੇਗਾਂ ਵਿੱਚ ਉਬਾਲ ਦਿੱਤਾ, ਚਰਖੜੀਆਂ ਤੇ ਚਾੜਿਆ, ਜਿਉਂਦਿਆਂ ਨੂੰ ਭੱਠੀਆਂ ਵਿੱਚ ਝੋਕ ਦਿੱਤਾ, ਤੇ ਉਹ ਡੋਲੇ ਨਹੀਂ। ਇਹਨੂੰ ਆਤਮਕ ਅਡੋਲਤਾ, ਇਹਨੂੰ ਸਹਿਜ ਕਹਿੰਦੇ ਨੇ। ਆਪਾਂ ਤੇ ਕਦੀ ਆਤਮ ਮੰਥਨ ਕਰਿਓ ਵੀ ਬੈਲ ਵੱਜੇ ਨਾ ਕੋਈ ਅਨਨਾਊਨ ਨੰਬਰ ਤੋਂ ਤੇ ਛਾਤੀ ਤੱਕ ਤੱਕ ਕਰਕੇ ਵੱਜਣ ਲੱਗ ਪੈਂਦੀ ਵੀ ਪਤਾ ਨੀ ਕਿਹਦਾ ਫੋਨ ਹੈ, ਪਤਾ ਨੀ ਕੀ ਗੱਲ ਹੈ। ਇਹਦਾ ਕਾਰਨ ਪਤਾ ਕੀ ਹੈ? ਇਹਦਾ ਕਾਰਨ ਹੈ ਵੀ ਆਤਮਾ ਜਦੋਂ ਕਮਜ਼ੋਰ ਹੁੰਦੀ ਹੈ। ਆਤਮਾ ਕਮਜ਼ੋਰ ਹੁੰਦੀ ਕਿਉਂ ਹੈ? ਜਦੋਂ ਆਤਮਾ ਨੂੰ ਉਹਦੀ ਖੁਰਾਕ ਨਹੀਂ ਦਿੰਦੇ। ਦੋ ਤਰ੍ਹਾਂ ਦੀ ਖੁਰਾਕ ਹੈ ਨਾ, ਇਹ ਦੀਵਾਰ ਦੇ ਉਸ ਪਾਸੇ ਸਰੀਰ ਦੀ ਖੁਰਾਕ ਹੈ, ਆ ਦੀਵਾਰ ਦੇ ਇਸ ਪਾਸੇ ਆਤਮਾ ਦੀ ਖੁਰਾਕ ਹੈ ਜਿਹੜੀ ਤੁਸੀਂ ਛੱਕ ਰਹੇ ਹੋ। ਔਰ ਅਕਸਰ ਤੁਸੀਂ ਵੇਖਿਆ ਹੋਵੇਗਾ ਵੀ ਸਰੀਰ ਦੀ ਖੁਰਾਕ ਦਾ ਫਿਕਰ ਕਰਨ ਵਾਲਿਆਂ ਦੀ ਗਿਣਤੀ ਆਤਮਾ ਦੀ ਖੁਰਾਕ ਦਾ ਫਿਕਰ ਕਰਨ ਵਾਲਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਹੁਣ ਜਿਹਨੇ ਬੈਠਣਾ ਹੀ ਨਹੀਂ ਉਹਦੀ ਆਤਮਾ ਕਿਵੇਂ ਬਲਵਾਨ ਹੋਵੇਗੀ? ਆਤਮਾ ਦੀ ਖੁਰਾਕ ਗੁਰਬਾਣੀ ਹੈ, ਸਿਮਰਨ ਹੈ। ਉਹ ਜਿਹੜੀ ਟੈਨਸ਼ਨ ਹੁੰਦੀ ਹੈ ਨਾ, ਛੋਟੀ ਮੁਸੀਬਤ ਬਹੁਤ ਵੱਡੀ ਲੱਗਦੀ ਹੈ, ਓਵਰ ਥਿੰਕਿੰਗ ਹੈ। ਅੱਛਾ, ਐਵੇਂ ਹੀ ਭਵਿੱਖ ਦੀ ਚਿੰਤਾ ਕਰ ਕਰਕੇ ਸਭ ਕੁਛ ਕੋਲ ਹੁੰਦਿਆਂ ਸੁਣਦਿਆਂ ਸੋਚੀ ਤੁਰੇ ਜਾਣਾ, ਸੋਚੀ ਛੋਟੀ ਜਿਹੀ ਸਮੱਸਿਆ ਨੂੰ ਸੋਚ ਸੋਚ ਕੇ ਸੋਚ ਸੋਚ ਕੇ ਸੋਚ ਸੋਚ ਕੇ ਵੱਡੀ ਕਰ ਲੈਣ, ਉਹ ਵੀ ਆਤਮਕ ਕਮਜ਼ੋਰੀ ਹੈ। ਉਹ ਸਿਮਰਨ ਨਾਲ ਦੂਰ ਹੋ ਸਕਦੀ ਹੈ, ਮੈਡੀਟੇਸ਼ਨ ਨਾਲ ਦੂਰ ਹੋ ਸਕਦੀ ਹੈ। ਇਕੱਲੇ ਬੈਠ ਕੇ ਆਪਣੇ ਫੁਰਨਿਆਂ ਤੇ ਕਾਬੂ ਪਾਉਣਾ, ਅੰਦਰੋਂ ਨਿਰਵਿਚਾਰ ਹੋਣਾ, ਉਹਦੇ ਨਾਲ ਹੋ ਸਕਦੀ। ਉਹਨੂੰ ਕਹਿੰਦੇ ਸਹਿਜ ਅਵਸਥਾ। ਉਹਦੇ ਬੜੀ ਸੋਹਣੀ ਵਿਆਖਿਆ ਗੁਰਮਤਿ ਵਿੱਚ, ਪਰ ਕਿਉਂਕਿ ਇਹ ਸੂਈਆਂ ਦਾ ਮੇਰੇ ਨਾਲ ਮੁਕਾਬਲਾ ਹੁੰਦਾ ਘੜੀ ਦੀਆਂ ਦਾ, ਉਹ ਕਹਿੰਦੀਆਂ ਅਸੀਂ ਛੇਤੀ ਛੇਤੀ ਅੱਗੇ ਜਾਣਾ, ਮੈਂ ਫਿਰ ਰੁਕ ਜਾਂਦਾ ਵੀ ਵਾਪਸ ਆ ਜਾ, ਮੈਂ ਜ਼ਿਆਦਾ ਦੂਰ ਨਹੀਂ ਜਾ ਸਕਦਾ। ਸਹਿਜ ਆਤਮਕ ਅਡੋਲਤਾ ਵਿੱਚ ਸੋਹਣੇ ਨੇਤਰਾਂ ਵਾਲੀਏ ਜੀਵ ਇਸਤਰੀਏ, ਇੱਕ ਪ੍ਰੇਮ ਬੇਨੰਤੀ ਰਾਮ, ਮੈਂ ਬੜੇ ਨਿਮਰਤਾ ਨਾਲ ਬੜੇ ਪਿਆਰ ਨਾਲ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨੀ ਆ, ਮੈਂ ਤਰਲਾ ਲੈਂਦੀ ਹਾਂ, ਭੈਣ ਮੇਰੀ ਬੜੇ ਧਿਆਨ ਨਾਲ ਗੱਲ ਸੁਣ, ਮੇਰੀ ਮਦਦ ਕਰ। ਇਸ ਤਰ੍ਹਾਂ ਕਦੀ ਲੇਹਲੜੀ ਲਈ ਹੈ ਵਾਹਿਗੁਰੂ ਨੂੰ ਮਿਲਣ ਵਾਸਤੇ? ਜਿਸ ਤਰ੍ਹਾਂ ਦੁਨਿਆਵੀ ਕੰਮਾਂ ਲਈ ਅਸੀਂ ਲੇਹਲੜੀਆਂ ਲੈਂਦੇ ਹਾਂ, ਕੰਮ ਕਰਾਉਣ ਵਾਸਤੇ ਮਗਰ ਪੈ ਜਾਂਦੇ ਹਾਂ, ਇਸ ਤਰ੍ਹਾਂ ਤਰਲਾ ਲਈਏ ਜਿਵੇਂ ਸਾਨੂੰ ਗੁਰੂ ਨਾਨਕ ਸਾਹਿਬ ਜਾਚ ਦੱਸ ਰਹੇ ਨੇ। ਤੇ ਕਹਿਣ ਲੱਗੇ ਫਿਰ ਕੀ ਕਰ, ਮੈਂ ਮਨ ਤਨ ਹਰ ਭਾਵੇ ਪ੍ਰਭ ਸੰਗਮ ਰਾਤੀ ਰਾਮ, ਐਸੀ ਕਿਰਪਾ ਕਰ, ਐਸੀ ਜੁਗਤ ਦੱਸ, ਐਸਾ ਤਰੀਕਾ ਦੱਸ ਕਿ ਮੇਰੇ ਮਨ ਨੂੰ ਤੇ ਮੇਰੇ ਤਨ ਨੂੰ, ਮਨ ਤੇ ਸੂਖਸ਼ਮ ਹੈ, ਮਨ ਜਿਹੜਾ ਹੈ ਉਹ ਇਹ ਨਹੀਂ ਵੀ ਹੈ ਹੀ ਨਹੀਂ, ਪਰ ਮਨ ਨੂੰ ਤੁਸੀਂ ਕਿਸੇ ਦਾ ਪੋਸਟਮਾਰਟਮ ਕਰਕੇ ਲੱਭੋ ਵੀ ਜਿਹੜੇ ਮਨ ਦਾ ਗੁਰਬਾਣੀ ਚ ਇੰਨਾ ਜ਼ਿਕਰ ਹੈ, ਆਖਰ ਉਹਨੂੰ ਵੇਖਣਾ ਕਿੰਨਾ ਲੰਬਾ ਕਿੰਨਾ ਚੌੜਾ ਕਿੰਨਾ ਮੋਟਾ ਉਹਦਾ ਰੰਗ ਕੀ ਹੈ, ਤੇ ਤੁਹਾਨੂੰ ਕੁਛ ਨਹੀਂ ਮਿਲੇਗਾ। ਪਰ ਇਹਦਾ ਮਤਲਬ ਇਹ ਨਹੀਂ ਵੀ ਮਨ ਹੈ ਹੀ ਨਹੀਂ। ਮੈਂ ਅਕਸਰ ਇੱਕ ਬੇਨਤੀ ਕਰਨਾ ਹੁੰਦਾ ਬਈ ਆਹ ਲਾਈਟਾਂ ਜਗ ਰਹੀਆਂ ਨੇ, ਝੂਮਰ ਜਗ ਰਹੇ ਨੇ, ਮਾਈਕ ਜਿਹੜਾ ਵੀ ਕਰੰਟ ਨਾਲ ਚੱਲ ਰਿਹਾ, ਤੇ ਮੈਂ ਕਹਾਂ ਕਾਹਦੇ ਨਾਲ, ਤੇ ਤੁਸੀਂ ਕਹੋ ਗਿਆਨੀ ਜੀ ਇਹ ਬਿਜਲੀ ਨਾਲ, ਤੇ ਮੈਂ ਕਹਾਂ ਵੀ ਥੋੜੀ ਜਿਹੀ ਕੱਢ ਕੇ ਇੱਥੇ ਸਟੇਜ ਤੇ ਰੱਖੋ, ਮੈਂ ਵੇਖਣੀ ਹੈ ਬਿਜਲੀ ਕਿੱਦਾਂ ਦੀ ਹੁੰਦੀ ਹੈ। ਤੇ ਤੁਹਾਡੇ ਵਿੱਚੋਂ ਕਿਸੇ ਨੇ ਬੀ ਟੈਕ ਐਮ ਟੈਕ ਕੀਤੀ ਹੋਵੇ ਤਾਂ ਕਹਿਣਗੇ ਬਾਬਾ ਜੀ ਵੀ ਬਿਜਲੀ ਏਦਾਂ ਕੱਢ ਕੇ ਨਹੀਂ ਰੱਖੀ ਜਾਂਦੀ। ਪਰ ਹੁਣ ਇਹਦਾ ਮਤਲਬ ਇਹ ਤੇ ਨਹੀਂ ਨਾ ਵੀ ਬਿਜਲੀ ਹੈ ਹੀ ਨਹੀਂ, ਬਿਜਲੀ ਹੈ, ਗ੍ਰੈਵਿਟੀ ਦਿਸਦੀ ਨਹੀਂ ਪਰ ਗ੍ਰੈਵਿਟੀ ਆਪਣਾ ਕੰਮ ਕਰਦੀ ਹੈ, ਅਸੀਂ ਸਾਰੇ ਸਮਝਨੇ ਆ। ਬਿਜਲੀ ਨੂੰ ਅਸੀਂ ਪਕੜ ਨਹੀਂ ਸਕਦੇ, ਦੇਖ ਨਹੀਂ ਸਕਦੇ, ਸੁੰਘ ਨਹੀਂ ਸਕਦੇ, ਪਰ ਉਹ ਆਪਣਾ ਕੰਮ ਕਰ ਰਹੀ ਹੈ। ਲਿਹਾਜ਼ਾ ਇਸੇ ਤਰ੍ਹਾਂ ਮਨ ਵੀ ਹੈ, ਮੇਰੇ ਮਨ ਤੇ ਮੇਰਾ ਤਨ, ਤਨ ਕੀ ਹੈ, ਮੇਰੇ ਕੰਨ ਅੱਖਾਂ ਰਸਨਾ, ਮੇਰੇ ਹੱਥ ਪੈਰ ਸਾਰੇ, ਇਹ ਸਾਰੇ ਵਾਹਿਗੁਰੂ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਣ। ਕੀ ਕਰ ਤੂੰ, ਪ੍ਰਭ ਸੰਗਮ ਰਾਤੀ ਰਾਮ, ਸੰਗਮ ਗਮ ਪਹੁੰਚ ਗੇਤਰ ਸੱਸਾ, ਸੋਹਣੀ ਪਹੁੰਚ ਮੇਰੀ, ਉਹਦੇ ਨਾਲ ਮੇਰਾ ਸੰਗਮ ਹੋ ਜਾਏ, ਮੇਰਾ ਉਹਦੇ ਨਾਲ ਮਲਾਪ ਹੋ ਜਾਏ, ਕੋਈ ਜੁਗਤ ਦੱਸ ਇਸ ਤਰ੍ਹਾਂ ਦੀ, ਕੋਈ ਤਰੀਕਾ ਦੱਸ, ਆਖਰ ਤੂੰ ਮਿਲੀ ਏ, ਤੈਨੂੰ ਤੇ ਪਤਾ ਉਹ ਕਿਵੇਂ ਮਿਲਦਾ, ਮੈਨੂੰ ਵੀ ਮਿਲਾ ਦੇ। ਹੁਣ ਸਾਧ ਸੰਗਤ ਇਹ ਕੀ ਹੈ ਵੀ ਇੱਕ ਤੇ ਹੈ ਪਰਮਾਤਮਾ, ਇੱਕ ਹੈ ਜੀਵਾਤਮਾ, ਇਹਨਾਂ ਦੇ ਦਰਮਿਆਨ ਇੱਕ ਕੀ ਹੈ ਗੁਰੂ ਹੈ, ਪਰ ਕਦੀ ਕਦੀ ਨਾ ਇਹਨਾਂ ਦੇ ਦਰਮਿਆਨ ਇੱਕ ਹੋਰ ਸ਼ਖਸੀਅਤ ਖੜੀ ਕਰ ਦਿੱਤੀ ਜਾਂਦੀ ਹੈ। ਕਿਹੜੀ?
बड़े आसान तरीके नाल गल समझावां। एक फोर्थ ग्रेड का बच्चा अपनी मां नूं कहिंदा भी ममा अज मेरे कोल क्वेश्चन सोल्व नहीं हो रहा है, ते ओ कहिंदी तू टेंशन ना कर, साडे गवांड विच एक लड़की है वो टेंथ दी स्टूडेंट है, मैं उन्हूं सद के लियानी हाँ, वह तेरी हैल्प कर देगी। वह फिर दस दें भी वीरे ये इदा इदा तेनों ये सोल्व होने, क्यों उन्होंने क्लासा चो निकल के गई। इस तरह सतसंगी सज्जन कई बार जेडे साढ़े नो पहला तुरे ने जिन्हों की अवस्था थोड़ी जी बन गई है, वह जेडे मेरे वर्गिया की अवस्था नहीं बनी उन्होंने अवस्था बना सकते हैं, ईवन उन्होंने वाइब्रेशन भी हैल्प कर जाते हैं कई बार उन्होंने कोल बैठ के। आ जरा संगत में तुम सिमरन करते हो ना, गुरमुख प्यारे बैठे ने करवाते ने, यदा हमेशा लाभ मेरे वर्गे नाड़िया होंगे है, जेडे जुड़े हुए ने मेरा अपना अनुभव है उन्होंने लाभ बहुत घट हों, क्योंकि वह जेडे वाइब्रेशन होंगे ना वो सारे उन्होंने झेलने पैदे ने। तो जे कि सारिया रूह ही जुड़िया हो जिमें अमृत वेले का कोई समागम होते विरला विरला उठता, फिर थोड़ा जहा यतन करके खेड़ बन जाती, सारे वाहिगुरु वाहिगुरु कर लग पैणगे, सारे कागर हो जाएंगे, सारी बात बन जाएगी। खैर सतगुरु गुरु नानक साहब महाराज कह रहे हैं इस तरह की कला वरता, प्रभ प्रेम राती हर बेनंती नाम हर कै सुख वसै, प्रभु दे प्रेम विच रंगी होई हर बेनंती नाम हर कै सुख वसै, तो गुण पछाणै तां प्रभ जाणै गुणै वस अवगणस। हुण इत्थे थोड़ा जिहा उहने मैथड समझाया है इस लाइन च कि प्रभु दे गुणा नूं जे तू पछाण लवें, ते प्रभु दे बेअंत गुण ने उंज जे बिल्कुल संखेप जै कहने हुण ते पहली गल ओ सतनाम है, करता पुरख है, निरभउ है, निरवैर है, असी भी निरवैर हो जाइए, जदों असी निरवैर होइए ना उदों ही असी निरभउ हो सकने हैं, जदों तक मन विच वैर है उदों तक असी निरभउ नहीं हो सकते, और जदों तक अंदर वैर है मेर तेर है सिमरन विच भी थोड़ी दिक्कत आती है। जब तारै को बैरी मीत तब लग नेचल नाही चीत। इस वास्ते जदों कबीर साहब नूं पुछया ना भी जाच दसो किवें जपीए, ते चलो साढ़े अपने अपने तरीके ने भी सीधे होके बहना है इदा करना इदा, हर एक का अपना अनुभव है, पर कबीर साहब ने जाच पता की दसी, थोड़े जे कन दे के बेनती सुनियो, कहन लगे राम जपो जी ऐसे ऐसे ध्रुव प्रहलाद जपियो हर जैसे। दो छोटे छोटे बच्चों की एग्जाम्पल दी, तुहाडा अपना नजरिया इस पंक्ति नूं देखण दा, मेरा अपना है, मेरा नजरिया की है ध्रुव ते प्रहलाद बच्चे ने, बच्चे विच काम नहीं हुंदा, बच्चे विच वैर भी नहीं हुंदा, बच्चा अजे अंदरों मुखलस है, नाम जपन लई जिस तरह की अंतशकरण चाहीदा है वो बच्चा बच्चे कोलो हुंदी है, इस करके बचपन विच जिहड़ा शुरुआत करदा है उहदी क्या बात है। राम जपो जी ऐसे ऐसे, असी ते कोई छोटी जी गल कह दे पक्की वैर दी गंढ पल्ले बन लैने, बच्चे इस तरह गली विच इत्थे ते चलो माहौल नहीं, इस तरह गली च खेडदे खेडदे लड़ पैण, ते थोड़ी देर बाद तुसीं जाके वेखो फिर कट्ठे खेडण डए हुंदे ने। बलगण साहब ने एक कविता लिखी, वह कहिंदे ने भीरे नूं धीरे मारिया, मां उहदी उहनूं ताड़िया, उहनें अपनी मां नूं दस्सिया, गालां दा मीह फिर वसिया, एक दूजे दीआं गुत्तां पुट्टियां, लड़ भिड़ के जदों हटियां, भीरे दी मां भीरा लभे, धीरे दी मां धीरा लभे, ओ आउंदे ने हसदे दिल दी सफाई दसदे, लड़ भिड़ के इको हो गए, वड्डिया ने झाटे खोले, भीरा ते धीरा लड़ पए, भीरे नूं धीरा धीरा डाढ़ा सी उहने मार दिता, उहनां उहदी मां नूं दस्सिया भी तेरे मुंडे नूं उहदा मुंडा कुट्टण डिया, उह गली च आ गई, वह गली च आ गई तो दूजे बच्चे की मां भी गली च आ गई, वह दोवें आपे च लड़न लग पईआं, वह अडोल उत्थों दोवें निकल गए, तो जदों लड़ लुड़ के हटियां तो की वेख्या भी उहने उहदे गल च बांह पाई हुई है, तो उहने उहदे गल च बांह पाई हुई। सिख इस तरह का होना चाहिए, अब्बल तो किसी नाल वैर है ही नहीं, तो जे कोई थोड़ी जी वक्ती तौर पर गल बन गई है तो उहदी गंढ पक्की नहीं पानी। साध की सज्जन ताई पाहन की रेख प्रीत, बैर जल रेख होए बिशेक साध संग में, साधु दी दोस्ती पत्थर ते लीक वर्गी, बां जिन्हां दी पकड़ी है सिर दीजे
ਬਾਹ ਨਾ ਛੋਡੀ ਹੈ ਤੇ ਦੁਸ਼ਮਣੀ ਚਾਰ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਮਾਤਾ ਸ਼ਹੀਦ ਕਰ ਦਿੱਤੀ, ਪਿਤਾ ਸ਼ਹੀਦ, ਸਿੰਘ ਸ਼ਹੀਦ ਕਰ ਦਿੱਤੇ ਤੇ ਬਹਾਦਰ ਸ਼ਾਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਦਦ ਕਰੋ, ਤਖ਼ਤ ਲੈਣਾ ਹੈ। ਤੇ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਫੌਜ ਲੈ ਕੇ ਚਲੇ ਜਾਓ, ਉਹਨੂੰ ਤਖ਼ਤ ਦਵਾ ਦਿਓ, ਗੱਜ ਕੇ ਆਖੋ ਸਤਨਾਮ ਸ੍ਰੀ, ਕੋਈ ਵੈਰ ਨਹੀਂ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ, ਵਿਸਰ ਗਈ ਸਭ ਤਾਤ ਪਰਾਈ। ਸੋ ਇਸ ਪ੍ਰਕਾਰ ਗੁਣ ਪਛਾਣ ਹੈ। ਵਾਹਿਗੁਰੂ ਦਾ ਗੁਣ ਕੀ ਹੈ? ਉਹ ਨਿਰਵੈਰ ਹੈ, ਅਸੀਂ ਵੀ ਨਿਰਵੈਰ ਹੋ ਜਾਈਏ। ਇਸੇ ਪ੍ਰਕਾਰ ਤਾਂ ਪ੍ਰਭੂ ਜਾਣੈ, ਜਦੋਂ ਉਹਦੇ ਗੁਣਾਂ ਨੂੰ ਪਛਾਣ ਲਾਂਗੇ ਫਿਰ ਪ੍ਰਭੂ ਨੂੰ ਜਾਣ ਲਵਾਂਗੇ। ਇਸ ਪ੍ਰਕਾਰ ਗੁਣੈ ਵਸ ਅਵਗਣ ਨਸੈ, ਜਿਵੇਂ ਹੀ ਅੰਦਰ ਗੁਣ ਆ ਜਾਣਗੇ ਅਵਗਣ ਨਸ ਜਾਣਗੇ। ਜਬ ਲਗ ਸਿੰਘ ਰਹਿ ਬਨ ਮਾਹੇ, ਤਬ ਲਗ ਬਨ ਫੂਲੇ ਹੀ ਨਾਹੇ, ਜਬ ਹੀ ਸਿਆਰ ਸਿੰਘ ਕੋ ਖਾਏ, ਫੂਲ ਰਹੀ ਸਗਲੀ ਬਨ ਰਾਏ। ਕਿਸੇ ਜੰਗਲ ਵਿੱਚ ਸ਼ੇਰ ਹੋਵੇ, ਬਾਕੀ ਜਾਨਵਰ ਘਟਣੇ ਸ਼ੁਰੂ ਹੋ ਜਾਂਦੇ ਨੇ, ਰੋਜ਼ ਮਾਰ ਮਾਰ ਕੇ ਖਾਂਦਾ। ਕਿਸੇ ਤਨ ਰੂਪੀ ਜੰਗਲ ਵਿੱਚ ਹੰਕਾਰ ਰੂਪੀ ਸ਼ੇਰ ਹੋਵੇ ਤੇ ਸ਼ੁਭ ਗੁਣ ਫਲਣ ਹੀ ਨਹੀਂ ਦਿੰਦਾ, ਪਰ ਜਦੋਂ ਨਿਮਰਤਾ ਰੂਪੀ ਗਿੱਦੜ ਇਸ ਹੰਕਾਰ ਰੂਪੀ ਸ਼ੇਰ ਨੂੰ ਖਾ ਜਾਏ ਤੇ ਫਿਰ ਇਹ ਸਰੀਰ ਫਿਰ ਦੈਵੀ ਗੁਣਾਂ ਨਾਲ ਸਰਾਬੋਰ ਹੋ ਜਾਂਦਾ। ਤੁਧ ਬਾਜ ਇੱਕ ਤਿਲ ਰਹਿ ਨਾ ਸਾਕਾਂ, ਕਹਿਣ ਸੁਣਨ ਨਾ ਤੀਜੈ। ਹੁਣ ਗੱਲਾਂ ਨਾਲ ਨਹੀਂ ਸਰਦਾ, ਹੁਣ ਦਿਲ ਕਰਦਾ ਵੀ ਨਾਮ ਹੀ ਜਪਦਾ ਰਵਾਂ। ਇਸ ਲਈ ਨਾਨਕਾ ਪ੍ਰਿਉ ਪ੍ਰਿਉ ਕਰ ਪੁਕਾਰੇ, ਰਸਨ ਰਸ ਮਨ ਭੀਜੈ। ਉਹ ਫਿਰ ਪ੍ਰਿਉ ਪ੍ਰਿਉ ਹੇ ਪਿਆਰੇ ਕਰਕੇ ਜੀਵ ਇਸਤਰੀ ਜਿਹੜੀ ਏ ਇਸ ਤਰ੍ਹਾਂ ਪੁਕਾਰਦੀ ਰਹਿੰਦੀ ਏ, ਮਲਾਪ ਵਾਸਤੇ ਤਰਸਦੀ ਰਹਿੰਦੀ ਏ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਪੰਕਚੁਐਲਿਟੀ ਬਹੁਤ ਜ਼ਰੂਰੀ ਹੈ, ਲਿਹਾਜ਼ਾ ਮੈਂ ਇਹਨਾਂ ਵਿਚਾਰਾਂ ਨੂੰ ਇੱਥੇ ਹੀ ਸੰਕੋਚਨ ਦੀ ਆਗਿਆ ਚਾਹਵਾਂਗਾ। ਕਾਹਲੀ ਵਿੱਚ ਹੋ ਸਕਦਾ ਮੈਂ ਅੱਛੀ ਤਰ੍ਹਾਂ ਐਕਸਪਲੇਨ ਨਾ ਕਰ ਸਕਿਆ ਹੋਵਾਂ, ਖਿਮਾ ਕਰਨਾ। ਥੋੜ੍ਹੇ ਜਿਹੇ ਮਿੰਟ ਰੋਜ਼ਾਨਾ ਦੀ ਤਰ੍ਹਾਂ ਰਸਨਾ ਪਵਿੱਤਰ ਕਰੀਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਰਾਗੀ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨਾ ਜੋੜਨਗੇ। ਉਹਨਾਂ ਤੋਂ ਉਪਰੰਤ ਅੱਜ ਵਿਸ਼ੇਸ਼ ਤੌਰ 'ਤੇ ਡਾਕਟਰ ਚਰਨ ਕਮਲ ਸਿੰਘ ਜੀ ਕਥਾ ਕੀਰਤਨ 8:30 ਤੋਂ 9:30 ਹਾਜ਼ਰੀਆਂ ਭਰ ਰਹੇ ਹਨ ਅਤੇ ਕੱਲ੍ਹ ਦੇ ਦੁਪਹਿਰ ਦੇ ਦੀਵਾਨ ਵਿੱਚ ਵੀ 1:30 ਵਜੇ ਤੋਂ ਲੈ ਕੇ 2:30 ਤੱਕ ਹਾਜ਼ਰੀ ਭਰਨਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀਆਂ ਭਰਨੀਆਂ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ 'ਚ ਅੰਮ੍ਰਿਤ ਸੰਚਾਰ ਹੋ ਰਹੇ ਹਨ। ਆਪ ਜਿਨ੍ਹਾਂ ਨੇ ਗੁਰੂ ਵਾਲੇ ਬੰਨਾ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਪੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ, ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕਿਉਂਕਿ ਦਾਸਿਆਂ ਦਾ ਅੱਜ ਅਖੀਰਲਾ ਸ਼ਾਮ ਦਾ ਸਮਾਗਮ ਹੈ। ਕੱਲ੍ਹ ਤੋਂ ਅਸੀਂ ਨਿਊਯਾਰਕ ਨੂੰ ਚਲੇ ਜਾਣਾ ਹੈ। ਆਪ ਸੰਗਤਾਂ ਨੇ ਬਹੁਤ ਪਿਆਰ ਬਖਸ਼ਿਆ, ਬੜੇ ਇਕਾਗਰ ਚਿੱਤ ਹੋ ਕੇ ਗੁਰੂ ਕੀ ਬਾਣੀ ਸਰਵਣ ਕੀਤੀ ਹੈ, ਗੁਰੂ ਕੀ ਬਾਣੀ ਗਾਇਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਦਾ ਬਿਆਨ ਹੈ, ਬਚਨ ਹੈ, ਭਗਤ ਸਾਹਿਬ ਜੀ ਕਹਿੰਦੇ ਹਨ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕੋਈ ਗਾਉਣ ਵਾਲਾ ਚਿੱਤ ਲਾ ਕੇ ਗਾਵੇ ਅਤੇ ਕੋਈ ਸੁਣਨ ਵਾਲਾ ਚਿੱਤ ਲਾ ਕੇ ਸੁਣੇ ਅਤੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਕੋਈ ਸੰਸਾ ਨਹੀਂ, ਕੋਈ ਸ਼ੰਕਾ ਨਹੀਂ, ਦੋ ਰਾਵਾਂ ਨਹੀਂ, ਦੋਵੇਂ ਹੀ ਪਰਮ ਗਤੀ ਨੂੰ ਪ੍ਰਾਪਤ ਹੋ ਜਾਣਗੇ। ਪਰ ਗੱਲ ਇਹ ਹੈ ਕਿ ਸੁਰਤ ਸ਼ਬਦ ਦਾ ਮੇਲ ਹੋਣਾ ਚਾਹੀਦਾ ਹੈ, ਸੁਰਤ ਟਿਕਣੀ ਚਾਹੀਦੀ ਹੈ, ਅਤੇ ਸੁਰਤ ਤਾਂ ਟਿਕਦੀ ਹੈ ਜੇ ਸਰੋਤੇ ਟਿਕ ਕੇ ਬੈਠੇ ਹੋਣ। ਜੇ ਸਰੋਤੇ ਭੱਜੇ ਫਿਰਨ ਜਾਂ ਗੱਲਾਂ ਕਰਨ ਬੀਬੀਆਂ ਆਪਸ ਵਿੱਚ, ਜਾਂ ਵੀਰ ਆਪਸ ਵਿੱਚ ਕੋਈ ਫੋਨ ਸੁਣੇ, ਕੋਈ ਗੱਲਾਂ ਕਰੇ, ਜੇ ਸਰੋਤਿਆਂ ਦੀ ਸੁਰਤ ਨਹੀਂ ਟਿਕਦੀ ਅਤੇ ਗਾਉਣ ਵਾਲੇ ਦੀ ਨਹੀਂ ਟਿਕਦੀ, ਸਤਸੰਗਤ ਮਾਫ਼ ਕਰਨਾ, ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਕਈ ਵਾਰ ਮਾਹੌਲ ਨਹੀਂ ਬਣਦਾ ਕੀਰਤਨ ਦਾ। ਬੜੀ ਕੋਸ਼ਿਸ਼ ਕਰੀਦੀ ਹੈ ਵੀ ਗੁਰੂ ਕੀ ਕੀਰਤੀ ਕਰੀਏ, ਸਰੋਤੇ ਟਿਕ ਜਾਣ ਪਏ, ਕਈ ਵਾਰ ਸਰੋਤਿਆਂ ਦਾ ਮਨ ਖਿੰਡਿਆ ਹੁੰਦਾ ਅਤੇ ਸਾਡਾ ਵੀ ਖਿੰਡ ਜਾਂਦਾ। ਪਰ ਇਸ ਅਸਥਾਨ 'ਤੇ ਗੁਰਦੁਆਰਾ ਸਾਹਿਬ ਫਰੀ ਮਾਊਂਟ ਦੀਆਂ ਸੰਗਤਾਂ, ਮੈਂ ਦੇਖਦਾ ਤੁਸੀਂ ਬੜੇ ਇਕਾਗਰ ਚਿੱਤ ਹੋ ਕੇ ਬਾਣੀ ਸਰਵਣ ਕਰਦੇ ਹੋ, ਤੁਹਾਡਾ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਬੀਬੀਆਂ ਨੇ, ਭੈਣਾਂ ਨੇ, ਭਰਾਵਾਂ ਨੇ, ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਹੈ, ਬੜੀ ਭਾਵਨਾ ਨਾਲ ਗੁਰੂ ਕੀ ਕੀਰਤੀ ਸਰਵਣ ਕੀਤੀ ਹੈ। ਸਤਿਗੁਰੂ ਮੇਰਾਮਤ ਕਰਨ, ਸਭ ਦਾ ਗਾਵਿਆ ਸੁਣਿਆ ਥਾਂਏ ਪਾਉਣ, ਸਭ ਨੂੰ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਅਤੇ ਨਾਮ ਦੀ ਦਾਤ ਬਖਸ਼ਣ। ਸੋ ਮੇਰੇ ਕੋਲੋਂ ਆਪ ਸੰਗਤਾਂ ਨਾਲ ਗੁਰ ਸ਼ਬਦ ਦੁਆਰਾ ਸਾਂਝ ਪਾਉਂਦਿਆਂ ਵਿਚਰਦਿਆਂ ਹੋ ਸਕਦਾ ਬੇਅੰਤ ਭੁੱਲਾਂ ਹੋਈਆਂ ਹੋਣ, ਨਾ ਚਤਾਰਨੀਆਂ, ਅਰਦਾਸ ਕਰਨੀ ਸਤਿਗੁਰੂ ਸਮਤ ਬਖਸ਼ਣ। ਇਸੇ ਤਰ੍ਹਾਂ ਆਪ ਸੰਗਤਾਂ ਦੀ ਦੇਸ਼ ਵਿਦੇਸ਼ ਵਿੱਚ ਵਿਚਰਦਿਆਂ ਹੋਇਆਂ ਸੇਵਾ ਕਰਨ ਦਾ ਸੁਭਾਗ ਬਣਿਆ ਰਹੇ। ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਕਰਨ, ਆਪਣਾ ਸਿਰ 'ਤੇ ਮੇਰਾ ਪ੍ਰਯਾਸ ਰੱਖ ਕੇ ਸਵਾਵਾਂ ਲੈਂਦੇ ਰਹਿਣ। ਸੋ ਸਤ ਸੰਗਤ ਸਮੁੱਚੇ ਪ੍ਰਬੰਧਕਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਸਦਕਾ ਆਪ ਸੰਗਤਾਂ ਨਾਲ ਇਹ ਸਾਂਝ ਬਣੀ ਹੈ। ਕਿਉਂਕਿ ਮੈਂ ਜਿੰਨੀ ਵਾਰ ਵੀ ਆਉਂਦਾ ਸੀ ਨਿਊਯਾਰਕ ਵਾਲੇ ਪਾਸੇ ਵੀ ਵਾਪਸ ਮੁੜ ਜਾਂਦਾ ਸੀ, ਇੱਧਰ ਨੂੰ ਕਦੀ ਆਇਆ ਨਹੀਂ, ਇਹ ਫਸਟ ਟਾਈਮ ਹੈ। ਅਤੇ ਫਰੀ ਮਾਊਂਟ ਪਹੁੰਚੇ ਹਾਂ, ਆਪ ਸੰਗਤਾਂ ਨਾਲ ਗੁਰਸਬਦ ਦੁਆਰਾ ਸਾਂਝ ਪਾਈ ਹੈ। ਮੈਂ ਪੰਜ ਚਾਰ ਮਿੰਟ ਭਾਈ ਸਾਹਿਬ ਹੋਣਾਂ ਦੇ ਉੱਪਰ ਲੈ ਗਿਆ, ਸੋ ਮਾਫ਼ੀ ਚਾਹੁੰਦਾ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ, ਮੈਂ ਬੇਨਤੀ ਕਰਦਾ ਹੁੰਦਾ ਕਿ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਕੇਵਲ ਦੋ ਸਨ, ਕੇਵਲ ਦੋ, ਅਤੇ ਦੋਵਾਂ ਕੋਲੋਂ ਲੱਕੜ ਦੇ ਸੋਟੇ, ਕੁਛ ਵੀ ਨਹੀਂ ਕੋਲ, ਹੋਰ ਕੋਈ ਕਿਰਪਾਨ ਵੀ ਨਹੀਂ, ਕੋਈ ਵੱਡਾ ਹਥਿਆਰ ਵੀ ਨਹੀਂ, ਅਤੇ ਜਕਾਰੇ ਛੱਡ ਛੱਡ ਕੇ ਉਹਨਾਂ ਨੇ ਬਿਪਤਾ ਪਾ ਛੱਡੀ ਪਠਾਣਾਂ ਨੂੰ। ਉਹਨਾਂ ਨੇ ਸੋਚਿਆ ਵੀ ਪਤਾ ਨਹੀਂ ਕਿੰਨੀ ਕੁ ਫੌਜ ਹੈ, ਐਡੇ ਗੱਜ ਵੱਜ ਕੇ ਜਕਾਰੇ ਬੁਲਾਏ ਉਹਨਾਂ ਨੇ, ਇੰਨੀ ਧੜੱਲੇਦਾਰ ਫਤਿਹ ਬੁਲਾਈ। ਅਤੇ ਤੁਸੀਂ ਜਦੋਂ ਵੀ ਮੂੰਹ ਫਤਿਹ ਬੁਲਾਉਣੀ ਹੋਵੇ, ਮੂੰਹ ਥੱਲੇ ਨੂੰ ਕਰ ਲੈਂਦੇ ਹੋ, ਫਤਿਹ ਦਾ ਜਵਾਬ ਫਤਿਹ ਵਿੱਚ ਦਿੰਦੇ ਨਹੀਂ। ਇਹ ਇੱਕ ਬਹੁਤ ਵੱਡੀ ਸਾਡੀ ਕਮਜ਼ੋਰੀ ਹੈ ਜਾਂ ਸਾਡੀ ਘਾਟ ਹੈ, ਕਿਉਂਕਿ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਉਂਦੇ। ਅਤੇ ਜਦੋਂ ਬੁਲਾਰੇ ਨੂੰ ਤੁਸੀਂ ਫਤਿਹ ਨਾ ਬੁਲਾਓ, ਤਾਂ ਉਹਨੂੰ ਇੰਝ ਮਹਿਸੂਸ ਹੁੰਦਾ ਵੀ ਜਿੱਦਾਂ ਤੁਹਾਨੂੰ ਕੋਈ ਆਨੰਦ ਨਹੀਂ ਆਇਆ, ਤੁਸੀਂ ਟਾਈਮ ਪਾਸ ਕੀਤਾ ਅਤੇ ਅਸੀਂ ਵੀ ਟਾਈਮ ਪਾਸ ਕਰਕੇ ਸਟੇਜ ਤੋਂ ਉੱਤਰ ਚੱਲੇ। ਮੈਂ ਬੇਨਤੀ ਕਰਦਾ ਹੁੰਦਾ ਜਦੋਂ ਵੀ ਕੋਈ ਫਤਿਹ ਬੁਲਾਵੇ ਅਤੇ ਫਤਿਹ ਦਾ ਜਵਾਬ ਫਤਿਹ ਵਿੱਚ ਜ਼ਰੂਰ ਦਿਆ ਕਰੋ। ਇੱਕ ਵਾਰੀ ਫਿਰ ਕਿਰਪਾ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸਿੰਘ ਜੀ ਆਪ ਜੀ ਨੂੰ ਪਿੱਤਰਬਾਣੀ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜ਼ੂਰੀ ਰਾਗੀ ਸਾਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਾ ਕੀਰਤਨ ਜਥਾ, ਭਾਈ ਜਥੇ ਬਹੁਤ ਬਹੁਤ ਧੰਨਵਾਦ। ਆਉਣ ਭਾਈ ਸਾਹਿਬ ਡਾਕਟਰ ਚਰਨ ਕਮਲ ਸਿੰਘ ਜੀ, ਡਾਇਰੈਕਟਰ ਗੁਰਬਾਣੀ ਫਾਊਂਡੇਸ਼ਨ ਵਾਲੇ, ਆਪ ਜੀ ਨੂੰ ਕਥਾ ਕੀਰਤਨ ਰਾਹੀਂ ਜੋੜਨਗੇ। ਭਾਈ ਸਾਹਿਬ ਜੀ ਦਾ ਕੱਲ੍ਹ ਦਾ ਸਮਾਂ ਦੁਪਹਿਰੇ ਡੇਢ ਵਜੇ ਤੋਂ ਢਾਈ ਵਜੇ ਹੈ। ਇਸ ਦੇ ਨਾਲ ਹੀ ਭਾਈ ਸਾਹਿਬ ਜੀ ਵੱਲੋਂ ਇੱਕ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੀ ਐਪ ਲਾਂਚ ਕੀਤੀ ਜਾਵੇਗੀ, ਜਿਸ ਨੂੰ ਆਡੀਓ ਰਾਹੀਂ ਸਰਵਣ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਦੀ ਵਿੱਚ ਅਰਥ ਵੀ ਹਨ। ਆਪ ਜੀ ਇਸ ਦਾ ਲਾਭ ਉਠਾ ਸਕਦੇ ਹੋ ਜੀ। ਕੱਲ੍ਹ ਦੁਪਹਿਰੇ ਡੇਢ ਵਜੇ ਇਹ ਐਪ ਲਾਂਚ ਕੀਤੀ ਜਾਵੇ ਗੁਰਦੁਆਰਾ ਸਾਹਿਬ ਵਿਖੇ। ਉਹਨਾਂ ਜਥੇ ਪਾਸੋਂ ਕਥਾ ਕੀਰਤਨ ਸਰਵਣ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਦਿਨ ਸ਼ਨਿਚਰਵਾਰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹਨ। ਜਿਨ੍ਹਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਾ ਹੈ ਆਪਣਾ ਨਾਮ ਲਾਇਬ੍ਰੇਰੀ 'ਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ, ਆ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਦਾ ਆਧਾਰ ਆਦਿ ਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਸਾਡੇ ਮਨੁੱਖਤਾ ਨੂੰ ਥਾਪੜਾ ਜਪ ਜੀ ਸਾਹਿਬ, ਸਾਡਾ ਆਧਾਰ ਹੈ। ਆਓ ਗੁਰੂ ਨਾਨਕ ਪਾਤਸ਼ਾਹ ਦਾ ਉਹ ਵਡਮੁੱਲਾ ਜਿਸ ਉਪਦੇਸ਼ ਤੋਂ ਪਾਤਸ਼ਾਹ ਨੇ ਸੰਸਾਰ ਨੂੰ ਗੁਰਮਤ ਦਾ ਪ੍ਰਗਾਸ ਕਰਤਾ, ਆਓ ਉਸ ਆਧਾਰ ਵੱਲ ਝਾਤ ਮਾਰੀਏ, ਝੋਲੀ ਪਵਾਈਏ।

गुरु साहेब ने एकंकार नो प्रभु दा करतार दा प्रतीक दसिया।

गुरु साहब कहंदे केवल एकंकार ही है, होर कोई है ही नहीं।

ਇਸ ਏਕੰਕਾਰ ਨੂੰ, ਇਸ ਏਕੰਕਾਰ ਦੀ ਹੋਂਦ ਨੂੰ ਪਸਰਿਆ ਹੋਇਆ ਕਾਇਮ ਦਾਇਮ ਸਤ ਨਾਮ ਕਿਹਾ ਹੈ। ਨਾਮ ਦੀ ਪਰਿਭਾਸ਼ਾ ਗੁਰੂ ਸਾਹਿਬ ਕਹਿੰਦੇ ਵਿਣ ਨਾਮ ਹੈ ਨਾ ਹੀ ਕੋ ਥਾਵ। ਐਸੀ ਕੋਈ ਥਾਂ ਹੀ ਨਹੀਂ ਹੈ ਜਿੱਥੇ ਨਾਵ ਨਾ ਹੋਵੇ। ਇਹ ਫਿਰ ਕਿਹੋ ਜਿਹਾ ਨਾਵ ਹੋ ਸਕਦਾ ਹੈ ਜੋ ਹਰ ਥਾਂ ਹੀ ਹੈ, ਸਭ ਮਾਹੀ ਹੈ। ਇਹ ਨਾਮ ਤਾਂ ਉਹ ਕਰਤਾਰ ਹੀ ਹੋ ਸਕਦਾ ਹੈ, ਏਕੰਕਾਰ ਹੀ ਹੋ ਸਕਦਾ ਹੈ। ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਵਿਣ ਨਾਵੈ ਨਾ ਹੀ ਕੋ ਥਾਵ। ਜੇ ਨਾਵ ਉਸਦਾ ਪਾਸਾਰਾ ਹੈ, ਨਾਮ ਕੀ ਹੈ, ਕੀ ਨਾਮ ਅਤੇ ਨਾਵ ਦਾ ਕੋਈ ਸੰਬੰਧ ਹੈ? ਪਾਤਸ਼ਾਹ ਉਪਦੇਸ਼ ਕਰਦੇ ਹਨ, ਮਨਮੁਖ ਉਹੀ ਲੋਕ ਜਿਹੜੇ ਆਪਣੇ ਮਨ ਦੇ ਮਗਰ ਲੱਗਦੇ ਨੇ ਗੁਰੂ ਦੇ ਨਹੀਂ। ਮਨਮੁਖ ਨਾਮ ਨਾ ਜਾਣਨੀ। ਅੱਧੀ ਤੁਕ ਤੋਂ ਪਾਤਸ਼ਾਹ ਨੇ ਇਹ ਸਾਨੂੰ ਰਾਈਟਿੰਗ ਔਨ ਦਾ ਵਾਲ ਕਰਤਾ ਕਿ ਨਾਮ ਜਾਣਨਾ ਹੈ। ਜਿਸ ਨੂੰ ਮਨਮੁਖ ਨਹੀਂ ਜਾਣ ਪਾਉਂਦੇ ਹਨ, ਮਨਮੁਖ ਨਾਮ ਨਾ ਜਾਣਨੀ। ਵਿਣ ਨਾਵ ਹੈ ਪਤ ਜਾਏ। ਜਾਣਦੇ ਤਾਂ ਨਾਮ ਨਹੀਂ ਹਨ, ਮਨਮੁਖ ਨਾਮ ਨਾ ਜਾਣਨੀ, ਪਰ ਨਾਲ ਹੀ ਵਿਣ ਨਾਵ ਹੈ ਪਤ ਜਾਏ। ਇਸ ਦਾ ਮਤਲਬ ਇਹ ਹੋਇਆ ਕਿ ਨਾਮ ਨੂੰ ਨਾ ਜਾਣਨਾ ਹੀ ਨਾਵ ਨੂੰ ਨਾ ਜਾਣਨਾ ਹੈ। ਇਸ ਦਾ ਮਤਲਬ ਇਹ ਹੋਇਆ ਨਾਮ ਅਤੇ ਨਾਵ ਇੱਕੋ ਬਾਤ ਹੈ। ਨਾਵ ਤਾਂ ਉਹ ਹੈ, ਵਿਣ ਨਾਵ ਹੈ ਨਾ ਹੀ ਕੋ ਥਾਉ, ਭਾਵ ਅਨਿਕ ਪਾਤ ਹੋਏ ਪਸਰਿਆ। ਇਸ ਦਾ ਭਾਵ ਹੈ ਵਿਣ ਨਾਮੈ ਨਾ ਹੀ ਕੋ ਥਾਉ। ਨਾਵ ਅਤੇ ਨਾਮ ਇੱਥੋਂ ਸਤ ਨਾਮ, ਨਾਮ ਸਭ ਥਾਈ ਸਭ ਮਾਹੀ ਕਾਇਮ ਦਾਇਮ ਖੰਡਾ ਬ੍ਰਹਮੰਡਾਂ ਵਿੱਚ ਨਾਮ ਕੇ ਤਾਰੇ ਹਨ। ਇਹ ਸਤ ਹੈ, ਕਾਇਮ ਦਾਇਮ ਹੈ। ਨਾਮ ਪਹਿਲਾਂ ਤੋਂ ਹੈ, ਅਸੀਂ ਬਣਾਉਣਾ ਨਹੀਂ ਹੈ ਜਾਣਨਾ ਹੈ। ਜਾਣਨ ਦਾ ਢੰਗ ਗੁਰਮੁਖੇ ਹੈ, ਗੁਰਮੁਖੇ, ਗੁਰਮੁਖ ਅਤੇ ਗੁਰਮੁਖੇ। ਖੱਖੇ ਨੂੰ ਸਿਹਾਰੀ ਦੱਸ ਦਿੰਦੀ ਹੈ ਕਿ ਇਸ ਰਾਹ ਤੁਰਨਾ ਹੈ, ਤੁਰ ਕੇ ਗੁਰਮੁਖ ਬਣਨਾ ਹੈ। ਮਨਮੁਖ ਤੋਂ ਗੁਰਮੁਖ, ਗੁਰਮੁਖੇ ਬਣਨਾ ਹੈ। ਗੁਰਮੁਖੇ ਦਾ ਕੀ ਭਾਵ ਹੈ? ਆਪਣੀ ਸੁਰਤ ਨੂੰ ਗੁਰੂ ਗਿਆਨ ਵਿੱਚ ਫੋਕਸ ਕਰਨਾ, ਕੇਂਦਰਿਤ ਕਰਨਾ। ਇਉਂ ਅਸੀਂ ਜਪਜੀ ਸਾਹਿਬ, ਜਿਸ ਤਰ੍ਹਾਂ ਭਾਈ ਸਾਹਿਬ ਜੀ ਜ਼ਿਕਰ ਕਰ ਰਹੇ ਸੀ ਕਿ ਜਪਜੀ ਸਾਹਿਬ ਦੇ ਸਮੁੱਚੇ ਇਹ ਸਾਡੀ ਆਧਾਰ ਬਾਣੀ, ਸਾਨੂੰ ਗੁਰਮਤਿ ਦੇ ਗਾਢੀ ਰਾਹ ਵੱਲ ਪ੍ਰੇਰਨਾ ਕਰਨ ਵਾਲੀ ਬਾਣੀ। ਇਸ ਬਾਣੀ ਦੀ ਹਰ ਹਰ ਸ਼ਬਦ, ਗੁਰਬਾਣੀ ਦਾ ਸ਼ਬਦ ਹੋਰ ਹੈ, ਗੁਰਬਾਣੀ ਦਾ ਸੰਕਲਪ ਘੜੀ ਹੈ ਸ਼ਬਦ,
ਜਪਜੀ ਸਾਹਿਬ ਹੀ ਸਾਨੂੰ ਦੱਸਦੀ ਹੈ ਕਿ ਸ਼ਬਦ ਦੀ ਘਾੜਤ ਕਰਨੀ ਹੈ, ਉਹ ਸਾਡਾ ਸੰਕਲਪ ਹੈ, ਮਨੁੱਖ ਦਾ ਸ਼ਬਦ, ਗੁਰ ਕਾ ਸ਼ਬਦ। ਪਰ ਹਰ ਸ਼ਬਦ ਇਸ ਬਾਣੀ ਦਾ ਸਾਨੂੰ ਰਾਹ ਦੱਸ ਰਿਹਾ ਹੈ। ਆਓ ਇਸ ਕਰਤਾਰ ਤੋਂ ਬਾਅਦ ਏਕ ਅੰਕਾਰ ਤੋਂ ਇੱਕ ਓਂਕਾਰ ਤੋਂ, ਇੱਕ ਓਂਕਾਰ ਕਹੀਏ, ਏਕ ਅੰਕਾਰ ਕਹੀਏ। ਗੁਰਬਾਣੀ ਚ ਏਕ ਅੰਕਾਰ ਵਾਂਗੂ ਅਸੀਂ ਆਮ ਤੌਰ ਤੇ ਇੱਕ ਦੂਸਰੇ ਨੂੰ ਇੱਕ ਓਂਕਾਰ ਕਹਿੰਦੇ ਹਾਂ। ਗੁਰਬਾਣੀ ਵਿੱਚ ਏਕ ਅੰਕਾਰ ਸਪਾਇਮਾਨ ਹੈ, ਜਿਵੇਂ ਵੀ ਕਹੀਏ, ਕਰਤਾਰ ਦਾ ਪਸਰਿਆ ਪਸਾਰਾ ਉਹਦੇ ਵਿੱਚ ਲੀਨਤਾ ਕਰਨੀ ਹੈ। ਪਾਤਸ਼ਾਹ ਨੇ ਸ਼ੁਰੂਆਤ ਵਿੱਚ ਇਸਦਾ ਸਿਰਲੇਖ ਜਪ ਦੀ ਬਾਤ ਕਰਨੀ ਜ਼ਰੂਰੀ ਹੈ। ਜਪ ਕੀ ਹੈ? ਸਾਡੀ ਉਂਗਲ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਰਾਹ ਸਾਨੂੰ ਦੱਸੇ ਨੇ। ਜਪ ਦੇ ਸਿਰਲੇਖ ਨੂੰ ਉਹਨਾਂ ਕਿਹਾ ਇਹ ਬਾਣੀ ਦਾ ਸਿਰਲੇਖ ਹੈ, ਪਰ ਜਪ ਦਾ ਭਾਵ ਕੀ ਹੈ? ਜਪ ਸਾਨੂੰ ਜਿਵੇਂ ਗੁਣਵੰਤੀ ਦੱਸਦੀ ਕੀ ਭਾਵ ਹੈ, ਤਿੱਤਵਾਰ ਦੱਸਦਾ ਕੀ ਭਾਵ ਹੈ, ਸੁਚੱਜੀ ਕੁਚੱਜੀ ਦਾ ਭਾਵ ਹੈ, ਜਪ ਦਾ ਕੀ ਭਾਵ ਹੈ? ਗੁਰਬਾਣੀ ਦਾ ਫਰਮਾਨ ਹੈ, ਐਸਾ ਗਿਆਨ ਕੀ ਕਰੋ, ਜਪ ਹੋ। ਐਸਾ ਗਿਆਨ ਜਪ ਹੋ ਮਨ ਮੇਰੇ। ਜਿਸ ਤੁਕ ਵਿੱਚ, ਜਿਸ ਉਪਦੇਸ਼ ਵਿੱਚ ਮਨ ਹੈ, ਬਾਤ ਵਿਚਾਰਾਂ ਦੀ ਹੈ। ਵਿਚਾਰਾਂ ਵਿੱਚ ਜਪ ਹੋ, ਐਸਾ ਕੀ ਜਪ ਹੋ, ਗਿਆਨ। ਗਿਆਨ ਦਾ ਸੰਬੰਧ ਸਮਝਣ ਨਾਲ ਹੈ। ਗਿਆਨ ਨੂੰ ਜਪਣ ਦਾ ਭਾਵ ਹੈ ਕਿ ਜਪਣਾ, ਸਮਝਣਾ, ਜਾਣਨਾ, ਬੁੱਝਣਾ ਹੈ। ਗੁਰੂ ਸਾਹਿਬ ਨੇ ਸਾਨੂੰ ਇਹ ਗਾਢੀ ਰਾਹ ਤੇ ਪਹਿਲਾਂ ਹੀ ਉਂਗਲ ਫੜ ਕੇ ਕਿਹਾ ਕਿ ਜਪੋ, ਜਪ। ਕੀ ਜਪ? ਸਭ ਤੋਂ ਪਹਿਲੇ ਇਹ ਜਪ ਕਿ ਆਦ ਕੀ ਹੈ, ਆਦ ਵਿੱਚ ਸੱਚ ਕਿਵੇਂ ਹੈ, ਆਦ ਸੱਚ ਨੂੰ ਦਾ ਕੀ ਮਤਲਬ ਹੈ। ਇਹ ਜਪ, ਇਹ ਜਪ ਕਿ ਆਦ ਤੇ ਜੁਗਾਦ ਦਾ ਕੀ ਫਰਕ ਹੈ। ਇਹ ਜਪ ਉਹ ਹੈ ਵੀ ਸੱਚ ਕਿਵੇਂ ਹੈ। ਇਹ ਜਪ ਅੱਜ ਤੂੰ ਹੈ, ਤੇਰੇ ਹੁੰਦਿਆਂ ਉਹ ਹੈ, ਕੱਲ ਤੂੰ ਨਹੀਂ ਰਹੇਗਾ ਪਰ ਉਹ ਉਦੋਂ ਵੀ ਉਹੀ ਆਦ ਵਾਲਾ, ਉਹੀ ਜੁਗਾਦ ਵਾਲਾ, ਉਹੀ ਸੱਚ ਉਦੋਂ ਵੀ ਹੋਸੀ ਭੀ ਸੱਚ ਹੋਏਗਾ, ਰਹੇਗਾ। ਇਸ ਨੂੰ ਜਪ, ਇਸ ਨੂੰ ਸਮਝ, ਇਸ ਨੂੰ ਜਾਣ, ਇਸ ਨੂੰ ਬੁੱਝ।

ਨਾਨਕ ਬੜਾ ਵੱਡਾ ਫਲਸਫਾ ਨਾਨਕ ਸ਼ਬਦ ਸਾਨੂੰ ਕੀ ਕਹਿੰਦਾ ਹੈ? ਸਭ ਤੋਂ ਪਹਿਲਾਂ ਗੁਰਬਾਣੀ ਵਿੱਚ ਨਾਨਕ ਇਸ ਸਲੋਕ ਵਿੱਚ ਆਇਆ ਹੈ। ਇਹ ਪਾਵਨ ਸਲੋਕ ਜੋ ਬਾਅਦ ਚੋਂ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਦੇ ਨਾਲ ਵੀ ਹੈ, ਪਰ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਸਲੋਕ ਸਾਡੀ ਝੋਲੀ 'ਚ ਪਾਇਆ ਹੈ। ਨਾਨਕ ਅਸੀਂ ਕਹਿ ਦਿੰਦੇ ਹਾਂ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਾਨੂੰ ਬੜੇ ਰਾਹ ਸਾਡੀ ਉਂਗਲ ਫੜੀ ਹੈ, ਉਹਨਾਂ ਨੇ ਕਿਹਾ ਹੈ ਨਾਨਕ ਦਾ ਭਾਗ ਹੈ ਹੇ ਨਾਨਕ। ਚੰਗੀ ਸ਼ੁਰੂਆਤ ਹੈ। ਇਸ ਨੂੰ ਹੋਰ ਵਧੀਆ, ਇਸ ਤੋਂ ਇੱਕ ਕਦਮ ਅੱਗੇ ਆਪਾਂ ਚੱਲ ਸਕਦੇ ਹਾਂ। ਇਹ ਪੁੱਛੀਏ, ਸਭ ਤੋਂ ਪਹਿਲਾਂ ਇਸ ਨਾਨਕ ਸ਼ਬਦ ਦੀ ਵਰਤੋਂ ਕਿਹਨੇ ਕੀਤੀ? ਗੁਰੂ ਨਾਨਕ ਪਾਤਸ਼ਾਹ ਨੇ ਕੀਤੀ। ਦ ਮਿਲੀਅਨ ਡਾਲਰ ਕੁਐਸਚਨ ਦੇਅਰ ਫੋਰ ਰਾਈਜ਼ ਇਸ, ਗੁਰੂ ਨਾਨਕ ਪਾਤਸ਼ਾਹ ਨੇ ਹੇ ਨਾਨਕ ਕਿਸ ਨੂੰ ਕਿਹਾ? ਗੁਰੂ ਨਾਨਕ ਪਾਤਸ਼ਾਹ ਨੇ ਹੇ ਨਾਨਕ ਕਿਸ ਨੂੰ ਕਿਹਾ? ਹੇ ਨਾਨਕ, ਗੁਰੂ ਨਾਨਕ ਪਾਤਸ਼ਾਹ ਨੇ ਹੇ ਨਾਨਕ ਆਪਣੇ ਆਪ ਨੂੰ ਕਿਹਾ। ਹੇ ਨਾਨਕ, ਇਸ ਦਾ ਭਾਵ ਹੈ ਕਿ ਨਾਨਕ ਨੇ ਨਾਨਕ ਕਹਿ ਕੇ ਆਪਣੇ ਮਨ ਨੂੰ ਸੰਬੋਧਨ ਕੀਤਾ। ਇਉਂ

ਸੇਵਾ। ਗੁਰ ਸੇਵਾ ਤੇ ਭਗਤ, ਇਹ ਭਗਤੀ ਹੈ। ਗੁਰਮਤ ਦੀ ਭਗਤੀ ਗੁਰ ਦੀ ਸੇਵਾ ਹੈ। ਗੁਰੂ ਗਿਆਨ ਵਿੱਚ ਸੁਰਤ ਜੋੜਨਾ, ਗੁਰੂ ਗਿਆਨ ਨੂੰ ਜਾਣਨਾ, ਸਮਝਣਾ, ਜਪਣਾ। ਗੁਰੂ ਗਿਆਨ ਦਾ ਜਪ ਗੁਰੂ ਗਿਆਨ ਦੀ ਸੇਵਾ ਹੈ। ਗੁਰੂ ਗਿਆਨ ਦੇ ਮਗਰ ਲੱਗਣਾ, ਜਿਹਦੇ ਮਗਰ ਨਹੀਂ ਲੱਗਣਾ ਉੱਥੇ ਵੀ ਸੇਵਾ। ਥਿੱਤੀ ਵਾਰ ਸੇਵ ਹੈ ਮੁਗਦ ਗਵਾਰ। ਮੂਰਖ ਨੇ ਉਹ ਲੋਕ ਜਿਹੜੇ ਥਿੱਤਾਂ ਦੇ ਵਾਰਾਂ ਨੂੰ ਸਮਝਦੇ ਨੇ ਕਿ ਫਲਾਣੀ ਥਿੱਤ ਹੈ ਤੇ

ਉਸਨੂੰ ਜਾਣਿਆ ਉਹਦੇ ਮਗਰ ਲੱਗਿਆ। ਜਾਣਨਾ ਕਿਹਨੂੰ ਹੈ? ਗੁਰ ਸੇਵਾ, ਗੁਰੂ ਗਿਆਨ ਦੀ ਸੇਵਾ, ਇਹੋ ਜੀਵਨ ਸਫਲ ਹੋਣਾ ਹੈ। ਸਤਿਗੁਰ ਕੀ ਸੇਵਾ ਸਾਡੇ ਜੀਵਨ ਨੂੰ ਸਫਲ ਸਫਲ ਪਈ ਯਾਤਰਾ ਤਾਂ ਹੋਣਾ ਹੈ ਗੁਰ ਸੇਵਾ। ਅਕਲੀ ਸਾਹਿਬ ਸੇਵੀ ਹੈ, ਸਾਹਿਬ ਸੇਵੀਏ ਅਕਲ ਦੇ ਨਾਲ। ਆਪਣੀ ਅਕਲ ਦਾ ਪ੍ਰਦਰਸ਼ਨ ਉਸ ਵੇਲੇ ਦੇ ਜਿਹੜੇ ਅਗਾਊ ਸੀਗੇ ਉਹ ਕਰਦੇ ਸੀ, ਆਪਣਾ ਸਿਆਣਪ ਦਾ ਪ੍ਰਦਰਸ਼ਨ। ਸਹਸ ਸਿਆਣਪਾ ਲਖੋਇ, ਪਰ ਜੇ ਆਪਣੀ ਸਿਆਣਪ ਇੰਨੀ ਲੈ ਲਈਏ ਕਿਣਕਾ ਕ ਸਿਆਣਪ ਕਿ ਜੋ ਮੈਨੂੰ ਜਦੋਂ ਅਸੀਂ ਮੱਥਾ ਟੇਕਦੇ ਹਾਂ ਸੱਚੇ ਪਾਤਸ਼ਾਹ ਮੈਂ ਆਪਣੀ ਮੱਤ ਤੇਰੀ ਝੋਲੀ ਤੇਰੇ ਚਰਨਾਂ ਵਿੱਚ ਰੱਖ ਰਿਹਾ ਹਾਂ, ਤੇ ਫਿਰ ਨਤਮਸਤਕ ਹੋ ਕੇ ਪਾਤਸ਼ਾਹ ਤੂੰ ਆਪਣੀ ਮੱਤ ਮੈਨੂੰ ਦੇ, ਇੱਥੇ ਸਿਆਣਪ ਦੀ ਵਰਤੋਂ ਕਰੀਏ। ਜਿਹੜਾ ਬੰਦਾ ਰੇਲਵੇ ਸਟੇਸ਼ਨ ਤੋਂ ਇੱਕ ਕਦਮ ਪੁੱਟ ਕੇ ਗੱਡੀ 'ਚ ਬਹਿ ਗਿਆ ਉਹ ਤੇ ਪਹੁੰਚੂਗਾ ਜਿੱਥੇ ਲੈ ਕੇ ਜਾਂਦੀ ਹੈ, ਜਿਹੜਾ ਨਹੀਂ ਉਹ ਕਦਮ ਪੁੱਟਿਆ ਉਹ ਭਾਵੇਂ ਪਲੇਟਫਾਰਮ ਪੁੱਟਦੇ ਸਾਰਾ ਇੰਨਾ ਜ਼ੋਰ ਲਾ ਦੇ ਉੱਥੇ ਦਾ ਉੱਥੇ। ਅਕਲੀ ਸਾਹਿਬ ਸੇਵੀ, ਅਕਲ ਦਾ ਇਸਤੇਮਾਲ ਇੱਥੇ ਕਰਨਾ ਹੈ ਕਿ ਸਾਹਿਬ ਨੂੰ ਸੇਵਣਾ, ਗੁਰ ਸੇਵਣਾ, ਸਤਿਗੁਰ ਕੀ ਸੇਵਾ ਕਰਨੀ, ਉੱਥੇ ਅਸੀਂ ਧਿਆਨ ਲਾਈਏ। ਇੱਥੇ ਬਾਤ ਹੋ ਰਹੀ ਹੈ ਬਿਨਾਂ ਆਧਾਰ ਤੋਂ ਬਿਨਾਂ ਗੁਰੂ ਗਿਆਨ ਤੋਂ ਮਨ ਮਤ, ਮਨਮੁਖ ਨਾਮ ਨਾ ਜਾਣਨੀ, ਪਤ ਇਹਾ ਵੀ ਤੇ ਉਹਾ ਵੀ ਨਹੀਂ ਰਹਿੰਦੀ, ਉਹ ਸਿਆਣਪਾਂ ਉਹਨਾਂ ਦੀ ਸਿਆਣਪਾਂ ਦੀ ਬਾਤ ਹੋ ਰਹੀ।

마찬에 ਸਾਨੂੰ ਜਿਹੜਾ ਰਾਹ ਦਿਖਾਇਆ ਉਹਦੇ ਵਿੱਚ ਅੰਦਰ ਵੜ ਕੇ ਭਗਤੀ ਕਰਨ ਵਾਲਾ ਨਹੀਂ ਹੈ, ਸਾਹਮਣੇ ਖੜੇ ਹੋ ਕੇ ਬਾਬਰ ਨੂੰ ਜਾਬਰ ਕਹਿਣ ਵਾਲੀ ਭਗਤੀ ਪਾਤਸ਼ਾਹ ਨੇ ਸਾਨੂੰ ਸਿਖਾਈ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਹੈ। ਤੋ ਸਿਰ ਤੇ ਤਲੀ ਧਰਨਾ ਇਹ ਇਸਦਾ ਮੁੱਢ ਗੁਰੂ ਨਾਨਕ ਪਾਤਸ਼ਾਹ ਦਾ ਹੈ। ਜਿਸ ਕਰਤਾਰ ਦੀ ਬਾਤ ਗੁਰੂ ਨਾਨਕ ਪਾਤਸ਼ਾਹ ਮਨੁੱਖਤਾ ਨੂੰ ਦੱਸ ਰਹੇ ਹਨ ਉਸ ਕਰਤਾਰ ਨੂੰ ਹੀ ਥਾਪਣ ਲੱਗੇ ਹੋਏ ਨੇ। ਪਾਤਸ਼ਾਹ ਨੋਟਿਸ ਲੈਂਦੇ ਨੇ, ਥਾਪਿਆ ਨਾ ਜਾਏ, ਤੁਹਾਡੇ ਕਰਨ ਨਾਲ ਨਹੀਂ ਹੋ ਜਾਣਾ, ਕੀਤਾ ਨਾ ਹੋਏ, ਉਹ ਤਾਂ ਆਪੇ ਹੈ, ਉਹ ਤਾਂ ਸੱਤ ਹੈ, ਉਹ ਤਾਂ ਪਹਿਲਾਂ ਤੋਂ ਹੈ, ਉਹ ਤਾਂ ਖੰਡਾ ਬਰਮੰਡਾ ਤੱਕ ਸਾਰਾ ਪਸਾਰਿਆ ਹੋਇਆ ਹੈ, ਮੇਰੇ ਕਰਨ ਨਾਲ ਹੀ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਸਹਿਪਨ, ਆਪੇ ਆਪ ਨਿਰੰਜਨ। ਜਿਸ ਮਾਇਆ ਚ ਤੂੰ ਗਲਤਾਨ ਹੈ, ਤੂੰ ਨਹੀਂ ਰਾਮ ਪੈਦਾ ਕਰਨਾ, ਉਹ ਨਿਰੰਜਨ ਹੈ। ਅੰਜਨ ਮਾਹੇ ਨਿਰੰਜਨ ਅਸੀਂ ਰਹਿਣਾ ਹੈ, ਉਹ ਨਿਰੰਜਨ ਹੈ। ਆਪੇ ਆਪ ਨਿਰੰਜਨ ਸੋਏ, ਜਿਹਨੀ ਸੇਵਿਆ, ਸੇਵਾ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਸ਼ਬਦ ਸੰਕਲਪ ਬਿਨ ਸ਼ਬਦ ਹੈ ਤਾਂ ਬੋਰੇ ਹੋਏ ਫਿਰਦੇ ਨੇ ਸਾਰੇ, ਇਹ ਜੱਗ ਬੋਰਾ। ਜਿੰਨੀ ਸੇਵਿਆ ਤਿੰਨੀ ਪਾਇਆ ਮਾਨ, ਨਾਨਕ ਗਾਵੀ ਹੈ ਗੁਣੀ ਨਿਧਾਨ। ਗਾਵੀਏ ਦਾ ਵੀ ਇੱਕ ਪਰਤ ਹੈ, ਗਾਵਣਾ ਦਾ, ਗਾਵਣਾ ਤਾਂ ਹੈ ਹੀ ਹੈ, ਗਾਵਣਾ ਦਾ ਭਾਵ ਸਮਝਣਾ ਵੀ ਹੈ। ਗਾਵੇ ਕੋ ਵਿਦਿਆ, ਵਿਦਿਆ ਨੂੰ ਗਾਉਣਾ, ਵਿਦਿਆ ਨੂੰ ਸਮਝਣਾ, ਸਟੱਡੀ, ਸਟੱਡੀ ਦਾ ਐਜੂਕੇਸ਼ਨ, ਐਕੇਡੈਮਿਕ। ਗਾਵੇ ਕੋ ਵਿਦਿਆ, ਲਿਖਿਆ ਗਾਵੇ ਹੈ ਸਮਝਣਾ। ਪਾਤਸ਼ਾਹ ਸਮਝਣ ਨੂੰ ਸਾਨੂੰ ਭਾਂਤ ਭਾਂਤ ਤਰੀਕੇ ਨਾਲ ਦੱਸਦੇ ਨੇ, ਸਮਝ ਸਮਝ, ਜਪ ਸਮਝ, ਸੁਣੇ ਧਰਤ ਤਵਲ ਆਕਾਸ, ਸਮਝ ਸਮਝ ਕੇ ਧਰਤੀ ਦਾ ਅਸਲ ਤਵਲ ਕੌਣ ਹੈ, ਉਹ ਨਹੀਂ ਹੈ ਜਿਹੜੇ ਦੱਸੀ ਜਾਂਦੇ ਨੇ। ਸੁਣੇ ਫਿਰ ਧਾਰਨ ਕਰ ਲੈ, ਮੰਨੈ। ਜਪਜੀ ਸਾਹਿਬ ਚ ਚਾਰ ਸੁਣਿਆ ਤੇ ਚਾਰ ਮੰਨੇ ਦੀਆਂ ਨਹੀਂ ਹਨ, ਚਾਰ ਸੁਣਿਆ ਤਿੰਨ ਮੰਨੈ ਇੱਕ ਮੰਨੇ ਦੀਆਂ ਪੋੜੀਆਂ ਹਨ, ਕੀ ਫਰਕ ਹੈ। ਪਾਤਸ਼ਾਹ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ, ਮੰਨੇ ਦੀ ਅਵਸਥਾ ਤੇ ਜਿਹੜਾ ਪਹੁੰਚ ਗਿਆ ਉਹਦੀ ਗੱਤ ਕਹੀ ਨਹੀਂ ਜਾ ਸਕਦੀ ਹੈ, ਰਾਈਟਿੰਗ ਔਨ ਦਾ ਵਾਲ, ਪੀਰੀਅਡ, ਨਹੀਂ ਕਹੀ ਜਾ ਸਕਦੀ। ਪਰ ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੇ ਦੀ ਅਵਸਥਾ ਦਾ ਬਿਆਨ ਹੈ, ਤੋ ਮੰਨੈ ਹੋ ਰਹਿ, ਮੰਨੇ ਹੋ ਰਹਿ। ਤਿੰਨ ਪੌੜੀਆਂ ਮੰਨੈ ਇੱਕ ਪੌੜੀ ਮੰਨੇ। ਕੱਲ ਦੁਪਹਿਰੇ ਜਪਜੀ ਸਾਹਿਬ ਦੀ ਬਾਤ ਅੱਗੇ ਤੋਰਾਂਗੇ, ਔਰ ਕੱਲ ਦੁਪਹਿਰ ਨੂੰ ਜਿਸ ਤਰ੍ਹਾਂ ਭਾਈ ਸਾਹਿਬ ਨੇ ਅਨਾਊਂਸ ਵੀ ਕੀਤਾ, ਕਈ ਸਾਲਾਂ ਦੇ ਅਧਿਐਨ ਤੋਂ ਬਾਅਦ ਜਪਜੀ ਸਾਹਿਬ ਸਾਡੀ ਆਧਾਰ ਬਾਣੀ, ਜੇ ਅਸੀਂ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਉਹਨਾਂ ਨੂੰ ਸਮਝ ਆਉਣ ਵਾਲੀ ਸ਼ਬਦਾਵਲੀ ਵਿੱਚ ਆਪਣਾ ਤੱਤ ਗਿਆਨ ਜੇ ਦੇ ਗਏ ਤਾਂ ਇਹੋ ਜਿਹੀ ਉਂਗਲ ਹੈ, ਬਾਕੀ ਸਾਰਾ ਲੀੜਾ ਆਪੇ ਫੜ ਲੈਣਗੇ, ਜਪਜੀ ਸਾਹਿਬ ਦੇ ਨਾਲ ਜੋੜ ਦੇਈਏ। ਕੱਲ ਜਪਜੀ ਸਾਹਿਬ ਦੀ ਐਪ ਗੁਰਬਾਣੀ ਫਾਊਂਡੇਸ਼ਨ ਵੱਲੋਂ
ਸਾਲਾਂ ਬਦੀ ਦਹਾਕਿਆਂ ਬਦੀ ਮਿਹਨਤ ਤੋਂ ਬਾਅਦ ਕੋਹ ਕੋਹ ਕੇ ਕਿ ਇੱਥੇ ਪਾਤਸ਼ਾਹ ਨਹੀਂ ਸਮਝ ਲੱਗ ਰਹੀ, ਇਹ ਹੋਰ ਖੋਲੋ ਹੋਰ ਦੱਸੋ। ਉਹਦੇ ਵਿੱਚ ਪਾਡਕਾਸਟ ਨੇ, ਉਹਦੇ ਵਿੱਚ ਵੀਡੀਓ ਹੈ, ਉਚਾਰਣ ਹੈ, ਐਸੈਂਸ ਹੈ, ਮੀਨਿੰਗ ਹੈ, ਕੁਇਜ਼ ਹੈ, ਇਨਫੋਗ੍ਰਾਫਿਕਸ ਨੇ, ਤਾਂ ਕਿ ਬੱਚਿਆਂ ਨੂੰ ਹਰ ਤਰ੍ਹਾਂ ਨਾਲ ਉਹਨਾਂ ਨੂੰ ਸਮਝ ਲੱਗੇ। ਇੰਗਲਿਸ਼ ਦੀ ਡਿਸਕਸ਼ਨ ਹੈ ਇੱਥੋਂ ਦੀ, ਨੇਟਿਵ ਇੰਗਲਿਸ਼ ਦੀ, ਪੰਜਾਬੀ ਦੀ ਡਿਸਕਸ਼ਨ ਹੈ, ਵੀਡੀਓ ਹੈ। ਕੱਲ੍ਹ ਆਪ ਜੀ ਨਾਲ ਗੁਰਦੁਆਰਾ ਸਾਹਿਬ ਫਰੀਮੌਂਟ ਗੁਰਦੁਆਰਾ ਸਾਹਿਬ 'ਚ ਇਹ ਪਹਿਲੀ ਵਾਰ ਜਪਜੀ ਸਾਹਿਬ ਦੀ ਐਪ ਰਿਲੀਜ਼ ਹੋਏਗੀ, ਔਰ ਆਪ ਜੀ ਜ਼ਰੂਰ ਆਪਣੇ ਬੱਚਿਆਂ ਨੂੰ ਇਸਦੇ ਨਾਲ ਇਹ ਉਂਗਲ ਜ਼ਰੂਰ ਫੜਾਇਓ। ਔਰ ਐਵਰੀਥਿੰਗ ਇਜ਼ ਐਡੀਟੇਬਲ, ਸੰਗਤ ਦੇ ਚਰਨਾਂ ਵਿੱਚ ਬਿਨਾ ਹੈ ਕਿ ਤੁਹਾਨੂੰ ਕੋਈ ਵੀ ਪੌੜੀ ਦੀ ਕੋਈ ਵੀ ਤੁਕ, ਕੋਈ ਵੀ ਡਿਸਕਸ਼ਨ, ਕੋਈ ਵੀ ਆਡੀਓ ਵੀਡੀਓ, ਕੋਈ ਵੀ ਉਚਾਰਨ ਤੁਹਾਨੂੰ ਲੱਗਦਾ ਕਿ ਇਹਦੇ ਇਟ ਨੀਡ ਟੂ ਬੀ ਥਰੈਸ਼ਡ, ਵੀ ਵਿਲ ਥਰੈਸ਼ ਇਟ, ਵੀ ਵਿਲ, ਅਸੀਂ ਮੰਥਨ ਕਰਾਂਗੇ ਆਪਸ 'ਚ ਬੈਠ ਕੇ। ਅਤੇ ਵੀ ਆਰ ਆਲਵੇਜ਼ ਇਨ ਟੱਚ। ਗੁਰਬਾਣੀ ਫਾਊਂਡੇਸ਼ਨ ਦੇ ਨਾਮ 'ਤੇ ਯੂਟਿਊਬ ਚੈਨਲ ਹੈ, ਲਗਭਗ 1000 ਵੀਡੀਓ ਦਿੱਤੇ ਹੋਏ। ਆਪ ਜੀ ਜ਼ਰੂਰ ਗੁਰਬਾਣੀ ਫਾਊਂਡੇਸ਼ਨ ਯੂਟਿਊਬ ਚੈਨਲ, ਅੱਜ ਕੱਲ੍ਹ ਦਾ ਮੀਡੀਅਮ ਹੈ, ਬੱਚੇ ਜ਼ਿਆਦਾ ਸਮਝਦੇ ਨੇ, ਅਸੀਂ ਵੀ ਜੁੜੀਏ ਅਤੇ ਆਓ। ਦੂਜਾ ਨੋਟਿਸ ਪਾਤਸ਼ਾਹ ਦਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ।

ਥੋੜਾ ਜਿਹਾ ਜਿੰਨ ਤੇ ਜਿੰਨੀ, ਤਿੰਨ ਤੇ ਤਿੰਨ। ਗੁਰਬਾਣੀ ਵਿੱਚ ਜਿੰਨ ਦਾ ਭਾਵ ਹੈ ਜਿੰਨਾ ਨੇ, ਜਿੰਨੀ ਦਾ ਭਾਵ ਹੈ ਜਿਸ ਨੇ। ਇਹਨੂੰ ਜੇ ਅਸੀਂ ਨਾਲ ਲੈ ਚੱਲੀਏ ਬਾਤ ਹੋਰ ਦੀ ਹੋਰ ਹੈ, ਕਿਉਂਕਿ ਜਿਹੜੀ ਕੀਮਤੀ ਵਸਤ ਹੈ ਉਹ ਪਾਤਸ਼ਾਹ ਕਹਿੰਦੇ ਨੇ ਜਿਸ ਨੇ ਸਾਂਭੀ। ਅਸੀਂ ਕਹੀਏ ਜਿੰਨਾ ਨੇ ਸਾਂਭੀ, ਕਹਿ ਨਹੀਂ ਰਹੇ ਪਰ ਕਹਿ ਰਹੇ, ਕਿਉਂਕਿ ਜਿੰਨ ਵੀ ਹੈ ਗੁਰਬਾਣੀ ਵਿੱਚ ਹਮੇਸ਼ਾ ਬਹੁਵਚਨ, ਜਿੰਨੀ ਵੀ ਹੈ। ਸਿਹਾਰੀ ਵਾਲਾ ਬਿਹਾਰੀ ਵਾਲਾ ਜਿੰਨੀ ਵੀ ਬਹੁਵਚਨ ਹੈ, ਸਿਹਾਰੀ ਵਾਲਾ ਜਿੰਨੀ ਕਿਵੇਂ ਬੋਲਣਾ ਹੈ, ਜੱਜੇ ਨੂੰ ਜੋੜ ਦੇਣਾ ਹੈ ਜਿੰਨੀ।

ਬੜਾ ਕੀਮਤੀ ਸ਼ਬਦ ਗੁਰਮੁਖ ਹੈ। ਇਹਨੂੰ ਅਸੀਂ ਬੋਲਦੇ ਨੇ ਆ ਗੁਰਮੁਖ ਨਾਲ, ਸਾਰਾ ਕੁਛ ਸਾਡੇ ਕੋਲੋਂ ਦੀ ਲੰਘ ਜਾਂਦਾ। ਜ਼ਿੰਦਗੀ ਦੀ ਜੀਵਨ ਰੋਮ ਜ਼ਿੰਦਗੀ ਦਾ ਨਾਦ ਹੈ, ਇਹ ਜੀਵਨ ਰੋਮ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਤਹਿ ਚਾਨਣ ਸਭ ਮਹਿ ਚਾਨਣ ਹੋਏ। ਉਹ ਜੋ ਅੰਤਰੀ ਵਿੱਚ ਚੱਲ ਰਿਹਾ ਹੈ, ਅੰਤਰ ਚੱਲ ਰਿਹਾ ਹੈ, ਉਹ ਨਾਦ ਹੈ। ਉਸਨੂੰ ਜਾਣਨਾ ਕਿਵੇਂ ਹੈ? ਗੁਰਮੁਖੇ ਗੁਰਮੁਖੇ ਨਾਦ ਦੀ ਸੋਝੀ ਹੋ ਜਾਣਾ ਨਾਦਨ। ਗੁਰਬਾਣੀ ਵਿੱਚ ਟਿੱਪੀ ਦਾ ਮਤਲਬ ਕੁਝ ਕਿਰਿਆ ਹੈ, ਮਨ ਮੰਮਾ ਨੰਨੇ ਨੂੰ ਔਂਕੜ ਮਨ ਹੈ, ਮੰਮੇ ਨੂੰ ਟਿੱਪੀ ਮਨ, ਹੁਣ ਤੂੰ ਮਨ ਮਨ ਤੂੰ ਮਨ ਤੂੰ ਮਨ ਟਿੱਪੀ ਨਾਲ ਹੈ। ਗੁਰਮੁਖ ਨਾਦਨ ਇਹ ਰਾਹ ਹੈ ਜਪ ਦਾ, ਸੁਣਿਆ ਦਾ, ਗਾਵੇ ਦਾ। ਗੁਰਮੁਖੇ ਦਾ ਇੱਕੋ ਰਾਹ ਹੈ ਗੁਰਮੁਖ ਨਾਦਨ। ਤੈਨੂੰ ਸੋਝੀ ਆ ਜਾਏ ਕਿ ਤੇਰੇ ਅੰਦਰ ਚੱਲ ਕੀ ਰਿਹਾ। ਗੁਰਮੁਖ ਵੇਦਨ ਸਾਰਾ ਗਿਆਨ ਗੁਰਮੁਖ ਹੋਣ ਵਿੱਚ ਹੈ। ਮਨਮੁਖ ਰਹਿ ਕੇ ਬਾਹਰ ਰਹਿ ਗਏ ਗੁਰਮੁਖ, ਗੁਰਮੁਖ ਹੋਵਾਂਗੇ ਤੇ ਗੁਰਮੁਖ ਬਣਾਂਗੇ, ਪਰ ਗੁਰਮੁਖ ਵੇਦਨ ਨਹੀਂ ਗੁਰਮੁਖ ਵੇਦਨ। ਗੁਰਮੁਖ ਰਹਿਆ ਸਮਾਈ ਤੂੰ ਤੂੰ ਕਰਤਾ

ਕਲੈਰਿਟੀ ਕੀਤੀ ਹੈ ਪਾਤਸ਼ਾਹ ਨੇ। ਗੁਰੂ ਗਿਆਨ ਦੇ ਨਾਲ ਚੱਲਣ ਵਾਲਾ ਗੁਰਮੁਖ ਹੈ, ਗੁਰਮੁਖ ਉਹਦੇ ਵਾਸਤੇ ਗੁਰੂ ਗਿਆਨ ਹੀ ਸ਼ਿਵ ਹੈ। ਗੁਰਮੁਖ ਹੈ ਈਸਰ, ਸੁਣਿਆ ਈਸਰ, ਜਪੈ ਈਸਰ, ਗਾਵੈ ਈਸਰ, ਇਹ ਗੁਰਬਾਣੀ ਦੀ ਸ਼ਬਦਾਵਲੀ। ਇਉਂ ਤੈਨੂੰ ਤੇਰਾ ਹੋਰ ਈਸ਼ਰ ਨਹੀਂ, ਤੇਰਾ ਹੋਰ ਸ਼ਿਵ ਨਹੀਂ, ਗੁਰ ਈਸਰ, ਗੁਰੂ ਗਿਆਨ ਹੀ ਤੇਰਾ ਸ਼ਿਵ, ਗੁਰੂ ਗਿਆਨ ਹੀ ਤੇਰਾ ਗੋਰਖਨਾਥ ਹੈ, ਗੁਰੂ ਗਿਆਨ ਹੀ ਤੇਰਾ ਬਰਮਾ ਹੈ। ਤੇ ਜਿਹੜੀ ਬਾਅਦ ਚੋਂ ਭੁਲੇਖਾ ਸਾਰਾ ਪਿਆ ਹੋਇਆ, ਬਾਅਦ ਚੋਂ ਪਿਆ, ਉਸਦਾ ਗੁਰੂ ਸਾਹਿਬ ਨੇ ਕਦੋਂ ਪਹਿਲਾਂ ਹੀ ਗੁਰ ਪਾਰਵਤੀ ਮਾਈ, ਗੁਰੂ ਗਿਆਨ ਹੀ ਤੇਰੀ ਪਾਰਵਤੀ ਮਾਈ, ਤੇਰੀ ਭਗਵਤੀ ਗੁਰੂ ਗਿਆਨ ਹੀ ਹੈ।

ਨਾਨਕ ਨੀਚ ਕਹੇ ਵਿਚਾਰ। ਗੁਰੂ ਸਾਹਿਬ ਸਾਨੂੰ ਨਿਮਰਤਾ ਸਿਖਾਉਂਦੇ ਨੇ ਭਾਂਤ ਭਾਂਤ ਤਰੀਕਿਆਂ ਦੇ ਨਾਲ। ਸਾਨੂੰ ਕੋਈ ਕਹਿ ਜਾਏ ਨਾ ਕੁਛ, ਅਸੀਂ ਕਹਿੰਦੇ ਸ਼ੁਕਰ ਹੈ ਕਿਸੇ ਨੇ ਸੁਣਿਆ ਨੀ, ਸ਼ੁਕਰ ਹੈ ਕਿਸੇ ਨੇ ਦੇਖਿਆ ਨੀ। ਪਾਤਸ਼ਾਹ ਨੂੰ ਜੋ ਕਿਸੇ ਨੇ ਕਿਹਾ, ਭਾਵੇਂ ਸਿੱਧ ਗੋਸਰ ਵਿੱਚ ਕਿਹਾ, ਉਹਨਾਂ ਨੇ ਉਹੀ ਸ਼ਬਦਾਵਲੀ ਲਿਖੀ। ਫਿਰ ਇਹ ਲਿਖਤਾ, ਕੋਈ ਆਖੇ ਭੂਤਨਾ ਭੂਤਨਾ, ਕੋ ਕਹੇ ਬੇਤਾਲਾ, ਉਦੋਂ ਕਿਸੇ ਨੇ ਕਿਹਾ ਹੋਣਾ, ਪਰ ਗੁਰੂ ਸਾਹਿਬ ਲਿਖ ਗਏ। ਰਹਿੰਦੀ ਦੁਨੀਆ ਉਸਨੂੰ ਦੇਖਦੀ ਹੈ ਕਿ ਇਹ ਗੁਰੂ ਸਾਹਿਬ ਨੇ ਲਿਖਿਆ। ਅਸੀਂ ਗੁਰੂ ਸਾਹਿਬ ਦੇ ਕਦਮਾਂ ਤੇ ਤੁਰਦਿਆਂ ਕਿਸ ਨਿਮਰਤਾ ਤੱਕ ਪੁੱਜ ਸਕਦੇ ਹਾਂ ਤੇ ਕਿੱਥੇ ਹਾਂ ਕਿੱਥੇ ਜਾਣਾ ਹੈ। ਜੇ ਹੋ ਜਾਣਾ ਹਉ ਦਾ ਮਤਲਬ ਗੁਰਬਾਣੀ ਹਮੇਸ਼ਾ ਮੈਂ ਹੁੰਦਾ। ਜੇ ਹਉ ਜਾਣਾ, ਜੇ ਮੈਂ ਜਾਣਾ, ਜੇ ਮੈਨੂੰ ਪਤਾ ਵੀ ਹੋਵੇ ਨਾ ਸਾਰਾ ਕੁਝ, ਤੇ ਮੈਨੂੰ ਆਖਣਾ ਹੀ ਨਹੀਂ ਆਉਂਦਾ। ਆਖਾ ਨਾ ਕਹਿਣਾ ਕਥਨ ਨਾ ਜਾਈ। ਅਸੀਂ ਕਹਿੰਦੇ ਮੇਰੇ ਤੋਂ ਵੱਡਾ ਬੁਲਾਰਾ ਕੋਈ ਨਹੀਂ ਹੈ। ਗੁਰੂ ਸਾਹਿਬ ਸਾਡੇ ਕਹਿੰਦੇ ਮੈਨੂੰ ਆਖਣਾ ਹੀ ਨਹੀਂ ਆਉਂਦਾ। ਗੁਰੂ ਸਾਹਿਬ ਕਹਿੰਦੇ ਗੁਰਾ ਮੈਨੂੰ ਥੋੜੀ ਸੋਝੀ ਦੇ, ਜਪਦਾ ਗਾਡੀ ਰਾਹ ਹਮੇਸ਼ਾ ਸਮਝਣ ਬੁੱਝਣ ਜਾਣਨ ਤੋਂ ਹਿਲਦਾ ਹੀ ਨਹੀਂ ਹੈ। ਗੁਰਾ ਇੱਕ ਦੇਹ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆਵੇ, ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਦੇ ਅੰਦਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਉਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ, ਦਿਨ ਪਿਆਰਿਆਂ ਸਚਿਆਰੇ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ, ਬੰਦ ਬੰਦ ਕਟਵਾਏ, ਗੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇ ਨਾ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੈ ਚਿੱਤਾ ਮਨ ਕਾ ਸਦਕਾ ਸਰਬ ਸੁਖ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਛ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਬਕਾਲ ਪੁਰਖ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣੇ, ਉੱਟਿਆਂ ਦੀ ਉੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜਦਵਾਨਾਂ ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ, ਛੇ ਬੋੜੀ ਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤਿਲ ਬਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾ ਬਖਸ਼ਣੀਆਂ, ਭਾਈ ਸੁਰਿੰਦਰ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ, ਰੌਣਕ ਵੀਰ ਸਿੰਘ ਬੱਚੇ ਦੀ ਜਨਮਦਿਨ ਦੀ ਖੁਸ਼ੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਰਦੇ ਹਨ, ਕਿਰਪਾ ਕਰਨੀ ਬੱਚੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਚੜ੍ਹਦੀ ਕਲਾਦਾਤਾ ਬਖਸ਼ਣੀਆਂ, ਬੇਦੀ ਪਰਿਵਾਰ ਵੱਲੋਂ ਸ਼ੁਕਰਾਨਾ ਕਰਦੇ ਹਾਂ, ਸੁਖਵਿੰਦਰ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ, ਸੰਗਤਾਂ ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ, ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗ ਜ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ, ਬਖਸ਼ ਬੁਲਾਈ ਸ੍ਰੀ ਮੁੱਖ ਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ਿਸ਼ ਕਰਕੇ ਲੈ ਲੈਣੀ ਸੀ, ਪਿਆਰੇ ਮੇਲ ਜਿਨ੍ਹਾਂ ਮਿਲਿਆ ਦਰ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ, ਖੋਜਤ ਸੰਤ

ਹਰ ਹਰ ਨਾਮ ਜਪਤ ਕੋਲ ਸਗਲੇ ਤਾਰੇ ਰਾਮ। ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਕਿ ਮਹਿਮਾ ਕਿਤ ਗਨਾ। ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦ ਮਨਾ। ਸ਼ੁਭ ਦਿਵਸ ਆਏ ਗੈ ਕੰਠ ਲਾਏ ਪ੍ਰਭ ਊਚ ਅਗਮ ਅਪਾਰੇ। ਬਿਨਵੰਤ ਨਾਨਕ ਸਬਲ ਸਭ ਕਿਸ਼

ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸੁਰਜ ਬੈਠੀ ਸਾਧ ਸੰਗਤ ਜੀ ਗੁਰਭਾਗੀ ਆਪ ਜੀ ਨੇ ਸੰਧਤ ਮਨੋ ਜਹਾਜ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ, ਦਰੋਂ ਗਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮੰਦ

ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦੀਆ ਏਕਾ ਲਿਵ ਲਾਈ ਰਹਾਓ ਰਾਖ ਲੀਏ।

ਸੰਬਤ ਸਾਹਾ ਲਿਖਿਆ ਮਿਲ ਕਿਰਪਾ ਹੋ ਤੇਲ ਦੇਹੋ ਸੱਜਣ ਅਸਿਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸ਼ਵੇ ਚਸੀਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਇੱਕ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ

ਏਕ ਪਦ ਗੰਧ ਬਿਨ ਸਹਿਜ ਤਉ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਬਕਰੰਦ ਲੋ ਬਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ, ਜਾਤੇ ਤੇਰੇ ਨਾਏ ਵਾਸਾ। ਰਾ ਗੋੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡੋਤ ਪੁਨ ਵੱਡਾ ਹੈ, ਰਹਾਓ ਸਾਕਤ ਹਰ ਸਾਧ ਨ ਜਾਣਿਆ। ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ। ਜਮ ਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ। ਦੁਖ ਜਨਮ ਮਰਨ ਬਹੁ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ। ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੇ ਬਸੰਤ ਸੋਹਿਲਾ, ਔਧ ਘਟੇ ਦਿਨ ਸਰੈਣਾਰੇ। ਮਨ ਗੁਰਮਿਲ ਕਾਚ ਸਵਾਰੇ, ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ। ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪਿਆਵੇ ਇਹੋ ਰਸ। ਅਖਤ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨਹਿ ਬਸੇਰਾ, ਨਿਜ ਕਰ ਮਹਿਲ ਪਾਓ ਸੁਖ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵਿਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਂ ਸ਼ੁਕਰਿਆ ਸੁਲੇ ਆਪ ਜੀ ਦੀ ਹਜ਼ੂਰੀ ਸੰਦਤ ਮਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਨੇ ਸੁਹੇਲਾ ਬਾਣੀ ਦੇ ਜਾਪ ਇਸ ਮੱਛੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਵਿਚਾਲ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਰਤਾ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਰ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣਿਆਰ ਸਤਿ ਸ੍ਰੀ ਅਕਾਲ

ਬਾਣੀ ਕਬੀਰ ਜੀਓ ਕੀ ਕਿਉਂ ਕਰ ਸਤਿਗੁਰੂ ਪ੍ਰਸਾਦ ਉਸਤਤ ਨਿੰਦਾ ਦਉ ਬਿਵਰਜਤ ਤਜੋ ਮਾਨ ਅਭਿਮਾਨਾ ਲੋਹਾ ਕੰਚਨ ਸਭ ਕਰ ਜਾਨ ਤੇ ਮੂਰਤ ਭਗਵਾਨਾ।

ਵਰਤਾਜਨਮ ਗਵਾਇਆ ਨਾਨਕ ਸਾਹਿਬ ਪੂਰੇ ਵੜ ਪਾਗੇ ਸਗੁਰ ਸੇਵਾ ਲਾਏ ਜੋ ਇੱਛਾ ਸੋਈ ਪਰ ਪਾਵੇ ਗੁਰਬਾਣੀ ਸੁਖ ਪਾਏ ਪਰ ਮਹਲਾ ਤੀਜਾ

ਲਾਇ ਜਿਨ ਮਨ ਵਸਿਆ ਸੇ ਜਨ ਸੋਹਿਰਦੇ ਨਾਮ ਸਾਏ ਕਰ ਦਰ ਮਹਿਲ ਸਤਿਗੁਰੂ ਦਿਖਾਇਆ ਰੰਗ ਚਰਨਿਆ ਮਾਣੈ ਜੋ ਕਿਛ ਕਹਿ ਸੋ ਭਲਾ ਕਰ ਮਾਨੈ ਨਾਨਕ ਨਾਮ ਵਖਾਣੈ ਪਰ ਮਹਲਾ ਤੀਜਾ ਮਨਸਾ ਮਨ ਸਮਾਇ ਲੈ ਗੁਰ ਸਭ ਦੀ ਵਿਚਾਰ ਗੁਰਪੁਰੇ ਚੈ ਸੋ ਜੀ ਪਵੇ ਭ੍ਰਮਰ ਨ ਦੁਆਰੋ ਬਾਰ ਮਨ ਮੇਰੇ ਰਾਮ ਨਾਮ ਆਧਾਰ ਗੁਰਪ੍ਰਸਾਦ ਪਰਮ ਬਲ ਪਾਇਆ ਸਭ ਵਿੱਚ ਵਜਾ ਬਨਹਾਰ ਰਾਉ ਸਮੇ ਕੋ ਰਾਵ ਰਿਹਾ ਗੁਰਮਨ ਸੋ ਬੋਝ ਨਾ ਪਾਈ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅਰਜਨ ਹਰ ਗੁਣ ਗਾਏ ਸੁਰਦਾਤਾ ਹਰੇਕ ਹੋਰ ਥੈ ਸੁਖ ਨਾ ਪਾਏ ਸਤਿਗੁਰੂ ਜਿਨ ਨਾ ਸੇਵਿਆ ਦਾਤਾ ਸੇ ਅੰਤ ਗਏ ਪੁਜਤਾਏ ਸਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨ ਲਾਗੇ ਧਾਏ ਨਾਨਕ ਹਰ ਭਗਤ ਪ੍ਰਾਪਤ ਹੋਏ ਜੋਤ ਜੋਤ ਸਮਾਏ ਪੈਰ ਮਹਲਾ ਤੀਜਾ ਬਾਦ ਗੁਰੂ ਜਗਤ ਬਹਰਾਨਾ ਭੁੱਲਾ ਝੋਟਾ ਖਾਏ ਮਨ ਮਨ ਜੰਮੇ ਸਦਾ ਦੁਖ ਪਾਏ।

ਮਖਾਨਾ ਗੁਰ ਪੀਰ ਮੈਂ ਲਖੋਦ ਖਸਮ ਪਛਾਣਾ ਪੈਰ ਮਹੱਲਾ ਪੰਜਵਾਂ ਦਸ ਮਿਰਗੇ ਸਹਿੰਦੇ ਬੰਦਿਆਂ ਨੇ ਪਾਠ ਮਿਲਦੇ ਸੇਵਕੇ ਬਾਣੀ ਸੰਤ ਸੰਗਲਾ ਚੜਿਓ ਸਿਕਾਰ ਮ੍ਰਿਗ ਪਕੜੇ ਬਿਨ ਕੋਰ ਤਿਆਰ ਵਾਗੇ ਬਿਰਤ ਬਾਹਰ ਆਇਓ ਤਾਏ ਆਹੇਰਾ ਪਾਇਓ ਕਰਕੇ ਗਾਏ ਮ੍ਰਿਗ ਪਕੜੇ ਕਰਿਆਣੇ ਹਾਟ ਚੁਗ ਚੁਕ ਲਾਗੇ ਬਾਂਡੇ ਬਾਟ ਇਹੋ ਆਏ ਰਾ ਕਿਨੋ ਦਾਨ ਨਾਨਕ ਕਰਕੇ ਵਲਨਾਮ

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

गुरु हर गुरु हर गुरु हर गुरु हर गुरु हर हर गुरु हर गुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहेगुरु वाहेगुरु वाहेगुरु वाहेगुरु।

Guru, Hai Guru, Hai Guru, Hai Guru, Hai Guru, Hai Guru, Hai Guru.

Guru, Va, Guru, Va, Guru, Va, Guru, Va, Guru, Va, Guru, Va, Guru, Va, Guru, Va.

ਜੀਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਦੰਡੌਤ ਬੰਦਨ ਅਨਕਬਾ

ਆਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ।

सदा सदा तुद ध्याए।

जन्म मरण दुख जाए, वाहे गुरु साहेब जियो।

ਮਨ ਕੀ ਮੈਲ ਨਾ ਉਤਰੇ ਵਿਦ ਜੇ ਲੱਖ ਯਤਨ ਕਰਾਏ।

ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਏ ਰੰਗ ਮਾਤਾ।

ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੈ ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਸੋਰਠ ਵਿੱਚ ਹੈ ਜੀ, ਅੰਗ 641 642 'ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਮਿਟਾਵੋ। ਸਿਮਰੋ ਜਾਸ ਵਸੰਬਰ ਏਕੈ ਨਾਮ ਜਪਤੇ ਅਗੰਤ ਨੇਕੈ।

ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਾਓ ਪ੍ਰਭ ਕੈ ਸਿਮਰਨ ਗਰਬ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਛ ਬਿਘਨ ਨ ਲਾਗੇ ਪ੍ਰਭ ਕੈ ਸਿਮਰਨ ਅਨ ਦਿਨ ਜਾਗੇ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਬਲ ਭਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਝੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਦਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰਵਿਕਾਰੀ ਪ੍ਰਭ ਕੋ ਸਿਮਰੇ ਤਿੰਨ ਸਦਮਲਿਹਾਰੀ ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੂਖ ਵਿਹਾਵੇ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿੰਨ ਅੰਧ ਕਨੇਰੇ ਪ੍ਰਭ ਕੋ ਸਿਮਰੇ ਬਸੇ ਅਰਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਾਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿੰਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਭੈ ਸਿਰ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ

ਕੋਟ ਪਾਪ ਖੋਵੇ। ਐਸਾ ਨਾਮ ਜਪੋ ਮਨ ਰੰਗ ਨਾਨ ਪਾਈਐ ਸਾਧ ਕਹਿ ਸੰਗ ਜੇ ਮਾਰ ਕੇ ਗਨ ਜਾਏ ਨਕੋਸਾ ਹਰ ਕਾ ਨਾਮ ਮਾ ਸੰਤੋਸਾ ਜੈ ਪੈਂਡੇ ਮਾਂਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾਂ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮੰਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵੜਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ ਨਾਇ ਬਿਜੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭਦੀਨਾ ਹਰ ਹਰ ਜਨ ਕਹਿ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਾਉ ਕਰੇ ਨਾਨਕ ਜਨ ਸੰਕੇਤੇ ਧਰੇ ਪਾਰ ਜਾਤ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਕਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤਰਿਤ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਬੜ ਭਾਗੀ ਪਾਈਐ ਸੰਤ ਕਿਸੇ ਵਾਰ ਨਾਮ ਤੇ ਆਈਐ ਨਾਮ ਤੁਲ ਕਾਸ਼ਯ ਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਵ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ। ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮ੍ਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬ੍ਰਹਮ ਦੇ ਫਿਰਿਆ। ਅੰਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਖਣ ਪ੍ਰਿਥਵੀ ਫਿਰਿਚਰ ਜੀਵੇ ਮਾਂ ਦਾਸ ਪੀਸਰ ਤੀਵੇ ਹਗਨ ਮਾਂ ਹਿਉਂ ਪ੍ਰਾਣ ਕੰਘਾ ਸਵ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਾਰ ਸੰਜਮੇ ਸਾਧ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੀ ਹੋਮੇ ਮੈਲ ਨਾ ਜਾਵੇ।

ਜਾਣਿਆ ਸੋ ਪ੍ਰਸਾਦ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਆਸ਼ਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਰਤੇ ਕਵਨ ਦਿਸ਼ਟਾਨੀ ਜੰਤੂ ਸਾਸ ਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਅਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਧ ਬਿਰਦ ਪਿਆਉ ਪ੍ਰਸਾਦ ਸੈਨ ਮੁਖ ਪਿਆਉ ਬੈਠ ਕੋ ਦੈਨ ਏ ਨਿਰਗੁਣ ਗੁਣ ਕਸ਼ੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਦਾਰੂ ਉਪਰ ਸੁਖ ਵਸੈ ਸੁਦ ਭਰਾਤ ਮੀਤ ਬਣਤਾ ਸੰਗਤ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਧਾਈ ਪੌਣ ਭਾਵ ਕਮੂਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰਲ ਸਮੱਗਰੀ ਸੰਗ ਸਾਧ ਵਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਦਿਸੋ ਪ੍ਰੀਤ ਨ ਕਰੇ ਗੁਆਰ ਜਾਕੀ ਸੇਵਾ ਨੌ ਨਿੰਦ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਤ ਸਦਾ ਹਜ਼ੂਰੇ ਤਾਂ ਕੋ ਅੰਧਾ ਜਾਂਤ ਦੂਰੇ ਜਾਂ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਕਤ ਜਾਨ ਸਦਾ ਸਦਾ ਉਹ ਭੁੱਲਣ ਹਾਰ ਨਾਨਕ ਰੱਖਣ ਹਾਰ ਭਾਰ ਰਤਨ ਤਿਆਗ ਕੌਡੀ ਸੰਗਰਚੇ ਸਾਧ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰਮਾਨੇ ਜੋ ਹੋਵਨ ਸੋ ਦੂਰ ਪ੍ਰਾਨੇ ਛੋੜ ਜਾਏ ਤਿਸ ਘਾ ਸਰਮ ਕਰੇ ਸੰਗ ਸਹਾਏ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਦਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਗੇ ਅੰਤਰ ਮਲਮਾਇਆ ਸ਼ਬਦ ਸੁਣਾਈ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆ ਪਹਿਲੋ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਤਰ ਕੈਸੇ ਤਰੇ ਅਧਾਰ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਗੈ ਲਿਓ ਨਿਵਾਵੇ ਕਹਾਂ ਬੁਝਾਰਤ ਬੁਝੇ ਡੋਰਾ ਨਿਸਕਹੀਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੋਂਗ ਯਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੋਆ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੁਹਾਵਿਨ ਚੀਤ ਜੋ ਬਹਿਰਾਈ ਦਸ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਅੰਧਖੇਲ ਮਾਇਆ ਰੰਗ ਦੱਸੇ ਦ੍ਰਿੜ ਕਰਮਾਨੇ ਮਨੇ ਪ੍ਰਤੀਤ ਕਾਲਣ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋ ਆਹੂ ਜੁਗਤ ਬੇਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੀ ਆਪਣ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਪਉ ਅੰਤ ਸਰਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ

ready. ਦਸ ਬਸ ਤੂਲੇ ਪਾਛੇ ਪਾਵੇ, ਇੱਕ ਬਸ ਕਾਨ ਵਿਖੋੜ ਗਵਾਵੇ, ਇੱਕ ਪੀਨ ਦੇ ਦਸ ਪੀਹਲੇ ਤੋ ਮੂੜਾ ਕੋ ਕਾਂ ਕਰੇ, ਜਿਸ ਠਾਕਰ ਸਿਉ ਨਾਏ ਚਾਰਾ ਤਾਂ ਕੋ ਕੀਜੇ ਸਾਧ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਭ ਸੋਗ ਦਾ ਹੂ ਮਨ ਬੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਸਭ ਥੋਗ ਨਾਨ ਤਿਨ ਪਾਇਆ, ਅਗਨੰਤ ਸਾਹੁ ਆਪਣੀ ਦੈਰਾਸ, ਖਾਤ ਪੀਤ ਵਰਤੇ ਅੰਦਰ ਲਾਸ, ਆਪਣੀ ਅਮਾਨ ਕਿਸ ਬੋਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪੀ ਖੋਵੇ, ਬੋਰ ਉਸ ਕਾ ਵਿਸ਼ਵਾਸ ਨ ਹੋਵੇ, ਜਿਸ ਕੀ ਵਰਤ ਸਾਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਤੇ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਣਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਮਿਰਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ, ਜੋ ਦੀਸੇ ਸੋ ਚਾਲਣ ਹਾਰ, ਲਪਟ ਰਿਹਾ ਤੈ ਅੰਧਾਰ, ਵਟਾਉ ਸਿਉ ਜੋ ਲਾਵੇ ਨੇ, ਤਾਂ ਕੋ ਆਤਨਾ ਆਵੇ ਕੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਏ, ਕਰ ਕਿਰਪਾ ਨਾਨਕ ਆਪ ਲੈ ਲਾਏ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਮੇ ਮਮਤਾ ਮਾਇਆ, ਮਿਥਿਆ ਰਾਜ ਜੋਵਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਭ ਅਸਤਰਾ, ਮਿਥਿਆ ਰੰਗ ਸੰਗ ਮਾਇਆ ਭੇਕ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਤਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸਰਵਨ ਪਰਨਿੰਦਾ ਸੁਨੇ, ਮਿਥਿਆ ਹਸਤ ਪ੍ਰਦਰਭ ਕੋਹਿਰੇ, ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੁਤਾਵੇ, ਮਿਥਿਆ ਮਨ ਪਰ ਲੋਹ ਲੁਆਵੇ, ਮਿਥਿਆ ਤਨ ਨਹੀਂ ਪਰ ਵਿਪਕਾਰਾ, ਮਿਥਿਆ ਬਾਸਲੇਦ ਵਿਕਾਰਾ,

ਬਿਨ ਸਿਮਰਨ ਦਿਨ ਰਹਿਣ ਮਿਰਤਾ ਬਿਹਾਏ ਮੇਕ ਬਿਨਾ ਜਿਉ ਖੇਤੀ ਜਾਏ ਗੋਵਿੰਦ ਭਜਨ ਬਿਨ ਮਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਵਰਖ ਜਿਆਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਵਾਰ ਭੇਗ ਨ ਕਾਓ ਭੀਨ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਗੁਣ ਜਨ ਚੰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇ ਆਪੇ ਮਾਨੇ ਆਪੇ ਹੈ ਆਪ ਆਪ ਕਰਤ ਨਵੇਰਾ ਕਿਸੇ ਦੂਜ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਬਾਪ ਸਿਆਣ ਸਗਲ ਦੇ ਰਹਿ ਸਭ ਕਿਸ ਜਾਣੇ ਆਤਮ ਕੀ ਰਹਿ ਜਿਸ ਭਾਵੇ ਤਿਸ ਲੈ ਲੜ ਲਾਏ ਤਾਂ ਤਨੰਤ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਿਆਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤੇ ਧਿਆਏ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਬੈਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟਮ ਰੜਾਵੇ ਤਿਜੇ ਧਿਆ ਕਰਤਵ ਲਵਾਵੇ ਜੇ ਪ੍ਰਸਾਦ ਸੁਖ ਸਹੀ ਸੁਈ ਜੈ ਮਨ ਆਠ ਬੈਰ ਦਾਕਾ ਜਸ ਕਵੀ ਜੈ ਜੇ ਪ੍ਰਸਾਦ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤੇਰਾ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤ ਸਿੱਧੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਿਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕੁਰ ਪਰ ਧਾਕੇ ਜੇ ਪ੍ਰਸਾਦ ਤੁਸਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭੂ ਚੈ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਬਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਊਠਤ ਬੈਠ ਸੰਤ ਸੇ ਧਿਆਏ ਤਿਸੇ ਧਿਆਏ ਜੋ ਏਕ ਲਖੈ ਹੀ ਆਉਆ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਰਾਜਦਾਰੀ ਜੇ ਪ੍ਰਸਾਦ ਤੇਰੇ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ

ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਕਦ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸਪਕੋ ਮੂਲ ਨਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚਰੇ ਮਨ ਮੇਰੇ ਤੂੰ ਦਾਸਿਓ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਾਵ ਆਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਭ ਨਿਧਾਨ ਪ੍ਰਭ ਤੇਰੀ ਮੈਂ ਆਇਆ ਆਪੋ ਕਛੂ ਨ ਕਿਨੂ ਲੈ ਅੱਜ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਕਿਨ ਕੇ ਕਛੂ ਨਾ ਹਾਥ ਸ਼ਲੋਕ ਅਗਮ ਗਾਤ ਪਾਰਨ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨਮੀਤਾ ਨਾਨਕ ਬਿਨਮੰਤਾ ਸਾਜਨਾ ਕੀ ਆਚਰਜ ਕਥਾ ਅਸ਼ਪਦੀ ਸਾਧ ਕੇ ਸੰਗ ਮਗੂ ਜਲਹੋਦ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਉਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਭੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਕਤੋਂ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਰ ਸਾਧੂ ਕੇ ਸੰਗ ਮਾ ਪੁਨੀਤ ਸਾਧ ਸੰਗ ਕਿਸੇ ਨੀ ਬੈਰ ਸਾਧ ਕੇ ਸੰਗ ਨ ਬਿਗਾ ਪੈਰ ਸਾਧ ਕੇ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਉਤਾਵ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨ ਸਾਧ ਪ੍ਰਭੂ ਬਣਿਆਏ ਸਾਧ ਕੇ ਸੰਗ ਨ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਆਚਰ ਸਹਿ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪੂਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਧ ਨਮੀਤ ਕੁਟੁੰਬ ਨਿਸਤਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਵਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਵਧਾਨ ਗਮ ਨਾਨਕ ਸਾਧ ਕੇ ਸੰਗ ਸਬਲ ਜਨਮ ਸਾਧਕ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਤੋਤ ਨਿਆਲ ਸਾਧ ਕੇ ਸੰਗ ਕਲੂਕ ਧਾਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਯਾਵਾ ਸੋਹਿਲਾ ਸਾਧ ਸੰਗ ਵਿਚਰ ਤਰ ਮੇਲਾ ਜੋਏ ਛੇ ਸੋਈ ਪਲ ਪਾਵੇ ਸਾਧ ਕੇ ਸੰਗ ਨ ਮਿਰਥਾ ਜਾਵੇ ਪਾਰ ਮਨ ਸਾਧ ਰਿਦ ਵਸੇ ਨਾਨਕ ਉਧਰੇ ਸਾਧ ਸੁਣ ਸੇ ਸਾਧ ਕੇ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨ ਮੰਤੇ ਵਿਸਰੇ ਸਾਧ ਸੰਗ ਸਰਪਣ ਨਿਸਤਰੇ ਸਾਧ ਕੇ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡਿਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਬੇਟੇ ਸੰਜੋ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇ ਤਸ ਨੇ ਦਿੱਤਾ ਵਿਖਿਆਨੇ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਸਦੇ ਉੱਚੀ ਸਾਧ ਕੀ ਸੋਭਾ ਮੂਝਦੇ ਉੱਚੀ ਸਾਧ ਕੀ ਸੋਭਾ ਸਾਧ ਬਣ ਆਏ ਨਾਨਕ ਸਾਧ ਪ੍ਰਭੇਦ ਨ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਨ ਭੇਖੈ ਏਕ ਸੁਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ
ब्रह्म ज्ञानी कह धीर जे एक ज्यो बसदा कहु खोदा कहु चुन ले ब्रह्म ज्ञानी का है गुनाहो नानक ज्यो पावका सह सुहाओ ब्रह्म ज्ञानी निर्मल ते निर्मला जैसे मैल ना लागे जला। ब्रह्म ज्ञानी कह मनो ए प्रगास जैसे धरे उपर आकाश ब्रह्म ज्ञानी कह मित्र सदर समान ब्रह्म ज्ञानी कह नाय अमान ब्रह्म ज्ञानी ऊते ऊंचा मन अपने है सब ते नीचा। ब्रह्म ज्ञानी से जन पे नानक जिन प्रव्याप करे ब्रह्म ज्ञानी सगल गिरी ना आत्म रस ब्रह्म ज्ञानी चीना ब्रह्म ज्ञानी की सब उपर में आ ब्रह्म ज्ञानी देख बुरा न पया ब्रह्म ज्ञानी सदा सुंदर सी ब्रह्म ज्ञानी की दृष्टमंत वर्षी। ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक उपरयास ब्रह्म ज्ञानी का ने विनाश ब्रह्म ज्ञानी कह गरीबी समाहा ब्रह्म ज्ञानी पर उपकारो महा। ब्रह्म ज्ञानी कह नाही धंधा ब्रह्म ज्ञानी ले तावत बंदा ब्रह्म ज्ञानी कह हो सो भला ब्रह्म ज्ञानी सुबल भला ब्रह्म ज्ञानी संग सगल उदार नानक ब्रह्म ज्ञानी जपे सगल संसार ब्रह्म ज्ञानी कह कह रंग ब्रह्म ज्ञानी कह बसे प्रभु संग। ब्रह्म ज्ञानी कह नाम आधार ब्रह्म ज्ञानी कह नाम प्रवार ब्रह्म ज्ञानी सदा संजागत ब्रह्म ज्ञानी अमुद्यागत ब्रह्म ज्ञानी कह मन परमानंद ब्रह्म ज्ञानी कह घर सदा आनंद ब्रह्म ज्ञानी सुख सहज निवास नानु ब्रह्म ज्ञानी का नहीं विनास। ब्रह्म ज्ञानी ब्रह्म का बेता ब्रह्म ज्ञानी एक संगेता ब्रह्म ज्ञानी कह हुए चिंत ब्रह्म ज्ञानी का निर्मल मंत ब्रह्म ज्ञानी जस करे प्रव्या ब्रह्म ज्ञानी का वट प्रताप ब्रह्म ज्ञानी का दस वट भागी पाइये ब्रह्म ज्ञानी को बल बल जाइये। ब्रह्म ज्ञानी को खोज जय महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी कह सगल मन माए ब्रह्म ज्ञानी का कौन जाने भेद ब्रह्म ज्ञानी को सदा देश ब्रह्म ज्ञानी का कथे न जाए आखिर ब्रह्म ज्ञानी सर्व काटा कर। ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नान ब्रह्म ज्ञानी को सदा नमस्कार ब्रह्म ज्ञानी सब सृष्टि करता ब्रह्म ज्ञानी सब जीवे नहीं मरता। ब्रह्म ज्ञानी मुक्त जोग जी का दाता ब्रह्म ज्ञानी पूर्ण पुरख विदाता ब्रह्म ज्ञानी अनाथ का नाथ ब्रह्म ज्ञानी का सब उपरहार ब्रह्म ज्ञानी का सगलकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक उदारे जो अंतर नाम सर्व में दिखे भगवान। निमख निमख ठाकर नमस्कारे नानक गो आपर सकल निस्तारे अष्टपति मिथ्या नाई रसना परस मन में प्रीत निरंजन दर्श पर दरिया रूप न बिखे नेत्र साधगी टहल संत संगेत। कर्ण ना सुने काऊ की निंदा सब ते जाने आवस को मंदा गुर प्रसाद विख्या पर हरे मन की बास न मनते डरे इंद्री जत पंच लोक ते रहत नान कोट मदे को ऐसा परस। वैष्णो सो जैसे ऊपर सो प्रसन्न विष्णु की माया ते हुए पहन कर्म करत हो वे न कर्म तेस वैष्णो का निर्मल धर्म काऊ बड़की इच्छा नहीं बाचे केवल भगत की संगराचे। मंत ने अंतर सिमरन गोपाल सवे उपर होवत कृपाल आप दृढ़ अवर है नाम जपावे नानको वैष्णो परम गत पावे भगवती भगवंत भगत का रंग सगल त्यागे दुष्का संग मन ते बिनसे सगला भरम कर पूजे सगल पार ब्रह्म। साध संग पापा मलक होवे तिस भगवती कीमत उत्तम होवे भगवंत की टहल करे नित नीत मंत ने अर्पे बिशन प्रीत हर के चरण हृदय विसावे नानक ऐसा भगवती भगवंत को पावे। सो पंडित जो मन पर बोधे राम नाम आत्म सोधे राम नाम सारस पीवे उस पंडित के उपदेश जग जीवे हर की कथा हृदय विसावे सो पंडित फिर जो नावे वेद प्राण सिमरत बूझे मूल सुख में जाने अस्थूल। चौं वर्णा को दे उपदेश नानक उस पंडित को सदा देश बीज मंत्र सर्व को ज्ञान चौं वर्णा में जपे को नाम जो जो जपे तिसकी गत होए साध संग भावे जन को ए कर कृपा अंतर उधारे। पास प्रेत मुक्त पात्र को तारे सर्व रोग का उखस नाम कल्याण रूप मंगल गुण गाम काऊ जुगत किते ना पाइये धर्म नानक तिस मिले जिस लिखिया तुर कर्म जिसका मन पार का निवास का नाम सत राम दास।
ਆਤਮ ਰਾਮ ਤਿਸਨ ਤ੍ਰੀ ਆਇਆ ਦਾਤ ਸੰਤਨ ਭਾਤਨ ਪਾਇਆ ਸਦਾ ਨਿਕ ਨਿਕ ਰਹਿ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਭਰੇ ਸਗਲ ਸੰਘ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮੀ ਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾਰਕ ਤੈਸਾ ਸੋਗ ਸਦਾ ਆਨੰਦ ਨਹੀਂ ਵਿਯੋਗ ਤੈਸਾ ਸੁਣ ਤੈਸੀ ਮਾਟੀ ਤੈਸਾ ਹੁਣ ਤੈਸੀ ਬਿਕਾਟੀ ਤੈਸਾ ਮਾਨ ਤੈਸਾ ਅਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਹੋ ਪ੍ਰਕਈਏ ਜੀਵਨ ਮੁਕਤ ਪਾਰ ਕੇ ਸਗਲੇ ਟਾਓ ਜਿਸ ਜਿਤ ਘਰ ਰਾਖੇ ਤੈਸਾ ਤਿੰਨਾ ਆਪੇ ਕਰਨ ਕਰਾਵਣ ਜੋ ਪ੍ਰਭਾਵੇ ਸੋਈ ਪਨੋਗ ਪਸਰਿਓ ਆਪ ਹੋਏ ਅਨੰਤ ਰੰਗ ਲਖਨ ਜਾਏ ਪਾਰ ਕੇ ਰੰਗ ਜੈਸੀ ਮਦੇ ਤੈਸਾ ਪ੍ਰਗਾਸ ਪਾਰ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਾਣੇ ਅੰਤ ਨ ਬਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਦੇ ਅਨਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਹਾਰੀ ਕਈ ਕੋਟ ਤੈ ਤੀਰਥ ਵਾਸੀ ਕਈ ਕੋਟ ਮਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਬੀ ਸਰੋਤੇ ਕਈ ਕੋੜ ਆਤਮ ਧਿਆਨ ਧਾਰ ਹੈ ਕਈ ਕੋੜ ਕਉ ਕਾਮ ਵਿਚਾਰੇ ਕਈ ਕੋੜ ਨਵਤਨ ਨਾਮ ਧਿਆਵੇ ਨਾਨਕ ਕਰਦੇ ਕਾ ਅੰਦਰ ਭਾਵੇ ਕਈ ਕੋੜ ਭੈ ਅਭਮਾਨੀ ਕਈ ਕੋੜ ਅੰਧ ਗਿਆਨੀ ਕਈ ਕੋੜ ਕਿਰਪਨ ਕਠੋਰ ਕਈ ਕੋੜ ਭਿਗ ਆਤਮ ਨਿਕੋਰ ਕਈ ਕੋੜ ਪਰਦਰਪ ਕੋਹਿਰੇ ਕਈ ਕੋੜ ਪ੍ਰਦੂਖ ਨ ਕਰੇ ਕਈ ਕੋੜ ਮਾਇਆ ਸਰਮਾਏ ਕਈ ਕੋੜ ਪਰਦੇਸ ਪਰਮਾਏ ਜਿਤ ਜਿਤ ਲਾਭੋ ਤਿਤ ਤਿਤ ਲਖਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬੋ ਪਾਏ ਕਈ ਕੋਟ ਪਾਤਰ ਬਿਰਖ ਨਿਵਜਾਏ ਕਈ ਕੋਟ ਪੌਣ ਪਾਣੀ ਬੈ ਸੁੰਦਰ ਕਈ ਕੋਟ ਦੇਸ ਮੋਹ ਮੰਡਲ ਕਈ ਕੋਟ ਸਸਿ ਸੂਨ ਖਤਰ ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ ਸਰਲ ਸਮੱਗਰੀ ਆਪਣੇ ਸੂਤ ਧਾਰੇ ਨਾਨ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਮ ਸਾਧ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋੜ ਕੀਏ ਰਤਨ ਸਮੁੰਦ ਕਈ ਕੋੜ ਨਾਨਾ ਪ੍ਰਕਾਰ ਜੰਤ ਕਈ ਕੋੜ ਕੀਏ ਚਰਜੀਵੇ ਕਈ ਕੋੜ ਗਿਰੀ ਮੇਰ ਸੰਥੀ ਵੇ ਕਈ ਕੋੜ ਜਕਿਨ ਵਿਸਾਸ ਕਈ ਕੋਤ ਭੂਤ ਕਈ ਕੋੜ ਭੂਤ ਪ੍ਰੇ ਸੂਕਰ ਮਨਗਾਚ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਨ ਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠੀ ਖਾਹੇ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕਹਿ ਹਾਥੇ ਕਈ ਕੋਟ ਭੈ ਬੈਰਾ ਕੀ ਰਾਮ ਨਾਮ ਸੰਗਤੇ ਨਿਵਲਾ ਕੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਦਮ ਮੇ ਪਾਰ ਬਮਲਾਂਤੇ ਕਈ ਕੋਟ ਦਸਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਮਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਅਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਟ ਕੀਨੋ ਵਿਸਤਾਰ ਕਈ ਬਾਰ ਬਸਰੇ ਬਸਾਰ ਸਦਾ ਏਕ ਏਕੰਕਾਰ ਕਈ ਕੋਟ ਕੀਨੇ ਵਾ ਭਾਤ ਪ੍ਰਭਤੇ ਹੋਏ ਬ੍ਰਹਮਾ ਸਮਾਧ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਕੇ ਦਾਸ ਤਿਨ ਹੋ ਤੇ ਆਤਮ ਪ੍ਰਕਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਨ ਭੇ ਸਤ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਬਲਿਆਰ ਨੇ ਜਲਥਨ ਮੇਲ ਸੋਏ ਅਸ਼ਪਦੀ ਕਰਨ ਕਰਾਵਣ ਕਰਨੇ ਜੋਗ ਜੋਤਿਸ ਪਾਵੇ ਸੋਈ ਹੋਗ ਖਿਨਵੇ ਧਾਬੂ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇਰੇ ਅਸਮਾਈ

ਸੁਆਮੀ ਕੇ ਲੈ ਵਿਖਸੇ ਅੰਤਰਜਾਮੀ। ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਨਾ ਆਵੇ, ਕਹੋ ਮਨੁੱਖ ਦੇ ਕਿਆ ਹੋਏ ਆਵੇ। ਜੋ ਤੁਸ ਭਾਵੇ ਸੋਈ ਕਰਾਵੇ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ। ਜੋ ਤੁਸ ਭਾਵੇ ਸੋਈ ਕਰੇ, ਅਣਜਾਣ ਵਿਖਿਆ ਮੈਂ ਰਚੇ, ਜੇ ਜਾਂਦੇ ਆਪਣਾ ਬਚੇ, ਭਰਮੇ ਭੂਲਾ ਦੇ ਦਿਸ ਧਾਵੇ, ਨਿਮਖ ਮਾਏ ਚਾਰ ਕੁੰਡ ਫੇਰਾਵੇ। ਕਰ ਕਿਰਪਾ ਜਿਸ ਆਪਣੀ

ਜਾਕੋ ਆਪਣੀ ਕਰੇ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੇ ਜਗਦੀਸ਼, ਜਿਉ ਪਿੰਡ ਸਭ ਦਿਸਕੇ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਏ, ਨਾਨਕ ਜੀਵੇ ਦੇਖ ਬਣਾਏ, ਇਸ ਕਾ ਬਲ ਨਾਏ ਸਹਾਤ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਫੁਨਦੀਓ, ਕਬੂ ਊਚ ਨੀਚ ਮੈਂ ਵਸੇ, ਕਬੂ ਸੋਗ ਹਰਖ ਰੰਗ ਹਸੇ, ਕਬੂ ਨਿੰਦ ਚੰਦ ਵਿਵਹਾਰ, ਕਬੂ ਵਕਾਸ ਪਿਆਲ, ਕਬੂ ਬਿਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣਾਰ।

ਕਿਸੇ ਮਸਕੀਨੀਆਂ ਆਪ ਨੇ ਮਾਰ ਤਲੇ। ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ, ਜਿਸਕੇ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋਵਨ ਬੰਤ ਸੋਵਤ ਵਿਸ਼ਟਾ ਕਾ ਜੰਤੇ ਆਪਸ ਕੋ ਕਰਮ ਬੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ, ਜੋ ਕਰੇ ਗਮਾਨ ਸੋ ਮੂਰਖ ਅੰਧਾ ਆ ਗਿਆ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕ ਹਾਂ ਮੁਕਦਾ ਕੇ ਸੁਖਭਾਵੇ ਧਨਵੰਤਾ ਹੋਏ, ਕਰ ਕਿਰਪਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ, ਬਹੁ ਲਸ਼ਕਰ ਮਾਨੁਕ ਉਪਰ ਕਰਿਆ ਪਲ ਵੀ ਤਿਰਤਾ ਕਾ ਹੋਏ ਬਿਨਾ, ਸਭਦੇ ਆਪ ਜਾਣੇ ਬਲਵੰਤ ਕਿਨਵੇਂ ਹੋਏ ਜਾਏ ਬਸਮੰਤ, ਕਿਸੈ ਨਾ ਬਦੇ ਆਪ ਹੰਕਾਰੀ ਧਨ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਮਹਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੇ ਉਹ ਧਾਰੇ ਸਰਮ ਪਾਵੇ ਸਗਲੇ ਵਿਰਧਾਰੇ, ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ, ਹਨਕ ਯਤਨ ਕਰੇ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਕੁਨਾਏ ਕੋਏ, ਜਬ ਇਹ ਜਾਣੇ ਮੈਂ ਕਿਛ ਕਰਦਾ ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀ ਤਬ ਲਗ ਨਹੀਂ ਚਲਨਾ ਹੀ ਚੀਜ਼, ਜਬ ਲਗ ਮੋਹ ਮਗਨ ਸਮਾਏ ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋ ਜੁੱਟੇ, ਸਹਿਸ ਖੱਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨਕ ਭੋ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ, ਖਖਮ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਬਨ ਮਨੋਰਥ ਬਿਰਥੇ ਸਭ ਕਾਜੇ, ਨਾਮ ਰੰਗ ਸਭ ਸਕੋਏ ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਜਾਪ, ਕਰਨ ਕਰਾਵਣ ਕਰਨੇ ਹਾਰ ਇਸ ਕੇ ਆਦ ਕਾਮ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਵਾ ਪ੍ਰਸੋਏ ਜੋ ਕਿਸ਼ਕੀਨੋ ਸੋ, ਆਪਣੇ ਰੰਗ ਸਭ ਦੇ ਦੂਰ ਸਭੂ ਕੇ ਸੰਗ, ਬੂਝੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ, ਮਰੇ ਨਾ ਮਿਨਸੇ ਆਵੇ ਨਾ ਜਾਏ, ਨਾਨ ਸਦੀ ਰਹਿ ਸਮਾਏ, ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਧ, ਆਪ ਕੀਨੋ ਆਪਨ ਵਿਸਤਾਰ, ਸਭ ਕੇ ਸਕਾਓ ਕਰਨੇ ਹਾਰ, ਉਸਤੇ ਭਿੰਨ ਕਹੋ ਕਿਸੋਏ ਦਾਂਤ ਨੰਤਰ ਏਕ ਕੈ ਸੋਏ, ਆਪਣੇ ਚਲਦੇ ਆਪ ਕਰਨੇ ਹਾਰ, ਕਰਦ ਕਰੇ ਰੰਗ ਭਾਰ, ਮਨਮੇ ਆਪ ਮਨ ਆਪਣੇ ਮਾਏ, ਨਾਨਕ ਕੀਮਤ ਕਹਿਣ ਜਾਏ, ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ, ਸੱਚ ਸੱਚ ਸਤ ਸਭ ਕੀਨਾ ਗੁਣ ਮਦੇ ਕਿਨ ਮਿਰਲੇ ਚੀਨਾ, ਭਲਾ ਭਲਾ ਭਲਾ ਦਰ ਰੂਪ ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਕੜਕੜ ਸੁਣੀ ਸਰਨ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਪਰੀ, ਸੰਤ ਕੇ ਦੁਖਨ ਆਰਜਾ ਘਟੇ, ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਗੋਰਖੈ ਰੰਗ ਹੋਏ, ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ, ਸੰਤ ਸੰਗ ਨਿੰਦਕ ਭੀ ਤਰੇ, ਸੰਤ ਕਹਿ ਦੁਖਨ ਤੇ ਮੁਖ ਭਵੇ, ਸੰਤਨ ਕਹਿ ਦੁਖਨ ਕਾਗਜਾਂ ਲਵੇ, ਸੰਤਨ ਕਹਿ ਦੁਖਨ ਸਰਬ ਜੋਨ ਪਾਏ, ਸੰਤ ਕਹਿ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ, ਸੰਤ ਕੇ ਦੁਖਨ ਸਭ ਕੋ ਚਲੇ, ਸੰਤ ਕੇ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੋ ਨਾ ਆਏ, ਨਾਨਕ ਸੰਤ ਭਾਵੇ ਤਾਂ ਇਹ ਵੀ ਗਤ ਪਾਏ, ਸੰਤ ਕਾ ਨਿੰਦਕ ਮਾਤਾਏ, ਸੰਤ ਕਾ ਨਿੰਦਕ ਖੰਡਕ ਨਾ ਪਾਏ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖਿਆਰ ਦੀਨ, ਸੰਤ ਕੇ ਨਿੰਦਕ ਕੋ ਸਰਵ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਯੋਗ, ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਗ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਣ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁਖ ਨਾ ਸੁਖੇ ਡਰੇ, ਸੰਤ ਕੇ ਦੁਖੀ ਕੋ ਨਾ ਹੀ ਡਾਓ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦ ਵੀ ਤੇ ਰੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ, ਸੰਤ ਕੇ ਦੁਖੀ ਕੋ ਧਿਆਨ ਪਰਮਾਈਏ, ਸੰਤ ਕਾ ਦੁਖੀ ਅਵਜੜ ਪਾਈਏ, ਸੰਤ ਕਾ ਦੁਖੀ ਅੰਤਰ ਦੇ ਥੋਤਾ, ਜਿਉਂ ਸਾਸ ਬਿਨਾ ਮ੍ਰਿਤ ਕੀ ਲੋਤਾ, ਸੰਤ ਕੇ ਦੁਖੀ ਕੀ ਜੜ ਕਿਸ਼ਨਾ ਏ, ਆਪਨ ਬੀਜ ਆਪੇ ਹੀ ਖਾਏ, ਸੰਤ ਕੇ ਦੁਖੀ ਕੋ ਆਪਣਾ ਰਾਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਭਾਰ, ਸੰਤ ਕਾ ਦੁਖੀ ਓ ਮਿਲ ਲਾਏ, ਜਿਉਂ ਜਲ ਬਿਉਨ ਮਛਲੀ ਤਰਫੜਾਏ,
ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉਂ ਭਾਵ ਕੀ ਤਨ ਨਹੀਂ ਤ੍ਰਾਪੇ ਸੰਤ ਕਾ ਦੁਖੀ ਛੁਟੇ ਅਕੇਲਾ ਜਿਉਂ ਬੁਹਾਰ ਤਿਲ ਖੇਤ ਮਾਏ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮ ਤਿਆ ਕੈਦ ਕਿਰਤ ਨਿੰਦ ਕਾ ਧੁਰੀ ਪਿਆ ਨਾਨਕ ਜੋਤਿ ਭਾਵੇ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰ ਕੈ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੜ ਚਲੇ ਨਾਸਾ ਸੰਤ ਕੇ ਦੁਖ ਨਾ ਦ੍ਰਿਸ਼ਟੇ ਕੋਏ ਜੈਸਾ ਭਾਵੇ ਦੈਸਾ ਕੋਈ ਹੋਏ ਪਿਆ ਕਿਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਹੋ ਕਰਨੇ ਆਰ ਸਹਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤਿਤ ਕਰੋ ਦਿਨ ਰਾਤ ਤਿਸ ਤੇ ਆਵੋ ਸਾਸ ਕਰਾ ਸਭ ਕੁਛ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕੋ ਤੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਗਏ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜ ਸਿਆਨ ਸੁਰਜਨੋ ਸਿਮਰੋ ਹਰ ਹਰ ਰਾਏ ਕਾ ਸਰ ਮਨ ਰੱਖੋ ਨਾਨਕ ਦੂ ਪਰਮ ਪੋ ਜਾਏ ਅਸ਼ਪਦੀ ਮਾਨੁ ਕੀ ਟੇਕ ਬ੍ਰਿਤੀ ਜਬ ਜਾਣ ਦੇਵਨ ਕੋ ਏਕੇ ਭਗਵਾਨ ਜਿਸਕੇ ਦੀਏ ਰਹਿ ਅਗਾਏ ਬੋ ਨਸ ਨਾ ਲਾਗੇ ਆਏ ਮਾਰੇ ਰਾਖੇ ਕੋ ਆ ਮਾਨੁ ਕੇ ਕਿਸ ਨਾਹੀ ਆ ਤਿਸਕਾ ਹੁਕਮ ਭੂ ਸੁਖੋਏ ਤਿਸਕਾ ਨਾਮ ਰੱਖ ਕੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੇ ਕੋਏ ਉਸਤਤ ਮਨ ਮੈਂ ਕਰਨਕਾਰ ਕਰਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਬਿਗ ਡਾਕਰ ਕਾ ਰੰਗ ਸਾਧ ਸੰਗ ਬਿਸਨੇ ਸਤ ਸੰਗ ਚੰਨ ਚਲੋ ਮਾਰ ਗੋਬਿੰਦ ਮਿਠੇ ਭਾਵ ਜਪੀਏ ਅਰਬਿੰਦ ਕਰਾ ਕਰਮ ਸਰਵਣ ਹਰ ਕਥਾਰ ਦਰਗੈ ਨਾਨਕ ਉਜਲ ਮਥਾ ਵਡਭਾਗੀ ਤੇ ਜਨ ਜਮ ਆਏ ਸਾਸ ਦਾਰ ਕੇ ਗੰਗਾਏ ਰਾਮ ਨਾਮ ਜੋ ਕਰੇ ਵਿਚਾਰ

ਜੈਸਾ ਸੰਗ ਹਰ ਜਸ ਹਰ ਹਰ ਜਿਸ ਕਹਿਤ ਸਰਬ ਰੋਗ ਤੇ ਵਰਜਨ ਰਹਿ ਤੇ ਅੰਦਨ ਕੀਰਤਨ ਕੇਵਲ ਮੁਖਿਆਨ ਕ੍ਰਿਸਤ ਮੈਂ ਸੋਈ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸਕੀ ਕਟੀਏ ਜਮਕੀ ਫਾਸਾ ਪਾਰ ਬ੍ਰਹਮ ਜੇ ਬਾਰ ਬ੍ਰਹਮ ਕੀ ਜਿਸਮਨ ਭੂਖ ਨਾਨ ਤਿਸੇ ਨ ਲਾਗੇ ਦੂਖ ਜਿਸ ਕੋ ਹਰ ਭ੍ਰਮਣ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪਰ ਆਪਣਾ ਕਿਰਪਾ ਕਰੇ ਸੋ ਸੇਵ ਕੋ ਕਿਸੇ ਡਰੇ ਜੈਸਾ ਸਾ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਸਭ ਪੂਜਿਆ ਜਬ ਦੇਖੋ ਤਾਂ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਪਣ ਚਲਤੇ ਆਪ ਹੀ ਕਰੇ ਆਪਣ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨ ਜੁਗ ਦ੍ਰਿਸ਼ਟ ਆਪ ਅਵਨਾਸੀ ਨਾਈ ਕਿਸ ਖੰਡ ਧਨ ਧਾਰਿਓ ਬ੍ਰਹਿਮੰਡ ਲਖ ਭੇਮ ਪੁਰ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪਰ ਜਾਤਾ ਸੋ ਸੋਭਾ ਵੰਦ ਸਰਲ ਸੰਸਾਰ ਨਿਰਤਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਂਘੇ ਜਿਸਨੂੰ ਕਿਰਪਾ ਕਰੇ ਵਡਪਾ ਕੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰ ਕੋ ਉਤਮ ਕਰ ਮਹਾਨ ਜੋ ਕਿਸ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸਵਾਇ ਹੋਵੇ ਸੋ ਹੋਏ ਕੰਨੇ ਹਰ ਪਛਾਣੇ ਸੋਏ ਪੁਰਖਾ ਕੀਆ ਜਨਮੀ ਠਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਪਜੈ ਤੇ ਸਮਾਏ ਸਮਾਏ ਸੁਖ ਨਿਧਾਨ ਨੂੰ ਬਣਾਏ ਆਪਸ ਕੋ ਆਪ ਦੀਨੋ ਮਾਨ

ਬ੍ਰਹਿਸਪਤੀ ਟੂਟੀ ਗਾਣ ਹਾਰ ਗੁਪਾਲ ਸਭ ਜੀਆਂ ਆਪੇ ਪ੍ਰਤਪਾਲ ਸਗਲੀ ਚਿੰਤਾ ਸਿਮਰ ਮਾਏ ਤਿਸਤੇ ਬਿਰਥਾ ਕੋਈ ਨਾਏ ਰੇਵਨ ਮੇਰੇ ਸਦਾ ਜਾਵੇ ਅਵਨਾਸੀ ਪ੍ਰਵਿਆਪੇ ਆਵੇ ਆਪਣ ਕੀਆ ਕਛਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਸਵੇ ਨਾਏ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪ ਬੰਦ ਹੋਏ ਨਾਈ ਮੋਏ ਪ੍ਰਭ ਕੀ ਜੋ ਸੰਗੜ ਸੋਏ ਤਨਵੰਤਾ ਹੋਏ ਕਿਉਂ ਕੋ ਕਰਵੇ ਜਾਂ ਸੋਕੇ ਤਿਸਕਾ ਦੀਆ ਦਰਵੇ ਹੱਥ ਸੁਰਾ ਜੇ ਕਹੁ ਕਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬੇਦ ਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਉੱਡਿਓ ਰੋਗ ਨਾਨਕ ਸੋ ਜਨ ਸਾਰ ਰੋਗ ਜਿਉ ਮੰਦਰ ਕੋ ਥਾਮੇ ਤੰਬਣ ਦਿਉ ਗੁਰਕਾ ਸ਼ਬਦ ਮਨੇ ਅਸਤੰਬਣ ਜਿਉ ਬਾਖਾਣ ਨਾਵ ਚੜਦਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜਿਉ ਅੰਧਕਾਰ ਦੀ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਧਿਆਨ ਮੇ ਮਾਰਗ ਪਾਵੇ ਤਿਉ ਸਾਧੂ ਸੰਗ ਮੇ ਜੋਤ ਪ੍ਰਟਾਵੇ ਤਿਨ ਸੰਦਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਭੂਰ ਮਨ ਮੂਰਖ ਕਾਏ ਬਿਰਲਾਈਆ ਪੁਰ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇ ਹਾਰ ਅਮਰ ਤਿਆਗ ਤੂੰ ਤਾਰ ਜੋ ਕਿਛ ਕਰੇ ਸੋਏ ਸੁਖਮਾਨ ਭੂਲਾ ਕਾਏ ਮੇਰੇ ਜਾਨ ਕੌਣ ਬਸ ਤਾਏ ਤੇਰੇ ਸੰਗ ਲਪਟ ਰਸ ਲੋਭੀ ਪਤੰਗ ਰਾਮ ਨਾਮ ਜਪਰ ਦੇ ਮਾਏ ਨਾਨਕ ਬਸ ਦੀ ਕਰ ਜਾਏ ਜਿਸ ਬਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰਪਾਇਆ ਤਾਜ ਮਾ ਲਿਓ ਮਨਮੋਹ ਰਾਮ ਨਾਮ ਹਿਰਦੇ ਮੈਂ ਤੋਰ ਲਾਦ ਕੇ ਸੰਦਾ ਸੰਝਾਲ ਅਮਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋ ਹੇ ਮੁਖੋ ਜਿਲ ਹਰਦਰ ਕਹਿ ਸੋਏ ਉਹ ਬਾਰ ਬਿਲਾ ਵਪਾਰੇ ਨਾਨਕ ਤਾਂ ਕੇ ਸਤ ਬਲਿਆਰੇ ਚੰਨ ਸਾਧ ਕੇ ਧੁੱਤ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧੂ ਭਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈ ਹੈ ਸਾਧ ਸੰਗਾਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰੱਖੇ ਹਰ ਕੁਨ ਗਾਏ ਮੁਦਰਾ ਚਾਕੇ ਉੜ ਗਈ ਸੰਤਾਂ ਦਾ ਰਾਇਆ ਸਭ ਸੁਖ ਨੰਦ ਤੇ ਪਾਇਆ ਮਿਰਦ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਦਿਆਂ ਧਾਰ ਸਰਬਦਾਨ ਜਾਗੀ ਦ੍ਰਿਸ਼ਟੀ ਮਾਏ ਪੁਰ ਲਿਖੇ ਗਾ ਲੈਣਾ ਪਾਏ ਸਭ ਕੇ ਦਿਸਕਾ ਉਹ ਕਰਨੇ ਜੋ ਤਿਸਮਿਨ ਦੂਸਰ ਹੋ ਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤੇ ਜਨ ਆਵੇ ਹਰ ਪਵ ਚੀਰ ਭਗਤ ਭਗਤ ਸੁਣੀਏ ਤੇ ਉਲੋਏ ਜਾ ਕੇ ਹਿਰਦੇ ਇੱਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਤੇ ਸੱਚ ਆਇਆ ਘਰ ਸੱਚ ਵਰਤੇ ਸੱਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕੇ ਤ੍ਰੈਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸਪਦੀ ਆਵਨਾ ਸੀ ਬ੍ਰਹਮਨ ਮੇ ਰਾਗ ਮਾਨੁ ਕੀ ਤੂ ਪ੍ਰੀ ਤਿਆਗ ਤਿਸਦੇ ਪਰੇ ਨਾਈ ਕਿਸ ਕੋਏ ਸਰਬ ਨਿਰੰਤਰੇ ਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗਮੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕੇ ਮਨ ਅਨਹਾਓ ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋ ਗਰ ਬਨ ਜਾਗਾ ਨੇਤਰ ਭੋਰ ਦਿਸਕਾ ਮੰਤਰ ਨਾ ਜਾਣੇ ਹੋ ਨਨ ਰੂਪ ਮੰਗਲ ਸੱਜਾ ਕੇ ਸਰ ਦੋਸ ਨੇ ਕਰਤਾ ਕੇ ਰਾਜ ਮੇ ਰਾਜ ਯੋਗ ਮੇ ਜੋਗੀ ਤਪ ਮੇ ਤਪੀ ਸਿਰ ਕਿਸ ਮੇ ਪੋਗੀ ਤੈ ਤੈ ਭਗਤਾ ਸੁਖ ਪਾਇਆ ਨਾਨਕ ਦਿਸ ਪ੍ਰਕਾ ਕਿਨੇ ਅੰਤਰਾ ਪਾਇਆ ਜਾ ਕੀ ਲੀਲਾ ਕੀਮਤ ਨਾ ਆਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂ ਸਗਲ ਪਰੋਈ ਆਪਣੇ ਸੂਸ ਮਤ ਗਿਆਨ ਧਿਆਨ ਜਿੰਦੇ ਜਿੰਦਾ ਸੁਨਾਮ ਧਿਆਵੇ ਸੇ

ਨਾਸੀ ਏ ਕੰਕਾਰ ਨਾਨਾ ਜਲਦ ਕਰੇ ਕਰਮਾਏ ਪੂਰਿਓ ਪੂਨ ਸਮਠਾਏ ਨਾਨਾ ਵਿਸਕਰ ਮੰਤ ਬਣਾਏ ਆਪਣੇ ਕੀਮਤੇ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਵਧਾਲ ਨਾਮ ਕੇ ਧਾਰੇ ਸਗਲ ਘਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਾਰ ਬਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੁਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਜ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਜਿਸੇ ਸਭ ਭਲੀ ਸਤਨਾਮ ਪ੍ਰਕਾਸ਼ ਸੁਖਦਾਏ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇ ਸਤ ਜਨ ਜਾ ਕੇ ਹਿਰਦੇ ਪ੍ਰਵੇ ਸਤ ਨਿਰਦ ਪੂਜੇ ਜੇ ਕੋਏ ਨਾਮ ਜਗਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਹਤ ਗਤ ਜਿਸ ਕਿਸੇ ਸੁਕਣੇ ਹਾਰ ਅਵਨਭੂਜ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਭਾਵੇ ਸੋ ਵਰਤੀਆ ਵਿਸਮਨ ਵਿਸਮੈ ਵਿਸਮਾ ਜਨ ਪੂਜਾ ਤਿਸਾਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਵਚਨ ਪਦਾਰਥ ਲਹੇ ਉਹਦਾ ਤੇ ਦੁੱਖ ਕੱਟ ਨਹਾਰ ਜਾ ਕੇ ਸੰਗ ਤਰੇ ਸੰਸਾਰ ਜਿਨਕਾ ਸੇਵਕ ਸੋਵਟ ਭਾਗੀ ਜਿਨਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਬਲ ਪਾਵੇ ਸ਼ਲੋਕ ਆਦ ਸਤਜੁਗ ਆਦ ਸੱਚ ਹੈ ਭੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਧਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਾਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਣਦਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਮ ਤਿਨਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆ ਤਿਸ ਮਨ ਪਟਾਇਆ ਭੈ ਦੇ ਨਿਰਭਉ ਏ ਵਸਾਨਾ ਜਿਸ ਦੇ ਉਪਜਿਆ ਤਿਸ ਮਾਇ ਸਮਾਨਾ ਵਸਤ ਮਾਇ ਲੈ ਵਸਤ ਕਢਾਏ ਦਾ ਕੋ ਭਿੰਨ ਨ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕਾਇ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਜੀ ਠਾਕਰ ਕੋ ਸੇਵ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜੇ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਨਾਸ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਦ ਰਾਖੇ ਦਾ ਕੀ ਅਦਮਿਤ ਕੋ ਨ ਲਾਗੇ ਪ੍ਰਭੇ ਸੇਵਕ ਕੋ ਨਾ ਪਹੁੰਚੇ ਪ੍ਰਕੇ ਸੇਵੂ ਤੇ ਉੱਚੇ ਜੋ ਪ੍ਰਾ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀਰੀ ਨੇ ਕੜ ਰਾਖੇ ਭਸਮ ਕਰੇ ਲਸ਼ਕਰ ਕੋਲ ਲਾਖੇ ਜਿਸ ਦਾ ਸਾਧ ਨ ਕਾਢਦੇ ਆਪ ਦਾ ਕੋ ਰੱਖਦੇ ਕਰਾਤ ਮਾਨਸ ਯਤਨ ਕਰਦਵ ਭਾਤ ਦਿਸਕੇ ਕਰਦਾ ਬਿਰਤੇ ਜਾਤ ਮਾਰੇ ਨਾ ਰਾਖੇ ਅਵਨ ਕੋਏ ਸਬਜ਼ੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਵਲਖ ਬਣਾਣੀ ਬਾਰੰਬਾਰ ਬਾਰ ਪ੍ਰਭ ਜਪੀਏ।

ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਿਖਾਨੋ ਤਿਸਕਾ ਗੁਣ ਕਹਿ ਇੱਕ ਨ ਜਾਣੋ ਆੜ ਪੈਰ ਪ੍ਰਭ ਸੇ ਸੂਰੇ ਕੌਣ ਹਨ ਸੇ ਜਨ ਪੂਰੇ ਮਨ ਮੇਰੇ ਤਿਨਕੀ ਹੋਟਲੇ ਮੰਤਨ ਆਪਣਾ ਤਿੰਨ ਜਨ ਦੇ ਜੈਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ ਧਨ ਸਭ ਦੋ ਗਾਦਾਤਾ ਤਿਸਕੀ ਸਨ ਸਭ ਸੁਖ ਪਾਵੇ ਤਿਸਕੇ ਦਰ ਸਭ ਪਾਪ ਮਿਟਾਵੇ ਅਵਰ ਸਿਆਣ ਸਗਲੀ ਛਾਟ ਤਿਜਨ ਕੀ ਤੂੰ ਸੇਵਾ ਲਾਗ ਆਵਨ ਜਾਣਾ ਵੀ ਤੇਰਾ ਨਾਨ ਤਿਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੈ ਸੰਗ ਸਕ ਉਤਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰਨਾਮ ਜਿਹੜੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰਕਾ ਸਿੱਖ ਵਿਕਾਰ ਦੇ ਆਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਹਾਲ ਪਲ ਸਵਾਰੇ ਨਾਨ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਉਸਕੋ ਕਰਕਸ਼ ਨਾ ਜਨਾਵੇ ਹਰ ਹਰ ਨਾਮ ਸਦਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਤ ਹੋਏ ਨੇ ਕਾਮੀ ਦਿਸਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜੀ ਜਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮੱਤ ਲੇ ਵੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗੱਲ ਜਾਣੇ ਸੋ ਸਤਿਗੁਰ ਚਿਹਰੇ ਦੇ ਹਰਨਾ ਮਨ ਕਬਾਰ ਗੁਰ ਕੋ ਬਲ ਜਾਓ ਸਰਵਧਾਨ ਜੀ ਕਾ ਦਾਤਾ ਆੜ ਬਹਿਰ ਪਾਰ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕਹਿ ਆਪ ਨਹੀਂ ਪਰਮ ਸਹਿ ਸਿਆਣ ਬਲਿਆ ਨਾ ਜਾਈਏ ਨਾਨਕ ਐਸਾ ਗੁਰੂ ਭਾਗੀ ਪਾਏ ਸਫਲ ਦਰਸ਼ਨ ਪੇਖ ਪੁਨੀਤ ਪ੍ਰਸਤ ਚਰਨ ਗਾਤ ਨਿਰਮਨੀਤ ਭੇਟ ਸੰਗਰਾਮ ਗੁਰੂ ਰਵੇ ਪਾਰ ਬ੍ਰਹਮ ਕੀ ਦਰ ਕਹਿ ਗਵੇ ਸੁਣ ਕਰ ਬਚਨ ਕਰ ਨਗਾਨੇ ਮਨ ਸੰਤੋਗਾ ਦੰਪਤੀਆਂ ਨੇ ਪੂਰਾ ਗੁਰ ਆਖਿਓ ਜਾਕਾ ਮੰਤਰ ਅਮਨ ਦਿਸ਼ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜੇ ਪਾਏਕ ਉਸਤਿ ਅਨੇਕ ਸਤਪੁਰ ਪੂਰਨ ਵਿਵੇਕ ਬੋਲ ਨ ਪਹੁੰਚਤ ਪ੍ਰਾਣੀ ਗਾਉ ਗੋਚਰ ਪਰਮ ਨਿਰਵਾਣੀ ਨਿਰਾ ਨਿਰਵੈ ਸੁਖਦਾਈ ਤਾਂ ਕਿ ਕੀਮਤ ਕਿਨਣ ਨ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ ਸਭ ਜਪਨੇ ਹੇ ਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਨ ਸੋਏ ਸੁਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪਰਟੇ ਗੁਣਤਾ ਸਾੜ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੈਂ ਰਾਖੇ ਹਰ ਹਰੇ ਕੰਧਕਾਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖਦਾ ਤੇ ਨਾਸੇ ਤਤ ਮਾਏ ਠਾਂਡ ਵਰਤਾਏ ਅੰਧ ਪਿਆ ਦੁਖ ਨਾਟੇ ਪਾਏ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਾਉ ਹੋਏ ਬਸੇ ਸਗਲ ਵਿਆਹ ਮੰਤੇ ਗਏ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾ ਚੁਕੇ ਭਰਮ ਗਮਨ ਸੁਨਾਨ ਕਰ ਰਜ ਸਰਵਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਆਪਣਾਏ ਆਪਣੀ ਕੀਮਤ ਆਪੇ ਪਾਏ ਅਰਬਿੰਦ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਬੋਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੇ ਸੰਗ ਰਚਨਾ ਆਪਣੀ ਕਲਧਾਰੀ ਅਨਗਵਾਰ ਨਾਨਕ ਬਲਿਆਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸ਼ਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰਨ ਨਾਮ ਆਧਾਰ ਅਵਰ ਭਾਵ ਸਮੀਤ ਚਰਨ ਕਮਲ ਰਿਦਮੇ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਕਹੋ ਨਾਮ ਰਵਾਤੇ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਨਦੇ ਗਾਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਡ ਧਾਵੇ ਸੋ ਧਨ ਹਰ ਸੇਵਾ ਦੇ ਪਾਵੇ ਜਿਸ ਸੁਖ ਕੋ ਨਿਰਵਾਚੇ ਮੀਤ ਸੋ ਸੁਖ ਸਾਧੂ ਸੰਗ ਫਰੀਦ ਜੈ ਸੁਭਾ ਕੋ ਕਰੇ ਭਲੀ ਕਰਨੀ ਸਾ ਸੁਭਾ ਭਜਰ ਕੀ ਸਰਨੀ ਅਨ ਕੋ ਭਾਵੀ ਰੋਗ ਨ ਜਾਏ ਰੋਗ ਮੰਡੇ ਆ ਰਿਹਾ ਉਗਤ ਲਾਏ ਸਰਵ ਨਿਧਾਨ ਮੈਂ ਆ ਨਾਮ ਨਿਧਾਨ ਜਪਨਾ ਨੰਦਰ ਗਏ ਪ੍ਰਮਾਨ ਮਨ ਪ੍ਰਭ ਉਦ ਵਰ ਕੇ ਨਾਏ ਦੈ ਦਿਸ ਧਾਵਤ ਆਵੇ ਠਾਏ ਤਾਂ ਕੋ ਵਿਘਨ ਲਾਗੇ ਕੋਏ ਜਾ ਕੇ ਹਿਰਦੇ ਵਸੇ ਹਰ ਸੋਏ ਕਲਤਾ ਦੀ ਠਾਂਡਾ ਨਾਉ ਸਿਮ ਸਿਮ ਸਦਾ ਸੁਖ ਪਾਓ ਭਾਉ ਵਿਨਸੇ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਕਾਸ਼ ਦਿੱਤ ਕਰ ਜਾਏ ਵਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਧਿਆਨ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਸਿਮ ਪ੍ਰਾਣ ਆਧਾਰ ਅਣਗੋ ਭਾਵ ਨ ਛੁੱਟ ਨਾਰੇ ਸਿਮਰ ਸਾਸ ਵੇਦ ਵਿਚਾਰੇ

ਹੱਸ ਹੱਸਦੇ ਰਥ ਸਵਾਰੀ ਝੂਠਾ ਨਮ ਝੂਠ ਵਸਾਰੀ ਜਾਂਦੀ ਹੈ ਤੇ ਬੁਝੇ ਨਾਮ ਗਾਨਾ ਨਾਮ ਸਾਨਾ ਬੁਝਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਮੇਰਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤ ਚੰਨ ਕੂੜ ਰੱਖੋ ਮਨ ਮਾਏ ਜਨਮ ਜਨਮ ਕਹਿ ਕਿਲੂ ਜਾਏ ਆਪ ਜਪੋ ਅਮਰਾ ਨਾਮ ਜਪਾਓ ਸੁੰਦਰ ਗੈਦ ਰਹਿਤ ਗਦ ਪਾਓ ਸਾਰ ਬੂਤ ਸਦਾ ਕੋ ਨਾਓ

ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਚਕ ਜਨ ਜਾਤੇ ਪ੍ਰਧਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਮੇਰ ਸਰਦਾ ਪੂਰ ਸਾਸ ਦਾ ਪ੍ਰਭ ਕੇ ਖੁਨ ਗਾਵੋ ਸਾਸ ਸਾਸ ਪ੍ਰਭ ਤੁਵੇਂ ਧਿਆਵੋ ਚਰਨ ਕਮਲ ਸਿਉਂ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀ ਤੇ ਕੋਟ ਇੱਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ ਮਾਨਸ ਕੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਕਿਆ ਸੇ ਜਨ ਤਿਪਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭ ਭਰੇ ਪ੍ਰੇਮ ਰਸ ਰੰਗ ਉਪਜੇ ਚਾਹੋ ਸਾਧ ਕੈ ਸੰਗ ਪਰੇ ਛਨ ਅਣ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਨਿਵਲਾਗ ਵਡਪਾ ਕੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਕੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਘਾਟ ਮੁਖ ਜਨ ਭਇਆ ਜਨ ਮਰਨ ਦੂਪ ਪ੍ਰਮ ਗਿਆ ਇਸ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਸੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਕਾਲ ਨ ਪਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀ ਆ ਸੋ ਕਿਉਂ ਵਿਸਰੇ ਜੇ ਜੀਉਂ ਜੀ ਆ ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਕੇ ਸੋ ਕਿਉਂ ਵਿਸਰੇ ਜੇ ਭਿਖਤੇ ਕਾਂਡੇ ਜਨਮ ਜਨਮ ਕਾ ਟੁੱਟਾ ਗਾਂਡੇ ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਮ ਜਨ ਤਿਆਇਆ ਸਾਜਨ ਸੰਤ ਕਰੋਏ ਕਾਮ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪਣਾ ਨਾਮ ਜਪਾਵੋ ਭਾਗਤ ਪਾਏ ਦਰੀਏ ਸੰਸਾਰ ਬਿਨ ਭਗਤੀ ਤਨ ਉਸੇ ਚਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਦੂਖ ਕਾਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰੇ ਅੰਤਰੇ ਸੁਆਓ ਨੇਤਰੋ ਪੇਖ ਦਰ ਸੁਖੋਏ ਮਨ ਵਿਕਸੇ ਸਾਧ ਚੰਨ ਧੋਏ ਭਗਤ ਜਿਨਾ ਕਹਿ ਮੰਤਨ ਰੰਗ ਬਿਰਲਾ ਕਹੋ ਪਾਵੇ ਸੰਗ ਏਕ ਬਸ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਾਮ ਨਿਰਗੁਣ ਆਰ ਨੀਚ ਜਾਣ ਨਾਨਕ ਤੁਮਰੀ ਸੜਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੰਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਆਰਾ ਨੀਤ ਭਲੀ ਸੁਗਣੀ ਸੋਭਾ ਧਰਮਨ ਤਿਸ ਦੇਵ ਸੇ ਪੂਰਨ ਗੁਰਮੰਦ ਸਾਧ ਸੰਗ ਪ੍ਰਭ ਦੇ ਅਨੁਵਾਦ ਸਰਬ ਸੂਖ ਨਾਨ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਪ੍ਰਜਾਪ ਆਸ਼ਪਤੀ ਜਮਾਕਾਰੇ ਕ੍ਰਿਸ਼ਨਾ ਦਿਸ਼ਟੇ ਤਾ ਬਾਪ ਹੁਣ ਤਬ ਕਹਿਤੇ ਹੋ ਤਾਂ ਜਬ ਤਾਰੀ ਆਪਨ ਸੁਣ ਸਮਾਤ ਮੈ ਵਿਰੋਧ ਕੇ ਸੰਕੁਮਾਰ ਜਬ ਸਕਾ ਬਣ ਚੇਨ ਨਾ ਜਾਪ ਤਬ ਹਰ ਸੋ ਕੋ ਕਿਸੇ ਵੀ ਆਪ ਜਬ ਆਪਣੇ ਆਪ ਆਪਾਰ ਬ੍ਰਹਮ ਤਮੋ ਕਾ ਕਿਸੋਧ ਪਰਮ ਆਪਨ ਖੇ ਲਿਆ ਵਰਤੀ ਜਾ ਨਾਨਕ ਕਢਣੇ ਆੜਨ ਦੂਜਾ ਜਬ ਹੋਵਦ ਪਰਮ ਕੇਵਲ ਧਨੀ ਤਬ ਬੰਦ ਮੋਦ ਕੋ ਕਿਸ ਕੋ ਕਰੀ ਜਬ ਏ ਕੈ ਰਗਮ ਪਾਰ ਤਮ ਨਰ ਸਰ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਸਾਦ ਸਵਾਏ ਤਮ ਸੇ ਸਖਤ ਕੋ ਟਾਈਮ ਜਾਵਿਆ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਡਰ ਕਵਨ ਕਰ ਡਰੇ ਆਪਣੇ ਚਲਦ ਆਪ ਕਰਨੇ ਹਾਰ ਨਾਨਕ ਠਾਕੁਰ ਕੰਮ ਪਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਨ ਕਉ ਕੰਮ ਅਵਨਾਸਨ ਜਾਪ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਸੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਵਾਦੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮਹਿਲ ਕਉ ਕਹਿ ਧੋਤਾ ਜਨ ਜਨੰਕਾਰ ਨਿਰਮਾਣ ਤੈ ਕੌਣ ਕੋ ਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀ ਤੈ ਚਲ ਸਿਧਨ ਲਗਤ ਕਉ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਕਮ ਤਿਮਤਾਵੇ ਕਰਨ ਕਰਾਵਣ ਕਰਨੇ ਆਰ ਨਾਨਕ ਕਰਤੇ ਕਾ ਨਾਇ ਸਮਾਰ ਜਾ ਆਪਣੀ ਸੋਭਾ ਆਪਣੇ ਸੰਗ ਮਨਾਏ ਤਾ ਹੁਕਮ ਨਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦਕ ਦੇਵ ਕਹਾ ਕਉ ਚੀਨ ਜਬ ਆਪਣੇ ਆਪ ਆਪ ਉਧਾਰੇ ਤੋ ਸਗਨ ਸਗਨ ਕਾ ਵਿਚਾਰੇ ਜੈ ਆਪਨੂੰ ਉੱਚ ਆਪਣਾ ਬਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਚਲ ਸ਼ੇਦ ਭੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੈ ਗੁਣ ਕਾ ਨਾ

ਇੱਕ ਇੱਕ ਭਗਵੰਤਾ ਤੇ ਕੌਣ ਜ਼ਿੰਦਗੀ ਲਾਗੇ ਚਿੰਤਾ ਜੇ ਆਪਣੇ ਆਪ ਪਧਿਆਰਾ ਤੇ ਕੌਣ ਕਦੇ ਕੌਣ ਸੁਣੇ ਹਾਰਾ ਬਹੁ ਬੇਅੰਤ ਉਸਦੇ ਉੱਚਾ ਨਾਨਕ ਆਪਸ ਕੋ ਆਪੇ ਬਹੁਚਾ ਜੇ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ ਪਾਪ ਪੁੰਨ ਤੈ ਭਈ ਗਾਵਤ ਕੋ ਨਰ ਕੋ ਸਰਪੰਚ ਆਵਦਾਰ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਮਾਨ ਅਨੰਤ ਪ੍ਰਕਾਰ ਕੀ ਹੋ ਵਿਖਿਆਨ ਆਪਣੇ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਵਗਤ ਭਗਤ ਆਪ ਜੇ ਬਸੇ ਬਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੁਭਾਉ ਨੂੰ ਬਣੀ ਆਪੇ ਕੌਦ ਕਰੇ ਅਨੰਤ ਚੋਜ ਆਪੇ ਰਸ ਭੋਗ ਨਿਰਜੋ ਜਿਸ ਪਾਵੇ ਤਿਸ ਆਪਣ ਨਾ ਲਾਵੇ ਜਿਸ ਪਾਵੇ ਤਿਸ ਖੇਲ ਖਿਲਾਵੇ ਬੇਸਮਾਰ ਥਾਕ ਅੰਤ ਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਣ ਹਾਰ ਨਾਨਕ ਏਕੋ ਬਸਰਿਆ ਦੂਜਾ ਕਹਿ ਦਿਸ਼ਟਾਰੇ ਅਸ਼ਪਰੀ ਆਪ ਕਦੇ ਆਪ ਸੁਣੇ ਹਾਰ ਆਪੇ ਕਾਵ ਵਿਸਤਾਰ ਜਾ ਤੁਸ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁੰਦੇ ਪਿੰਨ ਨਹੀਂ ਕੁਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤਕਾ ਵੇਤਾ ਨਾਨਕ ਸਰਲ ਸਿਸ਼ਟ ਕਾ ਜੇਤਾ ਜੀ ਯੰਤਰ ਸਭ ਤਾਕੇ ਆ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਕੇ ਤਿਸ ਕੋਈ ਨਾ

ਉਨ ਪੂ ਰਹਿ ਦਿਆਲ ਸਮੇਂ ਉਮਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੇ ਰਿਹਾ ਵਿਆਹ ਪ੍ਰਤਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਤੇ ਇਤਿਹਾਸ ਜਿਸ ਭਾਵ ਦਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਲਗਾ ਰੇਕੇ ਨਾਏ ਦਿਸ ਗਈ ਆਸ ਨਮ੍ਰਿਤੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਅਹੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲੱਭ ਦੇ ਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਗਾਏ ਸੁਹਾਓ ਆਟ ਪੈਰ ਪਪੇ ਖੋ ਨੇਰਾ ਮਿਟੇ ਗਿਆਨ ਸੇਂਧੇਰਾ ਸੁਨ ਵਧੇ ਸਿਰ ਦੇ ਵਸਾਓ ਮਨ ਸ਼ੇ ਨਾਨਕ ਬਲ ਪਾਵੋ ਅਲ ਪਲ ਦੋਲੇ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜੀ ਬੋਲੇ ਬੁਲਾਏ ਦੁਖ ਦਰਦ ਮਨ ਤੇ ਪਹੁੰਚਾਏ ਸੱਚ ਵਿਵਹਾਰ ਕਰੋ ਵਪਾਰੀ ਦਰ ਕਹਿੰਦੇ ਵੇ ਖੇਪਤ ਮਾਰੀ ਏ ਘਾਟੇ ਗੁਰ ਖੋ ਮਨਮਾਏ ਨਾਨੂ ਬੋਰ ਨਾ ਆਵੇ ਜਾਏ ਤਿਸਤੇ ਦੂਰ ਕਹਾਂ ਕੋ ਜਾਏ ਉਬਰੇ ਰਾਖਣ ਹਾਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਧੂਖ ਨਾਮ ਜਤ ਮਨ ਹੋ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਏ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮਨ ਜਾਗੀ ਦ੍ਰਿਸ਼ ਦਰਸ਼ਨ ਵੇਖ ਦੂ ਦ੍ਰਿਸ਼ ਚਰਨ ਕਮਨ ਜਾਗੇ ਅਨੂਪ ਸਬਲ ਦਰਸ਼ਨ ਸੁੰਦਰਾ ਰੂਪ ਤਨ ਸੇਵਾ ਸੇਵ ਪ੍ਰਵਾਨ ਅੰਦਰ ਜਾਵੇ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕੇ ਨਿਕਣਾ ਆਵਦ ਕਾਲ ਅਮਰ ਪੈ ਅਮਰਾਵਤ ਪਾਇਆ ਸਾਧ ਨਾਨਕ ਕਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਪਦੀ ਸੰਤ ਸੰਗ ਸੰਤ ਪ੍ਰਟਾ ਨਾਮ ਪ੍ਰੂ ਕਾਲਾ ਦਾ ਮਿੱਟਾ ਸਰਲ ਸਮਿਗਰੀ ਏਕ ਸਕਟਮਾਏ ਅਨਕਰੰਗ ਨਾਨਾ ਦਿਸ਼ਟਾਏ ਨੌਣ ਦੇਵਨ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨੰਦ ਤੈਨਾਤ ਕਹਿਣ ਨ ਜਾਈ ਅਚਰਜ ਸਮਾਧ ਤੈਨ ਦੇਖਿਆ ਜਿਸ ਆਪ ਦਿਖਾਏ ਨਾਨੰਦ ਜਨ ਸੋਜੀ ਪਾਏ ਸੋ ਅੰਦਰ ਸੋ ਬਾਹਰ ਅਨੰਦ ਘਟਕਟ ਪਿਆ ਪਰਿਆ ਭਗਵੰਤ ਧਰਨ ਮਾਏ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਣਤਿਨ ਪਰਮਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਨ ਮਾਏ ਚਾਰ ਗੁਣ ਦਹਿ ਦਿਸੇ ਸਮਾਏ ਤਿਸਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨ ਸੁਭਾਓ ਵੇਦ ਪ੍ਰਾਣ ਸਿਮਰਤ ਮੇ ਦੇਖ ਸਜੇ ਸੂਰ ਨਕੱਤਰ ਮੇ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬੂ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੋਲ ਨ ਪਾਈ ਹੈ ਗੁਣੇ ਮੋਲ ਸਰਵ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨ ਤਿਨ ਮੈਂ ਓ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੈ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸੁਭਚਨ ਸਰਮ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਦਿਸ ਕੀ ਏ ਰਹਿਤ ਸਤਿਵਚਨ ਸਾਧੂ ਸਭ ਕਹਿ ਜੋ ਜੋ ਐਸੋ ਏ ਸੁਖਮਾਨੇ ਗਨ ਕਰਾਵਣ ਹਰ ਰੋਜਾਨੇ ਅੰਤਰ ਵਸੇ ਬਾਰ ਵੀ ਹੋਈ ਨਾਨ ਦਰਸ਼ਨ ਦੇ ਸਮ ਹੋਈ ਆਪ ਸਤ ਗਿਆ ਸਤ ਸੰਤ ਤਿਸ ਪ੍ਰਭ ਦੇ ਸਕਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਕ ਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਲਾਏ ਕਮਨ ਨਿਕਟ ਕਮਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਜਨ ਆਪ ਜਾਏ ਸਰਭੂਤ ਆਪ ਵਰਤਾਰਾ ਸਰਵਣੈਨ ਆਪ ਪੇਖਣਾਰਾ ਸਰਲ ਸਮਗਰੀ ਜਾਗਾ ਤਨਾ ਆਪਣ ਜਸ ਆਪ ਹੀ ਸੁਣਾ ਆਪਣ ਜਾਣੇ ਖੇਲ ਮਨਾਇਆ ਗਾਰੀ ਕਿੰਨੀ ਮਾਇਆ ਸਭ ਕੇ ਮਤ ਲਿਪਤ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸ ਤੇ ਉਹ ਸੁਣਾਏ ਬੁਰਾ ਉਰੇ ਕਹੋ ਕਿਨੇ ਕਿਛ ਕਰਾ ਆਪ ਭਲਾ ਕਰਤੂਤਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਜ ਦਾ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤੇ ਸੋਝੀ ਪਾਏ ਦਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਣ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਖ ਜਿਸ ਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਜਗਤ ਰਾਇਆ ਜਨ ਆਵਨ ਕਾਏ ਸੁਆਓ ਜਨ ਕੇ ਸੰਗ ਜਿਤ ਆਵੇ ਨਾਓ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਦਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਗਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ
ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਮਮ ਨਿਕਟ ਕਰ ਭੇਖ ਸਾਹ ਸਾਸਿਮੋ ਕੋ ਬਿੰਦ ਮਨਾ ਅੰਤਰਗੀ ਉਤਰੇ ਚਿੰਨ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮੰਗ ਆਪ ਛੋਟ ਬੇਨਤੀ ਕਰੋ ਸਾਹ ਸੰਗ ਅਗਨ ਸਗਲ ਤਰੋ ਹਰ ਦਨ ਕੇ ਪਰਲੇ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕੇ ਗੁਰੂ ਜਾ ਕੇ ਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਤੂੰ ਭਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉਤਮ ਸ਼ਲੋਕ ਸਾਧ ਕੇ ਵਚਨ ਅਮਲੀ ਲਾਲੇ ਰਤਨ ਸੁਣਤ ਕਮਾਵਤ ਹੋ ਤੋ ਧਾਰ ਰਾਮ ਤੇਰੇ ਲੋਕਾਂ ਦੀ ਤਾਲ ਸਬਲ ਜੀਵਨ ਸਬਲ ਦਾਕਾ ਸੰਗ ਜਾ ਕੇ ਮਨ ਲਗਾ ਰੰਗ ਜੈ ਜੈ ਸ਼ਬਦ ਨਾਦ ਬਾਜੇ ਸੁਨ ਸੁਨ ਆਨੰਦ ਕਰੇ ਕਰ ਜੈ ਪ੍ਰਣ ਰੇ ਗੋਪਾਲ ਮਾਤ ਕੇ ਮਾਥੇ ਨਾਨਕ ਗੁਦਰੇ ਦਿਨ ਕੇ ਸਾਦੇ ਸਨ ਜੋ ਸੁਨ ਸੁਣਨੀ ਆਏ ਕਰ ਕਿਰਪਾ ਪ੍ਰਮੇ ਆਪ ਮਿਲਾਏ ਮਿਟ ਗਏ ਬੈਰ ਭੈ ਸਬਰੇ ਨੇ ਅੰਮ੍ਰਿਤ ਨਾਮ ਸਾਧ ਸੰਗ ਲੈਣ

ਚੇਤਨ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਦਿਨ ਸਬਜ ਸ਼ਾਦਾ ਕੇ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਊਚ ਪਾਏ ਅਸਥਾਨ ਬਹੁ ਨਾ ਹੋਵੇ ਆਪਨ ਜਾਨ ਹਰ ਦਿਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨੌਨਿਤ ਬੁੱਧ ਗਿਆਨ ਸਰਬਦੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੇਵ ਦਾਸ ਸੁੰਦਰ ਚਿੱਤਰ ਤਤ ਕਵੇ ਤਾ ਨਾਨਕ ਸਰਨ ਸ੍ਰੇਸ਼ਟ ਕਾ ਚੇਤਾ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੇਵ ਦਾਸ ਸੁੰਦਰ ਚਿੱਤਰ ਤਤ ਕਾਵੇ ਤਾ ਸੁੰਦਰ ਸੀ ਏਕ ਦਿਸ਼ਟਤਾ ਇਹ ਫਲ ਤਿਸ ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਉਨਧਾਨ ਜਵੇ ਮਨ ਕੋਏ ਸਭ ਜੁਗ ਮੇ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ੍ਰ ਵੇਦ ਬਖਾਣੀ ਸਰਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਮਿਟੇ ਸੰਤ ਕਿਰਪਾ ਦੇ ਜਮਦੇ ਛੁੱਟੇ ਜਾ ਕੇ ਮਸਤ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਦਾਰੇ ਨਿਰਮਲ ਸੋਭਾ ਅੰਮ੍ਰਿਤ ਦਾ ਕੀ ਬਾਣੀ ਏਕ ਨਾਮ ਮਨ ਮਾਏ ਸਮਾਨੀ

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵਾਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਰਥਨਾਵਾ ਜਿਤ ਸੁਭਾਵਾ ਵਿਣਪਾਣੇ ਕੈ ਨਾਇ ਕਰੀ ਜਿਤ ਸਿਰਠਿਓ ਪਾਈ ਵੇਖਾ ਵਿਣਕਰਮਾ ਕੈ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ

ਕੀਟਾ ਅੰਦਰ ਕੀਟ ਕਰ ਦੋਸੇ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਇ ਨਾ ਸੁਜੈ ਜੇ ਤਿਸ ਗੁਣ ਕੋਇ ਕਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਗੁਰੂ ਸਾਹਿਬ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਹਿ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਹਰ ਵਰਨ ਜਾਤ ਰਪਾਤ ਨਹਿਨ ਜੈ ਰੂਪ ਰੰਗ ਰੇਕ ਭੇਕ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਿ ਅਨੁਭਉ ਪ੍ਰਕਾਸ਼ ਸੰਤੋਚ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਵਨਾਮ ਕਥੇ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮਾ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਨੂਪੇ ਨਮਸਤਮ ਭੇਖੇ ਨਮਸਤਮ ਲੇਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤਮ ਨੀਲੇ ਨਮਸਤਮ ਨਾਦੇ ਨਮਸਤਮ ਛੇਦੇ ਨਮਸਤਮ ਗਾਦੇ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਉਧਾਰੇ ਨਮਸਤਮ ਪਾਰੇ ਨਮਸਤਮ ਸੋ ਏਕੇ ਨਮਸਤਮ ਅਨੇਕੇ ਨਮਸਤਮ ਪੂਤੇ ਨਮਸਤਮ ਜੁਪੇ ਨਮਸਤ ਨਿਰਕਰਮੇ ਨਮਸਤ ਨਿਰਵਰਮੇ ਨਮਸਤ ਨਿਰਦੇਸੇ ਨਮਸਤ ਨਿਰਪੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਗਾਤੇ ਨਮਸਤ ਨਿਰਧੂਤੇ ਨਮਸਤਮ ਭੂਤੇ ਨਮਸਤਮ ਅਲੋਕੇ ਨਮਸਤਮ ਅਸ਼ੋਕੇ ਨਮਸਤ ਨਿਰਤਾਪੇ ਨਮਸਤਮ ਥਾਪੇ ਨਮਸਤਮ ਤ੍ਰਮਾਨੇ ਨਮਸਤਮ ਨਿਧਾਨੇ ਨਮਸਤਮ ਗਾਹੇ ਨਮਸਤਮ ਬਾਹੇ ਨਮਸਤਮ ਤ੍ਰਿਵਰਗੇ ਨਮਸਤਮ ਸਰਗੇ ਨਮਸਤਮ ਪ੍ਰਭੋਗੇ ਨਮਸਤਮ ਸੰਯੋਗੇ ਨਮਸਤਮ ਰੰਗੇ ਨਮਸਤਮ ਭੰਗੇ ਨਮਸਤਮ ਗੰਮੇ ਨਮਸਤ ਸਤਰੰਮੇ ਨਮਸਤਮ ਜਲਾਸ਼ਰੇ ਨਮਸਤਮ ਨਿਰਾਸ਼ਰੇ ਨਮਸਤਮ ਜਾਤੇ ਨਮਸਤਮ ਪਾਤੇ ਨਮਸਤ ਸਤ ਅਜਵੇ ਨਮਸਤਮ ਮਜਵੇ ਨਮਸਤ ਸਪਤ ਅਜਵੇ ਆਦੇਸ ਅੰਦੇਸੇ ਨਮਸਤਮ ਪੀਸੇ ਨਮਸਤ ਨਿਰਧਾਮੇ ਨਮਸਤ ਨਿਰਵਾਨੇ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤਮ ਭੇਵੇ ਨਮਸਤ ਅਜਨਮੇ ਨਮਸਤ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰਨ ਨਮਸਤਮ ਕਰਤਾਰਮ ਨਮੋ ਸਰਵ ਤੰਦੇ ਨਮੋ ਸਤ ਬੰਦੇ ਨਮਸਤ ਨਿਸਾਕੇ ਨਮਸਤ ਨਿਰਵਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਤ ਰਾਗੇ ਨਮਸਤ ਸੁਹਾਗੇ ਨਮੋ ਸਰਵ ਸੁਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਤ ਪ੍ਰਸਾਦ ਅਰੂਪੈ ਨੂਪੈ ਜੂ ਹੈ ਭੂ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਦੇ ਹੈ ਬੇ ਹੈ ਜੀਤ ਹੈ ਪੀਤ ਹੈ ਤ੍ਰਮਾਣ ਹੈ ਨਿਧਾਨ ਹੈ ਤੇਰੇ ਵਰਗ ਹੈ ਸਰਗ ਹੈ ਅਨਿਲ ਹੈ ਅਨਾਦ ਹੈ ਜੈ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਵੰਜ ਹੈ ਜੂਝ ਹੈ ਜੰਝ ਹੈ ਮੀਕਰ ਫੀਕ ਹੈ ਦੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਜਾਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸੀਕ ਹੈ ਨਿਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਸ਼ੂਤ ਹੈ ਅਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਭੁਜਾ ਛੰਦ ਨਮੋ ਸਰਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਅਨੰਗੇ ਨਾਥੇ ਨਿਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ
ਕਲੰਕਮ ਨਾਨੇ ਕਲੰਕੀ ਸਰੂਪੇ ਨਮੋ ਰਾਜ ਵਿਸ਼ਰਮ ਪਰਮ ਰੂਪੇ ਨਮੋ ਜੋਗ ਵਿਸ਼ਰਮ ਪਰਮ ਸਿੱਧੇ ਨਮੋ ਰਾਜ ਵਿਸ਼ਰਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀ ਭੋਗੀਏ ਭੁਗਤੇ ਨਮੋ ਜੋਗ ਜੇਸਰਮ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਵਰਮੇ ਨਮੋ ਪ੍ਰੀਤ ਪਰੇ ਦੇਵ ਇਸ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਿਦਾਨੰਦ ਸਰਵਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ

ਦਾਤਾ ਦਿਆਲ ਅਸ਼ੇਦੀ ਭੇਦੀ ਨਾਮ ਕਾਮ ਸਮਸਤ ਪਰਾਜੀ ਸਮਸਤ ਸਤ ਦਹਮ ਦੇ ਰਾਜ ਹੋਰ ਚਾਚੀ ਛੰਦ ਜਲ ਹੈ ਥਲੇ ਹੈ ਭੀਤ ਹੈ ਭੈ ਹੈ ਪ੍ਰਭੁ ਹੈ ਜੂ ਹੈ ਦੇਸ ਹੈ ਭੇਸ ਹੈ ਭਜਾਉ ਪ੍ਰਜਾ ਛੰਦ ਅਗਾਧੇ ਵਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਮੰ ਨਰਾਥੇ ਨਮਸਮ ਪ੍ਰਮਾਤੇ ਸਮਸਮ ਅਗੰਜੇ ਨਮਸਮ ਪੰਜੇ ਨਮਸਮ ਅਕਾਲੇ ਨਮਸਤਮਾ ਪਾਲੇ ਨਮੋ ਸਰਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜੇ ਨਮੋ ਸਾਧ ਸਾਜੇ ਨਮੋ ਸ਼ਾਹ ਸ਼ਾਹ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਖ ਸੋਖੇ ਨਮੋ ਸਰ ਰੋਗ ਨਮੋ ਸਰ ਭੋਗ ਨਮੋ ਸਰ ਜੀਤ ਨਮੋ ਸਰ ਪੀਤ ਨਮੋ ਸਰ ਗਿਆਨ ਨਮੋ ਪਰਮ ਤਾਨ ਨਮੋ ਸਰ ਮੰਤ੍ਰ ਨਮੋ ਸਰ ਜੰਤਰ ਨਮੋ ਸਰ ਦਿਰਸਨ ਨਮੋ ਸਰ ਕਿਰਸਨ ਨਮੋ ਸਰ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੈ ਖਿਜੈ ਭੀਜੈ ਸਮਸਤਮ ਪ੍ਰਸੀਜੈ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਦਾਰੇ ਦੇ ਸਦਨ ਨਿਵਾਸੀ ਚਰਨ ਛੰਦ ਵਾਹਿ ਪ੍ਰਸਾਦ

ਕਾਲਹੀਨ ਕਲਾ ਸੰਯੁਕਤ ਕਾਲ ਮਨੁੱਖ ਦੇਸ਼ ਧਰਮ ਧਾਮ ਸੁਭਰਮ ਰਹਿਤ ਭੂਤ ਲੱਖ ਭੇਸ ਅੰਗ ਰਾਗ ਨ ਰੰਗ ਜਾ ਕੇ ਜਾਤ ਪਾਤਰ ਨਾਮ ਗਰਭ ਗੰਜਨ ਦੁਸ਼ ਭੰਜਨ ਮੁਖ ਦਾਇ ਕਾਮ ਆਪ ਰੂਪ ਅਮੀ ਕਰਨ ਉਸਦੇ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਥ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋਪਿਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਦੇਹਨ ਭੇਖ ਸਰਵ ਸ਼ਾਸਤਰ ਨ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਗਤ ਨਿਤ ਕੋਟ ਸਿਮਰਨ ਪ੍ਰਾਣ ਸ਼ਾਸਤਰ ਨਾ ਆਵੀ ਬਹੁ ਚਿਤ ਮਦਵਾਰ ਛੰਦ।

ਰੰਗਕਲਾ ਕਾਲ ਅਨਭੂਤ ਅੰਗ ਅਭਾਵ ਅੰਗ ਅਦਮਿਤ ਪਾਰ ਗੁਣ ਗਣ ਧਾਰ ਮੁਣ ਗਾ ਪ੍ਰਣਾਮ ਨਿਰਭੈ ਨਿਕਾਮ ਆਦਤ ਪ੍ਰਚੰਡ ਮਿਤ ਗਤ ਖੰਡ ਆਲੀ ਸਿਆ ਕਰਮ ਦਿਸਿਆ ਧਰਮ ਸਰਵ ਪ੍ਰਣਾਂਡਿਆ ਅੰਡਨ ਬਾਡੀਆ ਚਾਤਰੀ ਛੰਦ ਤਵਾਇ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰ ਕਰੀਅੰ ਨਾਮੇ ਅਕਾਮੇ ਭੁਜੰਗ ਪ੍ਰਜਾ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੀਏ ਚਤਰ ਚਕਰ ਦਾਨੀਏ ਚਾਚਰੀ ਛੰਦ ਨਾ ਸਤਰੇ ਨਾ ਮਿਤਰੇ ਨਾ ਭਰਮਨ ਨਾ ਪਿਤਰੇ ਨਾ ਕਰਮ ਨਾ ਕਾਏ ਅਜਨਮ ਨਾ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿੱਤਰੇ ਪ੍ਰਤੀ ਸੇ ਅਧੀਸੇ ਆਦਿਰਸੇ ਅਕਿਰਸੇ ਭੁਗਤੀ ਛੰਦ ਪ੍ਰਸਾਦ ਕਸਤੇ ਕੇ ਸਜਦੇ ਸੇ ਕੇ ਬਿਜ ਪੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਦਸ ਸੋਕੇ ਕੇ ਵਧੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਭਾ ਹੈ ਕੇ ਧਰਮ ਤੁਜਾ ਹੈ ਕੇ ਸ਼ੋਕ ਭਰਨੇ ਕੇ ਸਰਵਾ ਭਰਨੇ ਕੇ ਜਪਦੰ ਕਰਤੀ ਹੈ ਕੇ ਸ਼ਤਰੰਜ ਛਤਰੀ ਹੈ ਕੇ ਬ੍ਰਹਮਨ ਸਰੂਪੇ ਕੇ ਅਨੁਭਵ ਅਨੂਪੇ ਕੇ ਆਦਿ ਅਦੇਵੇ ਕੇ ਆਪ ਕੇ ਆਦਿ ਅਦੇਵੇ ਕੇ ਆਪ ਅਭੇਵੇ ਕੇ ਚਿਤ੍ਰ ਮਹੀਨੇ ਕੇ ਕੇ ਦੀਨੇ ਕੇ ਰੋਜ਼ੀ ਰਜ਼ਾ ਕੇ ਰਹੀ ਮੇਰਾ ਹਾਕ ਕੇ ਭਾਗ ਵਿਆਵੇਂ ਕੇ ਕੈ ਬੁਲ ਗੈਵੇਂ ਕੇ ਅਬ ਲਗੁਨ ਆਏ ਕੇ ਜਾਨ ਚਾਹੇ ਕਾਰਨ ਕਨੰਦੇ ਕੇ ਰੋਜ਼ੀ ਰਹਿੰਦੇ ਕੇ ਰਾਜ ਕਰ ਰਹੀ ਮੈਂ ਕੇ ਕਰਮ ਕਰੀ ਮੈਂ ਕੇ ਸਰਵੰਗਲੀਏ ਕੇ ਸਰਵੰਦਲੀਏ ਕੇ ਸਰੂਤਰ ਮਾਨੀਏ ਕੇ ਸਰੂਤਰ ਦਾਨੀਏ ਕੇ ਸਰੂਤਰ ਗਾਉਣੇ ਕੇ ਸਰੂਤਰ ਭਾਉਣੇ ਕੇ ਸਰੂਤਰ ਦੇਸੈ ਕੇ ਸਰੂਤਰ ਪੇਸੈ ਕੇ ਸਰੂਤਰ ਰਾਜੇ ਕੇ ਸਰੂਤਰ ਸਾਜੇ ਕੇ ਸਰਵਤ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤਰਾਣੇ ਕੇ ਸਰਵਤਰ ਪੁਰਾਣੇ ਕੇ ਸਰਵਤ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨੀਏ ਸਦੇਵ ਪ੍ਰਧਾਨੀਏ ਕੇ ਸਰਵਤਰ ਜਾਪੀਐ ਕੇ ਸਰਵਤਰ ਥਾਪੀਐ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵ ਕਲੀਮੇ ਕੇ ਪਰਮ ਫਹੀਮੇ ਕੇ ਆਕਲਾਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤੇ ਮਾਮਲਾ ਰਜ਼ੂ ਹੈ ਹਮੇ ਸਲਸਲਾਮੇ ਸਲੀ ਖਦਮ ਦਾਮੇ ਗੰਨੀ ਮਲ ਸ਼ਿਕਸਤੇ ਗਰੀਬ ਅਲ ਪੁਰਸਤੇ ਬੁਲੰਦਲ ਮਕਾਨੇ ਜਮੀਨ ਅਲ ਜਮਾਨੇ ਤਮੀਜ਼ ਅਲ ਤਮਾਮੇ ਰਜ਼ੂਲ ਨਿਧਾਨੇ ਹਰੀਫ ਅਲ ਅਜ਼ੀਮੇ ਜਾਗ ਸਕੀਨੇ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀ ਸਲਵਾਜ ਹੈ ਨੀਮਲ ਗਰਾਜ ਹੈ ਨੁਕਤ ਸਰੂਪ ਹੈ ਇੰਦਰ ਮੁਕਤ ਵਿਭੂਤ ਹੈ ਪ੍ਰਮੁਕਤ ਪ੍ਰਵਾਹ ਹੈ ਸੁਜੁਕਤ ਸਦਾ ਹੈ ਅਪੇਦੀ ਅਨੂਪ ਹੈ ਸਮਸਤ ਉਪ ਰਾਜ ਹੈ ਸਤੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪ ਰਾਜ ਹੈ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸਦੇਵ ਲਕਾਮ ਹੈ ਨਿਰਬਾਧ ਸਰੂਪੇ ਗਾਧ ਅਨੂਪੇ ਓਵੰਗਾਧ ਰੂਪੇ ਨਾਧ ਸਰੂਪੇ ਨੰਗੀ ਨਾਮੇ ਤ੍ਰਿਵੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਵਾਦੇ ਗੰਜੇ ਗਾਧੇ ਸੁਭੰਗ ਸਰਭਾਗੇ ਸੁਸਰਭਾਨੁਰਾਗੇ ਤ੍ਰਿਭੁਗਤ ਸਰੂਪੇ ਸ਼ਿਸ਼ੈ ਸ਼ੂਤੈ ਕੇ ਨਲਕ ਪ੍ਰਣਾਸੈ ਬਿਰਧੀ ਉਲ ਪ੍ਰਵਾਸੈ ਨਿਰੁਕਤ ਪ੍ਰਵਾਹ ਸਦੇਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਭਗਤੀ ਛੰਦ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਵਹਿ ਹੈ ਬੂਤ ਹੈ ਦੂਤ ਹੈ ਰਾਸ ਹੈ ਦਾਸ ਹੈ ਦੰਦ ਹੈ ਬੰਦ ਹੈ ਅਪਕਥ ਹੈ ਬਿਰਕਥ ਹੈ ਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਡਾਹ ਹੈ ਗਾਹ ਹੈ ਸੰਭ ਹੈ ਗਮ ਹੈ ਨੀਲ ਹੈ ਨਾਦ ਹੈ ਹਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਮ ਛੰਦ ਪ੍ਰਸਾਦ ਸਰਵ ਹੰਤਾ ਸਰਵ ਗੰਤਾ ਸਰਵ ਖਿਆਤਾ ਸਰਵ ਗਿਆਤਾ ਸਰਵ ਹਰਤਾ ਸਰਵ ਕਰਤਾ ਸਰਵ ਪ੍ਰਾਣ ਸਰਵ ਤ੍ਰਾਣ
ਸਰਵ ਕਰਮ ਸਰਵ ਧਰਮ ਸਰਵ ਜੁਗਤਾ ਸਰਵ ਮੁਕਤਾ ਰਸਾਵਲ ਛੰਦ ਵਾਹਿ ਪ੍ਰਸਾਦ ਨਮੋ ਨਰਕ ਨਾਸੇ ਸਦੇਵ ਪ੍ਰਕਾਸੇ ਨੰਗੰ ਸਰੂਪੇ ਅਨੰਗੰ ਸਰੂਪੇ ਅਭੰਗੂਤੇ ਪਰਮਾਤਮ ਪਰਮਾਤੇ ਸਦਾ ਸਰਵਸਾਥੇ ਨਿਰਵਾ ਅਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਇਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਕਰੀ ਖੈ ਮਿਤੋ ਅਮੀ ਖੈ ਸੇਮ ਪ੍ਰਵਾਹ ਹੈ ਜੈ ਹੈ ਜਾ ਹੈ ਭਗਤੀ ਛੰਦ ਵਾਹਿ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੇ ਸਲ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਉਸਲਣ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰ ਰਹੀਮ ਹੈ ਕੇ ਰੋਜ਼ੀ ਦਹਿਨ ਹੈ ਕੇ ਰਾਜ ਕਰ ਹਿੰਦ ਹੈ ਕਰੀਮ ਮੁਲਕ ਮਾਲ ਹੈ ਕੇ ਹੁਸਨ ਜਮਾਲ ਹੈ ਗਨੀ ਮੁਲਕ ਰਾਜ ਹੈ ਗਰੀਬ ਨਿਵਾਜ ਹੈ ਹਰੀ ਫੁਲ ਸਕਿਨ ਹੈ ਰਾਜ ਵਿਕਿਨ ਹੈ ਕਲੰਕ ਮਣਾਸ ਹੈ ਸਮਸਤ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਕਰ ਰਹੀਮ ਹੈ ਸਮਸਤ ਜਬਾਂ ਹੈ ਕੇ ਸਾਹਿਬ ਕਰਾਂ ਹੈ ਕੇ ਨਰਕ ਪ੍ਰਣਾਸ ਹੈ ਬੈਸਤ ਨਿਵਾਸ ਹੈ ਕੇ ਸਰਬਲ ਗਵਨ ਹੈ ਮੇ ਸਰਵਨ ਹੈ ਤਮਾਲ ਤਮੀਜ ਹੈ ਸਮਸਤ ਰਜੀ ਸੈ ਪਰਮ ਪਰਮੀਸ ਹੈ ਸਮਸਤ ਰਜੀ ਸੈ ਰੇ ਸਰ ਲੇਖ ਹੈ ਮੇ ਸਲ ਪੇਖ ਹੈ ਜਮੀ ਨੁਲਜਮਾ ਹੈ ਮੀ ਕਲਮਾ ਹੈ ਕਰੀ ਮੁਲਕ ਮਾਲ ਹੈ ਕੇ ਸੁਰਜ ਜਮਾਲ ਹੈ ਕੇ ਅਚਲ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਮਿਤੋ ਵਿਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰਗ ਅਨੰਗ ਹੈ ਕੇ ਮਿਤੋ ਅਭੰਗ ਹੈ

ਘਰ ਘਰ ਪ੍ਰਣਾਮ ਚਿਤ ਚੜ੍ਹ ਨਾਮ ਅਣ ਸਿਜਗਾਤ ਆਜ ਨ ਬਾਤ ਅਣ ਸੰਜਗਾਤ ਅਣ ਬਾਤ ਅਣ ਠੁੱਟ ਪੰਡਾ ਨਾ ਠੱਟ ਪਾਰਾ ਡੀਠ ਧਰਮ ਅਤ ਢੀਠ ਕਰਮ ਅਣ ਮਰਨ ਅਨੰਤ ਦਾਤਾ ਮੰਤ

ਵਾਰਨ ਹੈ, ਤ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨੀਏ ਹੈ, ਜਗ ਜਾਨੀਏ ਹੈ, ਸਰਮ ਭਰਾਏ, ਸਰਮ ਕਰਾਏ, ਸਰਮ ਵਾਸੀਏ, ਸਰਵਨਾਸੀਏ ਹਨ, ਕਲ ਨਾ ਕਰੈ, ਬੇਸੰਬਰ ਹੈ, ਸਰਵੇਸ਼ਰ ਹੈ, ਜਗਦੇਸ਼ਰ ਹੈ, ਬ੍ਰਹਿਮੰਡ ਸੈ, ਕਲ ਖੰਡ ਸੈ, ਪਰਤੇ ਪਰ ਹੈ, ਕਲ ਨਾ ਕਰੈ, ਜਪਾ ਜਪੈ, ਤਪਾ ਤਪੈ, ਅਕਿਰਤ ਕਿਰਤ ਹੈ, ਅਮ੍ਰਿਤ ਅਮ੍ਰਿਤ ਹੈ, ਅਮ੍ਰਿਤ ਅਮ੍ਰਿਤ ਹੈ, ਕਰਨ ਕਿਰਤ ਹੈ, ਕਿਰਤ ਕਿਰਤ ਹੈ, ਧਰਨੀ ਧਿਰਤ ਹੈ, ਅਮਤੇਸ਼ਰ ਹੈ, ਪਰਮੇਸ਼ਰ ਹੈ, ਅਕਿਰਤ ਕਿਰਤ ਹੈ, ਅਮ੍ਰਿਤ ਅਮ੍ਰਿਤ ਹੈ, ਆਜਵ ਕਿਰਤ ਹੈ, ਅਮ੍ਰਿਤ ਅਮ੍ਰਿਤ ਹੈ, ਨਰ ਨਾਇਕ ਹੈ, ਕਲ ਕਾਇਕ ਹੈ, ਬੇਸਵੰਬਰ ਹੈ, ਕੁੰਡ ਨਾਲਿਆ ਹੈ, ਨਿਰਪਨਾਇਕ ਹੈ, ਸਿਰਪਾਇਕ ਹੈ, ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾ ਕਰੇ, ਅਰਧਾਰ ਹੈ, ਪਰਮਾਤਮ ਹੈ, ਸਰਵਾਤਮ ਹੈ, ਸਰਵਾਤਮ ਹੈ, ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਜਾ ਛੰਦ, ਨਮੋ ਸੂ ਸੂਜੇ, ਨਮੋ ਚੰਦ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ,

ਸੁਧ ਸੁਭਾ ਦੁਰੰਧ ਵਾਸ ਸਾਧ ਸੁਨਾ ਤੁਰ ਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਲੇਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਾਨ ਨਿਧਾਨ ਚਲੇਂਗੇ ਵੀਰ ਅਪਾਰ ਵੱਡੇ ਭਰੇ ਹਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕ ਚਾਲ ਲਵਈਆ ਸਾਹਿਬ ਸ੍ਰੀ ਸਭ ਕੁਛ ਨਾਇਕ ਜਾਚਕ ਅਨੇਕ ਸੁ ਏਕ ਦੁਵਈਆ ਦਾਨਵ ਦੇ ਫਨਿੰਦਨ ਸਚਿਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਬਦਾਵ ਤਪੇਂਗੇ ਪੁਨ ਪ੍ਰਤਾਪਨ ਬਾਣ ਜੈ ਤੁਨ ਪਾਪਨ ਕੇ ਵਹ ਪੁੰਜ ਕਵੇਂਗੇ ਸਾਧ ਸੂ ਪ੍ਰਸੰਨ ਫਿਰੇ ਜਗ ਸਤਰ ਸਭੇ ਅਵ ਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਥ ਬਚਾਉਣ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਸ਼ਨਾਨਕ ਜਾਤਕ ਦਾਨ ਹਰੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸ੍ਰੀ ਪਦ ਅੰਧ ਫਸੇ ਜਮ ਪਾਸ ਬਰੇਂਗੇ ਜੇ ਨਰ ਸ੍ਰੀ ਪਦ ਕੇ ਪਰਸੈ ਭਗਤੇ ਨਰ ਫੇਰ ਨ ਦੇ ਤਰੇਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਜ ਕੇ ਬੈਠ ਕੇ ਮੂੰਜ ਕੇ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਾਦ ਫਿਰਿਓਲੀਏ ਸਾਹ ਸਮੁੰਦਰਨ ਲੋਕ ਗਿਓ ਪਨ ਲੋਕ ਗਵਾਇਓ ਵਾਸ ਕੀਓ ਵਿਖੇ ਆਣ ਸੁ ਬੈਠ ਕੇ ਐਸੇ ਐਸੋ ਬੈਸ ਬਤਾਇਓ ਸਾਚ ਕਉ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਉ ਲਪਾਨ ਪੂਜ ਤਰਿਓ ਸਿਰ ਕਾਉ ਨਲਿੰਗਰੇ ਲਟਕਾਇਓ ਕਾਹੂ ਲੱਕਿਆ ਰਵਾਚੀ ਰਸਾਵੇਂ ਕਾਉ ਪਿਛਾਕੋ ਸੀਸ ਨਿਭਾਇਓ ਗੂਰ ਕਿਰਿਆ ਉਰਜੋ ਸਵੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੇ ਵਾਜ ਬੇਨਤੀ ਚੌਪੇ ਅਮਰੀ ਕਰੋ ਆਦਿਰ ਇੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨ ਮਾਰੇ ਹਮਾਰਾ ਆਪਣਾ ਜਾਨ ਕਰੋ ਦੁਪਾਰਾ ਹਮਰੇ ਤੂੰ ਸਵੇ ਦੂੰਗਾ ਹੋ ਆਬਾਦੇ ਮੋਹ ਬਚਾਵੋ ਸੁਖੀ ਸੇ ਮੋਰੋ ਪਰਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਰ ਇੱਛਾ ਨੀ ਕਰਦੇ ਕਰੀਏ ਸਭ ਬੈਰਨ ਕੋ ਆਸ ਘਰੀਏ ਪੂਰਨ ਹੋਏ ਹਮਾਰੀ ਆਸਾ

ξεκινήσει το σιγάν μωραντινή. Καμβου ράζα βέτα καμσεν πιόσανκρ κατά σακρή σύρτε χάε τσαμβα τσιγάς ρου σβαμβα ρε τσαμε ρίτμ καρό σε καβάρ σε σανκρό δουσέι τέρου βοδος πατά σακλμ λέσ κρόν κατά. Jay as to the sunny parade in Kedush Duk to Amare Purkhivan Pavare Tihare in Ketam Sankars of Dare Joe Kalko Ekvarti Ayeta Kal Niknaya Rachao Itaza Kala Stereston and the Kalam Kirpagari Ambarjamata Kirpa Drishta Tanjayan Hariota Keta of Tangmo Hario Red said the Karmosa Hoi Dushash was a Kanakoi Ekvarjan to Mizumara Kalpas de Dayovara. Jinnar naam tiharo kaha dar dush dhok te raha ghad ket me san tihari aap haan de leo vari sar uthar moho saai dush dhok te le shai kirpa kariyam par jamaata granth karapun samrata kilwe sakal deko arda dush dhok in koja karta shriya tujja pahede allah pun kara granth kala man banshid bal bawe soi dhuk nad se bhyabd koi adel sune gung jo jai sarasna pawe isne murchit laj chitrta awe ਦੁੱਖ ਦਰਦ ਬਹੁ ਨਿਕ ਨਦ ਨਰ ਕੇ ਨਾਨਕ ਹੋ ਜਨ ਬਹੁ ਨਿਕ ਨਾ ਤਿੰਨ ਨਰ ਕੇ ਰਹੇ ਹੋ ਜੋ ਜਾ ਕੀ ਇੱਕ ਵਾਰ ਚੌਪੇ ਕੋ ਕਹੇ ਚੌਪੇ ਸਮਸਤ ਤਰਾ ਸਹਿਜ ਪੁਣੀ ਜੈ ਅਰ ਸਹਿਜ ਪੁਣ ਤੀਨ ਕਹੀ ਜੈ ਭਾਦਰੋ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਰਵ ਗਨ ਸੁਧਾਰਾ ਸਵਈਏ ਪਾਏਂਗੇ ਜਬ ਤੇ ਤੁਮਰੇ ਤਬਦੇ ਗੋ ਆਂਖ ਤੇਰੇ ਨੀਆ ਨਿਓ ਰਾਮ ਰਹੀਮ ਪ੍ਰਾਨ ਕਰਾਨ ਅਨੇਕ ਹੈ ਮਤੇ ਗ੍ਰਾਮਾ ਨਿਓ ਸਿਮਰਤ ਸ਼ਾਸਤਰ ਵੇ ਸਵੇ ਵੋ ਭੇਦ ਕਹਿ ਅਮੇਕ ਨਾ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਏ ਬਖਾਨਿਓ ਦੋਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ ਬਾਏ ਗਏ ਕਿਲਾ ਜਸ ਗੋਬਿੰਦ ਦਾਸ ਦੁਆਰ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ ਬਾਏ ਗਏ ਕਿਲਾ ਜਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿੱਧੀ ਮਨੋਜੀਆਂ ਵਧਾਈਆਂ ਰਾਗ ਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ

ਸਵਾਰਨਾਮ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੁ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਣ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰ ਤੇਰੇ ਕਰਤਨ ਤੇਰੇ ਸਭ ਕੁਛ ਦੇ ਸੋ ਪਾਵੇ ਸਦਾ ਸਿਫਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖਮਨ ਐ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਐ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਵਾ ਤਿਤ ਕਰ ਆਨੰਦ ਵਾਜੇ ਸਾਚੀ ਲਿਵੇ ਬਿਨ ਦੇ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਦਦਭਾਸ ਸਿਮਰਤ ਕੋਏ ਨਾਏ ਕਿਰਪਾ ਕਰਮਨ ਵਾਰੀਆ ਏਸ ਨੋਰ ਦਾਉਂ ਲਾਈ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁਟਾ ਜਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਏ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦੈ ਦੇ ਸਿੱਖ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰਹਾ ਕਹਾਣੀ ਕਰਹਾ ਕਹਾਣੀ ਕਥ ਕੇਰੀ ਕਿ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆ ਕਥ ਕਹਾਣੀ ਏ ਮਨ ਚੰਚਲਾ ਜਿਦਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਣੀ ਤਿਨੇ ਕੀਤੀ ਜਿਨ ਗੋਲੀ ਪਾਈ ਆ ਗੁਰਬਾਣ ਕੀਤਾ ਤਿਸੇ ਵਿੱਟੋ ਜਿਨਮੋਂ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਉਹ ਕੁਟੰਬ ਤੂੰ ਜੇ ਦੇ ਨਾ ਚੱਲੇ ਨਾ ਹੀ ਤੇਰੇ ਨਾਲੇ ਸਾਹ ਤੇਰੇ ਚੱਲੇ ਨਾ ਤਿਸ ਨਾਲ ਕਿਉਂ ਜਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜੇ ਤੰਦ ਪਛੋ ਤਾਈਏ ਸਤਿਗੁਰੂ ਕਾ ਵਧੇ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਆਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਦ ਸਭ ਖੇਲ ਤੇਰਾ ਕਿਆ ਗੋ ਆਪ ਖਾਣੇ ਆਖਿਆ ਤਾਂ ਵੇਖਿਆ ਸਰ ਤੂੰ ਇਹ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਦ ਸਭ ਤੁਧੋ ਪਾਕੇ ਤੁਧੋ ਪਾਏ ਵੇਖ ਪਰਸਨ ਆਇਆ ਲਭ ਲੋਭ ਅੰਕਾਰ ਚੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁੱਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲਣ ਵਾਲੀ ਚਾਲ ਲਾਣ ਵਾਲੀ ਭਗਤਾਂ ਕੇਰੀ ਵਿਖਮ ਮਾਰ ਚੱਲਣਾ ਲਭ ਲੋਭ ਅਹੰਕਾਰ ਤਾਜ ਤਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਾਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਚੁਗੋ ਚੁਗਣ ਵਾਲੀ ਜਿਉ ਤੂੰ ਚਲਾਏ ਤਾਂ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਵੇ ਚੱਲੇ ਜਿੰਨਾ ਮਾਰ ਪਾਵੇ ਕਰ ਕਿਰਪਾ ਜਿੰਨਾ ਮਲਾਏ ਸਿਆਰਾ ਸਦਾ ਧਿਆਵੇ ਜਿਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤੇ ਵੇ ਚਲਾਵੇ ਸੋਏ ਲਾ ਸ਼ਬਦ ਸੁਹਾਵਾ ਸ਼ਬਦ ਹੋ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੇ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰ ਇੱਕ ਹਨੇਰੇ ਕਰੇ ਗੱਲਾਂ ਗੱਲੀ ਕਿਨੇ ਨਪਾਇਆ ਗਏ ਨਾਨਕ ਸਭ ਸੋ ਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਹੀ ਧਿਆਇਆ ਪਵਿੱਤ ਮਾਤਾ ਪਿਤਾ ਗੁਰਦਮ ਸਾਹਿਬ ਜੋ ਪਵਿੱਤ ਸੰਗਤ ਸਵਾਇਆ ਕਹਿ ਦੇ ਫਿਰ ਸੁਣਦੇ ਫਿਰ ਸੇ ਫਿਰ ਜਿਨੀ ਮਨ ਵਸਾਇਆ ਕਹੇ ਨਾ ਸੇ ਫਿਰ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਜੇ ਬਿਨ ਸਹਿਜੇ ਸਰਸਾ ਨਾ ਜਾਏ ਨਾ ਜਾਵੇ ਸਰਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀ ਉਮਲੀ ਨੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਜੋ ਰਹੋ ਚਿਤ ਲਾਏ
कहे नानक गुर प्रसादी सहज उपजे सहज साहिब जाए जियो मैले बारो निर्मल बारो ता बारो निर्मल जियो ता मैले तिनी जन जोए हारिया ए तिसना वड्डा रोग लगामण मनो सारिया वेदा में नाम तुम सो सुने आए फिरे जो बेतालिया कहे नान जिन सच तजा कूड़े लागे इतनी जन्म जुए हारिया जियो निर्मल बारो निर्मल बारो ता निर्मल जियो निर्मल सतगुर ते करनी कमाणी कूड़ की सोए पहुंचे नाए मनसा सस माणी जन्म रतन जिने कटिया पले सेवन जा रहे कहे नान जिन मन निर्मल सदा रह गुरु नाले जे को सिख गुरु सेती सरमुख होवे हो वह तो सन्म सिख कोई जियो रहे गुर नाले गुर के चरण दे त्याय अंतरात्म समाले आप छण सदारे परने गुर न जाने कोहे कहे नान सुनो संतो सो सिख सन्मुख होए जे को गुरते बेमुख होवे बिन सतगुरु मुक्त ना पावे पावे मुक्त ना और देखो ही पूछो वे किया जाए नेक जूनी परमा बिन सतगुरु मुक्त ना पाए से फिर मुक्त पाए लाख जानी सतगुरु सब सुनाए कहे नानक विचार देखो बिन सतगुरु मुक्त ना पाए आवो सिख सतगुरु के प्यारे हो गावो सच्ची वाणी बाणी दंगा वो गुरु कैरी बाणी सिर बाणी जिनको नदर कर्म होवे हृदय तिना समाणी पीवो अमृतसर हो हर रंग जपो सार बाणी कहे नान सदा गावो ए सच्ची बाणी सतगुरु बिना होर कच्ची है बाणी बाणी तं कच्ची सतगुरु बजो होर कच्ची बाणी कहंदे कच्चे सुनदे कच्चे कच्ची आप खाणी यारा नित कर रसना कहया कसन जाने जिस दिन कर लिया माया बोल बैर बाणी कहे नान कहे नानक सतगुरु बाजो होर कच्ची बाणी गुर का शब्द रतन है हीरे जिचड़ाओ

ਸਿਵ ਸਖ ਦੇ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਵਿਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਦਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਅਜਨ ਤੱਤੇ ਸਾਰ ਨ ਜਾਣੀ।

ਜੀ ਦਰਵਿਸ ਰੇ ਮੋਹ ਜੇ ਭਾਉ ਦੂਜਾ ਲਾਇਆ ਗਏ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਦੇ ਵਿੱਚ ਮਾਇਆ ਪਾਇਆ ਹਰ ਆਪ ਮੂਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲਾਏ ਐਸਾ ਸਤਿਗੁਰ ਜੈ ਮਿਲੇ ਤਿਸ ਸਰਸੋਂ ਪੀਏ ਵਿੱਚੋਂ ਆਪ ਜਾਏ ਜਿਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੂਲਕ ਹੈ ਭਗਤ ਨਾ ਕੇ ਨਾਨਕਾ ਜਿਨ੍ਹਾਂ ਪੱਲੇ ਪਾਏ ਹਰ ਆਸ ਮੇਰੀ ਮਨਵਣ ਜਾਰਾ ਹਰ ਆਸ ਮੇਰੀ ਮਨਵਣ ਜਾਰਾ ਸਤਿਗੁਰ ਤੇਰਾ ਜਾਣੀ ਹਰ ਨਿਤ ਜਪਿਓ ਜੀਓ ਲਾ ਕੱਢਿਓ ਦਿਹਾੜੀਓ ਧੰਨ ਤਿਨਾ ਮਿਲਿਆ ਜਿਨ੍ਹਾਂ ਰੱਪੇ ਭਾਣਾ ਗਏ ਨਾਨਕ ਹਰ ਆਸ ਮੇਰੀ ਮਨੋ ਆਵਣ ਜਾਰਾ ਹੇ ਰਸਨਾ ਤੂੰ ਅਨਸ ਰਾਜ ਰੇ ਤੇਰੀ ਪਿਆਸ ਜਾਏ ਪਿਆਸ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨ ਲਾਗੇ ਆਏ ਹੇ ਉਹ ਹਰ ਰਸ ਕਰਮੀ ਪਾਈ ਹੈ ਸਤਿਗੁਰੂ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨ ਸਭ ਇਸਰੇ ਜਾਂ ਹਰ ਵਸੇ ਮੁਨ ਆਏ ਏ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਦ ਜਗ ਮੈਂ ਆਰ ਆਪੇ ਹਰ ਜੋਤ ਰੱਖੀ ਤੁਵੇ ਤਦ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੇ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸਿਚਕਾ ਮੂਰ ਰਚਿਆ ਜੋਤ ਰਾਖੀ ਦਾ ਤੂੰ ਜਗ ਮੈਂ ਆਇਆ ਮਨ ਜਾਉ ਪਿਆ ਬਰਾਗਨ ਸੁਣਿਆ ਹਰ ਮੰਗਲ ਗਾਓ ਸ੍ਰੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਕੀਏ ਸੋ ਤੂੰ ਨਾ ਵਿਆਪੇ ਗੁਰ ਚੜ੍ਹਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨੰਦ ਬਾਣੀ ਗੁਰ ਸਾਹਿਬ ਜਾਣੀਆ ਨਾ ਅਰਸ ਭੋਗੋ ਗਏ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਏ ਸਰੀਰ ਮੇਰਿਆ ਹਰ ਤੁਮੇ ਜੋਤ ਰੱਖੀ ਤਦ ਜਗ ਮੈਂ ਆ ਜੋਤ ਰੱਖੀ ਤਦ ਵਿੱਚ ਤਾਂ ਤੂੰ ਕਰਮੇ ਹਰ ਜੋਤ ਰੱਖੀ ਤਦ ਵਿੱਚ ਤਾਂ ਤੂੰ ਕਰਮੇ ਏ ਸਰੀਰ ਮੇਰਿਆ ਜਗ ਮੈਂ ਆਏ ਕੇ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਸ ਸਰੀਰ ਜਾ ਤੂੰ ਜਗ ਮੈਂ ਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ ਹਰ ਵਿਨ ਉਰਨ ਦੇਖੋ ਕੋਈ ਹਰ ਵਿਨ ਉਰਨ ਦੇਖੋ ਕੋਈ ਨਦਰੀ ਹਰ ਨਿਆ ਲਿਆ ਹੇ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਇੱਕ ਹੈ ਹਰ ਵਿਨ ਉਰਨ ਕੋਈ ਕਹੇ ਨਾਨਕੇ ਨੇਤਰ ਅੰਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਏ ਸਰਵ ਨੂੰ ਮੇਰਿਓ ਸਾਚੇ ਸੁਣਨੇ ਨੂੰ ਪਟਾਏ ਸਾਚੇ ਸੁਣਨੇ ਨੂੰ ਪਟਾਏ ਸਰੀਰ ਲਾਏ ਸੁਣੋ ਸਤਬਾਣੀ ਜਿਸ ਵੇਲੇ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਟਾਏ ਅਰਜੀਓ ਗੁਫਾ ਅੰਦਰ ਰੱਖ ਕੇ ਬਾਜਾ ਵਜਾਇਆ ਵਜਾਇਆ ਬਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਜਾਈ ਪਾਇਆ ਕਹੇ ਨਾਨਕ ਘਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਬੁਣ ਵਜਾਇਆ ਉਹ ਸਾਚਾ ਸੋਹਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਲਾ ਘਰ ਸਾਚੇ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਧਿਆਵੇ ਜਾਂ ਤਦ ਭਾਵੇ ਗੁਰਮੁਖ ਜਿਨਾ ਬੁਝਾਵੇ ਹੇ ਉਹ ਸਤ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸਤ ਸੋਹਲਾ ਸੱਚੇ ਘਰ ਗਾਵੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਮਨ ਪ੍ਰਭਾਇਆ ਉਤਰੇ ਸਲਵ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ

ਪੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚੜਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸੋ ਕਹੋ ਟਲ ਗੁਰ ਸੇਵੀਐ ਅਹਿਨ

ਉਠਣ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪਯੰਗਮ ਸਾਧੇ ਪੰਚ ਜਨਾ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਧੇ ਪਿਆਰੇ ਨਿਬਿਧ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕਹਿ ਦੁਆਰੇ ਦੀਜੇ ਬੁੱਧ ਵਿਵੇਕਾਰਾਓ ਮੋਨ ਪਿਓ ਕਰ ਪਾਤੀ ਰਹੇ ਨਗਨ ਫਿਰਿਓ ਬਨ ਮਾਹੇ ਟੱਟ ਤੀਰ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੇ ਬਿਦ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰ ਗੈਵਰ ਬਹੁ ਵਿਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨਾ ਮਿਲੀਏ ਹਰ ਦੁਆਰਾ

ਜੋਗ ਸਦ ਅਸਲ ਚੌਰਾਸੀ ਏ ਵੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਜਨਮੇ ਹਰ ਸਿਉ ਸੰਗ ਨਾ ਗਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ।

ਪਿਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨੇ ਮਨ ਰਾਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ, ਮਨਭਾਗੀ ਮਾਈ ਭਾਈ ਜਿਹਨਾਂ ਨੂੰ ਸਮਾਂ ਮਿਲਿਆ ਹੈ ਭਾਈ ਗੁਰੂ ਕੇ ਚਰਨਾਂ 'ਚ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਆਨੰਦ ਮਾਣਿਆ ਹੈ, ਜੋ ਰੇਡੀਓ ਰਾਹੀਂ ਘਰ ਬੈਠੇ ਸਰਵਣ ਕਰ ਰਹੇ ਹੋ ਭਾਈ, ਧੰਨਵਾਦੀ ਹੈ। ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਨਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ, ਹਮੇਸ਼ਾ ਵਾਸਤੇ ਅੰਮ੍ਰਿਤ ਵੇਲਾ ਬਖਸ਼ਣ। ਸੁਭਾਅ ਹੁਣ ਆਪਾਂ ਕੀਰਤਨ ਸਰਵਣ ਕਰਨਾ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਉਪਰੰਤ ਜੋ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਉਸ ਦੀ ਵਿਚਾਰ ਠੀਕ 8 ਵਜੇ ਹੋਵੇਗੀ। ਸਾਰਾ ਪ੍ਰੋਗਰਾਮ ਸਰਵਣ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੀਏ, ਸਤਿਗੁਰਾਂ ਦੀ ਇਲਾਹੀ ਬਾਣੀ ਨਾਲ ਜੁੜ ਕੇ ਆਪਣਾ ਜਨਮ ਸਫਲਾ ਕਰੀਏ। 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋਣੇ ਅਤੇ ਦਿਨ ਦਾ ਦੀਵਾਨ ਸਜੇਗਾ। ਆਓ ਹੁਣ ਆਸਾ ਦੀ ਵਾਰ ਦਾ ਕੀਰਤਨ ਸਾਨੂੰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜੀ ਆਪਣੇ ਆਪ ਸਾਜਿਓ ਆਪਣੇ ਰਜੋ ਨਾਓ ਦੁਇ ਕਰ ਸਾਜੀ ਕਰਾ ਸੰਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸੇ ਦਿਲ ਐਸੇ ਜੀ ਕਵਾਓ ਕਰਾ ਸੰਡਿਠੋ ਚਾਓ।

ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਗਰਣੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾਨ ਸੱਚੇ ਤੇਰੇ ਅਕੇਲਾ ਕਰੋੜ ਸੱਚਾ ਏ ਸਲਤਾਨ ਸੱਚਾ ਏ ਸਲਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚਨ ਕੱਚ ਮਹੱਲਾ ਪਹਿਲਾ।

0: ਦੂਜਾ।
1: ਇਹ ਜਗ ਸੱਚਾ ਕੀ ਹੈ ਕੋਠੜੀ, ਸੱਚਾ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੇ, ਇੱਕ ਨਾ ਮਾਇਆ।

ਸਮਾਧ ਪੌਣ, ਸਮਾਧ ਬਾਣੀ, ਸਮਾਧ ਅਗਨੀ ਖੇਡੇ ਵਿਜਾਣੀ, ਸਮਾਧ ਧਰਤੀ, ਸਮਾਧ ਖਾਣੀ, ਸਮਾਧ ਸਾਲ ਲੱਗੇ ਪੁਰਾਣੀ, ਸਮਾਧ ਸੰਯੋਗ, ਸਮਾਧ ਵਿਯੋਗ, ਸਮਾਧ ਭੁੱਖ, ਸਮਾਧ ਭੋਗ, ਸਮਾਧ ਸਮਾਧ ਸਾਲ

ਕੁਦਰਤ ਚੀਜ਼ ਹਾਂ, ਕੁਦਰਤ ਨੇ ਕਹੀਆਂ, ਕੁਦਰਤ ਵਧੀਆਂ, ਕੁਦਰਤ ਮਾਣ ਵਿਭਾ, ਕੁਦਰਤ ਪਾਉਣ ਪਾਣੀ ਪੈਸਿਆਂ ਸਿਰ, ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ,

ਜਪਣੀ ਤਾਂ ਨਗਰੀ ਸਤਿਗੁਰ ਪਾਇਆ। ਇਹ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸੁਣਿਆ ਲੋਕ ਸੁਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਪਵਾਇਆ ਜਿਹਨੇ ਸੱਚੋ ਸੱਚ ਬੁਝਾਇਆ।

0: ਨਾਨਕ ਜਨ ਤੋਂ ਪਾ ਕੇ ਸੰਭਾਲੇ ਸਭਨਾ ਜਿਨ ਕਰਦੇ ਕਰਨਾ ਕੀ ਚਿੰਤਾ ਪੇ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ੍ਹਾਂ ਪਾਇਆ ਜੱਗ ਤੇ ਜੁਹਾਰੀ ਸਵਸ ਤਿਸ ਤਿਸ ਦੀ ਬਾਣ ਭਗ ਨਾਨਕ ਸੱਚੇ ਨਾਮ ਮਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਿੱਗੀਆਂ ਚੰਗਿਆਈਆਂ ਲੱਖ ਨਾ ਪ੍ਰਵਾਨ ਲੱਖ ਤਪ ਪ੍ਰਤੀ ਧਾਂ ਸਹਿਜ ਹੋ ਗਏ ਬਾਣ ਲੱਖ ਸੂਰਤ ਰਾਮ ਨਾਮ ਅਸ਼ਟ ਪ੍ਰਾਣ ਲੱਖ ਸੁਖੀ ਲੱਗਿਆ ਧਿਆਨ ਪੜੀਏ ਪੜ ਪੜਵਾ ਜਿਨ ਕਰਤੇ ਕਰਨ

ਕੌੜੀ ਸੱਚਾ ਸਾਹਿਬ ਵੇਖ ਉਸਨੇ ਸੱਚੋ ਸੱਚ ਵਰਤਾਇਆ। ਜਿਸ ਤੋਂ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਦੀ ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਅਸਾ

0: ਸਿਰਸ ਵਾਲੇ ਜਿਨ ਕੀਤੀ ਸਭ ਪਾਰ ਪਾਇਆ ਕੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਮਹਲਾ ਦੂਜਾ
1: ਜੋਗ ਸ਼ਬ ਸੰਗਿਆਨ ਸੰਤਮ ਗੇ ਸੰਤਮ ਬ੍ਰਾਹਮਣ ਹੈ ਖੱਤਰੀ ਸੰਤਮ ਸੂਰ ਸੰਤਮ ਸੂਦਰ ਸੰਤਮ ਪ੍ਰਾਕ੍ਰਿਤ ਹੈ ਸਰਬ ਸੰਤਮ ਏਕ ਸੰਤਮ ਏਕ।

ਸਾਧ ਕੁੜੀ ਰਾਜ ਕੁੜਾ ਵਾ ਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਰਹਿਆ ਭਰਪੂਰ ਮੱਥਾ ਟਿੱਕਾ ਤੇ ਧੋਤੀ ਖਾਈ ਹੱਥ ਸ੍ਰੀ ਜਪਕਰ ਸਾਈ ਨੀਲ ਬੱਚਰ ਪੈਰ ਹੋਇਆ ਪ੍ਰਮਾਣ ਮਿਲੇ ਧਾਨ ਲੈ ਪੂਜਾ ਪ੍ਰਾਣ ਭਾਥਿਆ ਕਰ ਪੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸਣਾ ਜਾਣਾ ਦੇ ਕੇ ਚੌਂਕਾ ਕੱਢੀ ਕਾਰੂ ਪਰਾਏ ਬੈਠੇ ਕੂੜਿਆਰ ਮਤ ਫਿੱਟੇ ਵੇ ਮਤ ਫਿੱਟੇ ਨਾ ਸਾਡਾ ਫਿੱਟੇ ਤਨ ਫਿੱਟੇ ਫਿਰ ਕੇ ਮਨ ਜੁਟੇ ਚੁੜੀ ਭਰੇ ਕਹੋ ਨਾਨਕ ਸੱਚ ਧਿਆਈਏ।

0: ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੁ ਕਰਾਇਦਾ, ਦਰ ਮੰਗਣ ਭਿੱਖ ਨਾ ਪਾਇਦਾ, ਦਰ ਮੰਗਣ ਭਿੱਖ ਨਾ ਪਾਇਦਾ।
1: ਅਸਾ

0: ਪਾਪੀ ਸਿਉਂ ਤਨ ਕੱਢਿਆ ਥੁੱਕਾਂ ਪਈਆਂ ਤੇ ਜਿਤ ਮੁਖ ਨਾਮ ਨਾਮ ਚੜ੍ਹਿਆ ਬਿਨ ਨਾਵੇਂ ਰਸ ਕਾਹੇ ਨਾਨਕ ਈਵੇ ਜਾਣੀ ਤੇ ਮੁਖ ਥੁੱਕਾਂ ਪਾਏ ਮਹੱਲਾ ਪਹਿਲਾ
1: ਭੰਡੋ ਹੋਵੇ ਦੋਸਤੀ ਭੰਡੋ ਚੱਲ ਰਹਾ ਭੰਡ ਮੁਆ ਭੰਡ ਭਾਲੀਏ ਭੰਡ ਹੋਵੇ।

0: ਫਿਕਾ ਦਰਗੇ ਸੱਡੀਐ ਮੁਤੁਕਾਂ ਵਿਕੇ ਪਾਏ ਫਿਕਾ ਮੁਰਗ ਆਖੀਏ ਪਾਣ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸਠ ਤੀਸ ਜੇ ਨਾ ਹੈ ਉਤਰੈ ਨਾ ਹਿਮੈਲ ਜਿਨ ਪੱਟ ਅੰਦਰ ਬਾਹਰ ਗੁੱਦੜ

0: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸ਼੍ਰਵਣ ਕਰੀਏ ਜੀ। ਸੋ 9 ਵਜੇ ਤੱਕ ਸਮਾਪਤੀ, ਉਸ ਤੋਂ ਉਪਰੰਤ ਜੋ ਤੁਰਕੀ ਬਾਣੀ ਦੇ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹਨ, ਉਹਨਾਂ ਦੇ ਨਾਮੀ ਮਹੱਲੇ ਦੇ ਸਲੋਕ ਆਰੰਭ ਹੋਣਗੇ। 10:30 ਵਜੇ ਸਮਾਪਤੀ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਸਭ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਭਰ ਕੇ ਲਾਹਾ ਲੈਣਾ ਜੀ, ਅਤੇ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਤਰੀਕ ਨੂੰ ਆ ਰਹੇ ਹਨ, 24 ਨਵੰਬਰ ਨੂੰ, ਸੋ ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ।

च बाणी अमृत सारे गोर बाणी कह सेवक जन मान

ਜੀ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਸਤਨਾਮ ਧੰਨ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ

ਪੰਚ ਜਨਾਸਿਓ ਸੰਗ ਨਾ ਛੁਟਕਿਓ ਅਧਿਕ

ਬਾਵਨ ਅੰਗ 641 ਤੇ 642 ਤੇ ਇਹ ਪਾਵਨ ਬਚਨ ਸ਼ਸ਼ੋਭਤ ਨੇ ਦਰਜ ਨੇ। ਅਕਸਰ ਹੀ ਇਹ ਪਵਿੱਤਰ ਬਚਨ ਸ੍ਰੀ ਮੁੱਖ ਵਾਕ ਦੇ ਰੂਪ ਵਿੱਚ ਅਸੀਂ ਸਰਵਣ ਕਰਨੇ ਹਾਂ ਔਰ ਸਰਵਣ ਕਰ ਕਰਕੇ ਸਰਵਣ ਕਰਵਾ ਕਰਵਾ ਕੇ ਇਹ ਬਚਨ ਗੁਰੂ ਘਰ ਵਿੱਚ ਆਉਣ ਵਾਲੇ ਜ਼ਿਆਦਾਤਰ ਗੁਰਸਿੱਖਾਂ ਨੂੰ ਕੰਠ ਹੋ ਜਾਂਦਾ, ਸਰਲ ਹੋ ਜਾਂਦਾ ਔਰ ਗੁਰੂ ਸਰੂਪ ਸਾਧ ਸੰਗਤ ਜੀ ਇਸ ਪਵਿੱਤਰ ਅਸ਼ਟਪਦੀ ਵਿੱਚ ਦੋ ਰਹਾਉ ਵਾਲੇ ਪਦ ਨੇ। ਆਮ ਤੌਰ 'ਤੇ ਇੱਕ ਹੁੰਦਾ ਹੈ, ਦੋ ਵੀ ਹੁੰਦੇ ਨੇ, ਕਿਤੇ ਕਿਤੇ ਨਹੀਂ ਵੀ ਹੁੰਦਾ, ਕਿਤੇ ਕਿਤੇ ਚਾਰ ਵੀ ਹੁੰਦੇ ਨੇ, ਇਹ ਵੀ ਮੈਂ ਬੇਨਤੀ ਕਰਦੇ ਹਾਂ, ਪਰ ਜ਼ਿਆਦਾਤਰ ਇੱਕ ਰਹਾਉ ਹੁੰਦਾ ਹੈ, ਉਦੋਂ ਘੱਟ ਦੋ ਹੁੰਦੇ ਨੇ ਔਰ ਉਦੋਂ ਘੱਟ ਫਿਰ ਕਈ ਵਾਰ ਕੁਝ ਸ਼ਬਦਾਂ 'ਚ, ਗਿਣਤੀ ਦੇ ਸ਼ਬਦਾਂ 'ਚ ਦੋ ਤੋਂ ਵੀ ਜ਼ਿਆਦਾ ਰਹਾਉ ਵਾਲੇ ਬੰਦ ਦਰਸ਼ਨ ਕਰਨ ਨੂੰ ਮਿਲਦੇ ਨੇ, ਕੁਝ ਸ਼ਬਦਾਂ ਵਿੱਚ ਹੁੰਦੇ ਹੀ ਨਹੀਂ। ਪਰ ਜਿਨ੍ਹਾਂ ਸ਼ਬਦਾਂ ਵਿੱਚ ਦੋ ਬੰਦ ਰਹਾਉ ਵਾਲੇ ਹੁੰਦੇ ਨੇ ਉਹਨਾਂ ਵਿੱਚ ਜਿਹੜਾ ਦੂਸਰਾ ਰਹਾਉ ਹੁੰਦਾ ਹੈ ਉਹਦੇ ਵਿੱਚ ਉਸ ਗੁੰਝਲ ਨੂੰ ਬੜੇ ਸੁਖੈਨ ਔਰ ਬੜੇ ਸਰਲ ਤਰੀਕੇ ਨਾਲ, ਬੜੇ ਸਟੀਕ ਤਰੀਕੇ ਨਾਲ ਉਹਨੂੰ ਖੋਲਿਆ ਹੁੰਦਾ ਹੈ। ਸੋ ਪਹਿਲਾ ਰਹਾਉ ਹੈ ਪਿਆਰੇ, ਵੇਖੋ ਅਸੀਂ ਕਿਸੇ ਨੂੰ ਸਮਝਾਈਏ ਨਾ ਇੱਕ ਵਾਰਾਂ, ਦੋ ਵਾਰਾਂ, ਤਿੰਨ ਵਾਰਾਂ, ਪੰਜ ਵਾਰਾਂ, ਨਾ ਕੋਈ ਸਮਝੇ, ਅਸੀਂ ਖਿੱਚ ਜਾਂਦੇ ਹਾਂ। ਤੁਸੀਂ ਗੁਰੂ ਸਾਹਿਬਾਨ ਦਾ ਤਰੀਕਾ ਵੇਖੋ ਵੀ 1430 ਪੰਨਿਆਂ 'ਚ ਸਮਝਾਈ ਤੁਰੇ ਜਾਂਦੇ ਨੇ, ਸਮਝਾਈ ਤੁਰੇ ਜਾਂਦੇ ਨੇ, ਸਮਝਾਈ ਤੁਰੇ ਜਾਂਦੇ ਨੇ, ਕਾਲੇ ਨਹੀਂ ਪੈਂਦੇ, ਛਿੱਥੇ ਨਹੀਂ ਪੈਂਦੇ, ਤੈਨੂੰ ਇੰਨੀ ਵਾਰੀ ਸਮਝਾਇਆ ਤੈਨੂੰ ਸਮਝ ਹੀ ਨਹੀਂ ਆਉਂਦੀ, ਨਹੀਂ ਫਿਰ ਵੀ ਕਹਿੰਦੇ ਨੇ ਪਿਆਰੇ ਇਨ ਬਿਦ ਮਿਲਣ ਨਾ ਜਾਈ। ਭਲਿਆ ਆ ਜਿਹੜੇ ਤੂੰ ਤਰੀਕਿਆਂ ਨਾਲ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਏ, ਇਹਨਾਂ ਤਰੀਕਿਆਂ ਨਾਲ ਤੂੰ ਨਹੀਂ ਮਿਲ ਸਕਦਾ। ਹੁਣ ਉਹ ਤਰੀਕੇ ਕਿਹੜੇ ਨੇ? ਸਾਰੇ ਸ਼ਬਦ ਵਿੱਚ ਉਹ ਤਰੀਕੇ ਦੱਸ ਕੇ ਤੇ ਉਹਨਾਂ ਨੂੰ ਕੰਡੈਮ ਕੀਤਾ ਗਿਆ। ਉਹ ਸਾਰੀ ਵਿਚਾਰ ਵਿੱਚ ਆਪਾਂ ਸਾਂਝੇ ਕਰਨੇ ਨੇ। ਫਿਰ ਮਹਾਰਾਜ ਮਿਲਿਆ ਕਿਵੇਂ ਜਾ ਸਕਦਾ ਹੈ? ਕਹਿਣ ਲੱਗੇ ਪਿਆਰੇ ਇਨ ਬਿਦ, ਇਹਨਾਂ ਵਿਧੀਆਂ ਨਾਲ, ਇਹਨਾਂ ਤਰੀਕਿਆਂ ਨਾਲ ਜਿਹੜੀਆਂ ਤੂੰ ਅਪਣਾ ਰਿਹਾ ਹੈ, ਮਿਲਣ ਨਾ ਜਾਈ। ਪਰ ਮੈਂ ਕਈ ਵਾਰ ਇਕੱਲਾ ਬੈਠਾ ਸਾਧ ਸੰਗਤ ਵਿਚਾਰ ਕਰਨਾ ਵੀ ਸੱਚੇ ਪਾਤਸ਼ਾਹ ਤੁਸੀਂ ਜਿਸ ਮਿਲਣ ਦੀ ਗੱਲ ਕਰ ਰਹੇ ਹੋ ਸਾਡੇ ਵਿੱਚ ਤੇ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਮੈਂ ਤੈਨੂੰ ਮਿਲਣਾ। ਤੈਨੂੰ ਮਿਲਣ ਦੀ ਸਾਡੇ 'ਚ ਕਿੱਥੇ, ਸਾਨੂੰ ਤੇ ਪਦਾਰਥ ਚਾਹੀਦੇ ਨੇ, ਤੇਰੇ ਮਿਲਣ ਦੀਆਂ ਗੱਲਾਂ ਕਿੱਥੇ ਨੇ? ਜੇ ਕੋਈ ਇਸ ਤਰ੍ਹਾਂ ਦਾ ਸੱਚੀ ਮੁੱਚੀ ਹੈ ਉਹਦੇ ਚਰਨਾਂ 'ਚ ਨਮਸਕਾਰ ਹੈ, ਨਹੀਂ ਤੇ ਤੇਰੀਆਂ ਬਣਾਈਆਂ ਵਸਤੂਆਂ ਚਾਹੀਦੀਆਂ ਨੇ, ਤੂੰ ਨਹੀਂ ਚਾਹੀਦਾ। ਇੱਥੇ ਰੂਹੇ ਜ਼ਮੀਨ 'ਤੇ ਆ ਕੇ ਤੇ ਅਸੀਂ ਆਮ ਤੌਰ 'ਤੇ ਅੱਖ ਹੈ, ਮੰਗਾਂ ਹੈ, ਦੇ ਦੇ, ਹੋਰ ਦੇ, ਹੋਰ ਦੇ, ਉਹ ਕਹਿੰਦਾ ਲੈ, ਹੋਰ ਲੈ, ਹੋਰ ਲੈ, ਦਾਤ ਕਰੇ, ਦਾਤਾਰ। ਕਦੀ ਕਦੀ ਕੋਈ ਕੋਈ ਵਿਰਲਾ ਵਿਰਲਾ ਇਹ ਕਹਿੰਦਾ ਵੀ ਤੂੰ ਚਾਹੀਦਾ, ਕੋਈ ਕੋਈ ਸਾਜਨ ਆਏ ਕਹੈ, ਕੋਈ ਵਿਰਲਾ ਸੱਜਣ ਰੂਹੇ ਜ਼ਮੀਨ ਤੇ ਆ ਕੇ ਇਹ ਕਹਿੰਦਾ, ਕੀ ਕਹਿੰਦਾ? ਮਿਲ ਮੇਰੇ ਬੀਠਲਾ ਮੈਂ ਲੇਹ ਛਡਾਏ, ਮਿਲ ਮੇਰੇ ਰਮਈਆ ਮੈਂ ਲੇਹੋ ਮਿਲਾਏ। ਹੇ ਮੇਰੇ ਸੋਹਣੇ ਰਾਮ ਜੀ ਮੈਨੂੰ ਆਪਣੇ ਨਾਲ ਮਿਲਾ ਲਓ, ਹੇ ਮੇਰੇ ਸੋਹਣੇ ਰਾਮ ਜੀ ਮੈਨੂੰ ਇਹਨਾਂ ਵਿਕਾਰਾਂ ਤੋਂ ਮੁਕਤੀ ਦਵਾ ਦਿਓ, ਮੈਨੂੰ ਮੇਰੀ ਸੁਰਤ ਵਿੱਚ ਜੋ ਭੈੜੇ ਫੁਰਨੇ ਆਉਂਦੇ ਨੇ ਉਹਨਾਂ ਤੋਂ ਮੈਨੂੰ ਬਚਾ ਲਓ, ਮੈਨੂੰ ਆਪਣੇ ਨਾਲ ਮਿਲਾ ਲਓ। ਕਦੀ ਕਦੀ ਕੋਈ ਕੋਈ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਕਦੀ ਕਦੀ ਕੋਈ, ਨਹੀਂ ਤੇ ਸਾਡੀਆਂ ਮੰਗਾਂ ਹੋਰ ਹੋਰ ਹੁੰਦੀਆਂ ਨੇ। ਪਿਆਰੇ ਇਨ ਬਿਦ ਮਿਲਣ ਨਾ ਜਾਈ,
ਇਹ ਪਿਆਰੇ ਇਹਨਾਂ ਤਰੀਕਿਆਂ ਨਾਲ ਮਿਲਾਪ ਨਹੀਂ ਹੋਣਾ। ਮੈਂ ਕੀਏ ਕਰਮ ਅਨੇਕ, ਮੈਂ ਕਈਆਂ ਲੋਕਾਂ ਨੂੰ ਇਹ ਕਰਮ ਕਰਦਿਆਂ ਹੋਇਆ ਵੇਖਿਆ। ਫਿਰ ਮਹਾਰਾਜ ਜੁਗਤ ਕੀ ਹੈ, ਕਹਿਣ ਲੱਗੇ ਹਾਰ ਪਰਿਓ। ਹਾਰ ਦੇ ਅਰਥ ਹੁੰਦੇ ਨੇ ਥੱਕ ਜਾਣਾ, ਕੋਈ ਕੰਮ ਕਰ ਕਰਕੇ ਥੱਕ ਜਾਣਾ ਪਰ ਕਾਮਯਾਬੀ ਨਾ ਮਿਲਣੀ, ਇਹਨੂੰ ਕਹਿੰਦੇ ਨੇ ਮੈਂ ਤੇ ਹਾਰ ਗਿਆ, ਮੈਂ ਤੇ ਥੱਕ ਗਿਆ। ਜੇ ਇਕੱਠਾ ਵੀ ਕਹਿ ਦਿੰਦੇ ਆ ਥੱਕ ਹਾਰ ਕੇ ਮੈਂ ਉੱਥੇ ਬਹਿ ਗਿਆ। ਹਾਰ ਪਰਿਓ ਸਵਾਮੀ ਕਹਿ ਦੁਆਰੇ, ਤੇ ਸਵਾਮੀ ਕਹਿ ਦੁਆਰੇ ਹਾਰ ਕੇ ਥੱਕ ਕੇ ਕੀ ਆਖਿਆ, ਹੱਥ ਜੋੜ ਕੇ ਆਖਿਆ ਜੀ ਦੀਜੈ ਬੁੱਧ ਬਿਵੇਕਾ, ਮੈਨੂੰ ਬਿਵੇਕ ਬੁੱਧ ਬਖਸ਼ਿਸ਼ ਕਰੋ। ਇਹ ਸਟੇਜਿਜ ਨੇ ਮਾਨਸਿਕ ਤੌਰ ਤੇ, ਥੋੜਾ ਜਿਹਾ ਬਰੀਕ ਨੁਕਤਾ ਹੈ। ਉਮੀਦ ਹੈ ਤੁਸੀਂ ਸਾਥ ਦਿਓਗੇ। ਸਧਾਰਨ ਜਿਹੜਾ ਗਿਆਨ ਹੈ ਉਹ ਤੇ ਸਾਰਿਆਂ ਕੋਲ ਹੀ ਹੁੰਦਾ ਹੈ, ਇੱਥੋਂ ਗੱਲ ਸ਼ੁਰੂ ਹੁੰਦੀ ਗਿਆਨ। ਇਹਦੇ ਵਿੱਚ ਥੋੜਾ ਜਿਹਾ ਤਰਕ ਆ ਕੇ ਮਿਲ ਜਾਏ ਨਾ, ਤਰਕ ਬੁੱਧੀ ਤੇ ਗਿਆਨ ਤੇ ਹੈ ਪਰ ਲੌਜਿਕ ਨਹੀਂ ਹੈ, ਉਹਦੇ ਚ ਥੋੜਾ ਤਰਕ ਮਿਕਸ ਹੋ ਜਾਏ ਫਿਰ ਉਹ ਉਦੋਂ ਅੱਗੇ ਚਲਾ ਗਿਆ, ਬੁੱਧੀ ਬਣ ਗਈ। ਫਿਰ ਇਹ ਤੀਜੀ ਚੌਥੀ ਸਟੇਜ ਤੇ ਜਾ ਕੇ ਵਿਵੇਕ ਬਣ, ਅਸਲ ਸ਼ਬਦ ਦੇ ਵਾਹਵੇ ਨਾਲ ਵਿਵੇਕ। ਗੁਰਬਾਣੀ ਵਿੱਚ ਵਿਵੇਕ ਵੀ ਹੈ, ਗੁਰਬਾਣੀ ਵਿੱਚ ਵਿਵੇਕ ਵੀ, ਕਿਉਂਕਿ ਸਾਡੇ ਵਾਹਵੇ ਦੀ ਥਾਂ ਕਈ ਵਾਰ ਬੱਬਾ ਵਰਤੇ, ਜਿਵੇਂ ਵੇਲਾ ਦੀ ਥਾਂ ਬੇਲਾ ਵੀ ਆ ਜਾਂਦਾ। ਜਿਹੜੀ ਵਿਵੇਕ ਬੁੱਧ ਹੈ ਨਾ ਸਾਧ ਸੰਗਤ ਜੀ, ਉਹਦੇ ਤੋਂ ਬਗੈਰ ਕੋਈ ਵੀ ਕਾਰਜ ਸਫਲਾ ਨਹੀਂ ਹੁੰਦਾ, ਭਾਵੇਂ ਉਹ ਦੁਨਿਆਵੀ ਹੈ ਸੰਸਾਰੀ ਹੈ, ਭਾਵੇਂ ਉਹ ਨਿਰੰਕਾਰੀ ਹੈ। ਵਿਵੇਕ ਬੁੱਧੀ ਦੀ ਆਪਣੀ ਗੱਲ ਹੈ। ਵੇਖੋ ਸਾਨੂੰ ਗੁਰੂ ਸਾਹਿਬਾਨ ਨੇ ਧਰਮ ਦੀ ਕਿਰਤ ਕਰਨ ਦਾ ਹੁਕਮ ਦਿੱਤਾ ਹੈ, ਮਿਹਨਤ ਕਰਨੀ ਹੈ, ਮੁਸ਼ਕਤ ਕਰਨੀ ਹੈ, ਹਾਰਡ ਵਰਕ ਕਰਨਾ ਹੈ। ਉਹਦਾ ਮਤਲਬ ਤੇ ਇਹ ਸੀ ਬਈ ਸਿੱਖ ਕਿਸੇ ਤੇ ਬੋਝ ਨਾ ਬਣੇ, ਸਿੱਖ ਕਿਸੇ ਦਾ ਮੁਹਤਾਜ ਨਾ ਹੋਵੇ। ਪਰ ਇੱਕ ਵਿਚਾਰਨ ਵਾਲੀ ਗੱਲ ਹੈ ਵੀ ਦੁਨੀਆਂ ਵਿੱਚ ਜਿਹੜੇ ਧਨਾੜ ਲੋਕ ਨੇ, ਕੀ ਉਹ ਹਾਰਡ ਵਰਕ ਕਰਦੇ ਨੇ? ਵਿਵੇਕ ਹੈ, ਵਿਵੇਕ ਨਾਲ ਕਿਸੇ ਨੂੰ ਬਿਜ਼ਨਸ ਕਰਨਾ ਆ ਗਿਆ, ਵਿਵੇਕ ਨਾਲ ਕਿਸੇ ਨੂੰ ਕਾਰੋਬਾਰ ਕਰਨਾ ਆ ਗਿਆ। ਜਦੋਂ ਬੜਾ ਬੁਰਾ ਹਸ਼ਰ ਹੋਇਆ ਨਾ ਯਹੂਦੀਆਂ ਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਈ ਉਹਨਾਂ ਨੂੰ ਕਿਵੇਂ ਚੈਂਬਰਾਂ ਵਿੱਚ ਵਾੜ ਵਾੜ ਕੇ ਗੈਸ ਛੱਡ ਛੱਡ ਕੇ ਕਤਲ ਕੀਤਾ ਗਿਆ, ਉਹਨਾਂ ਦੀਆਂ ਲੜਕੀਆਂ ਦੀ ਬੇਹਰਮਤੀ ਕੀਤੀ ਗਈ। ਔਰ ਮੈਂ ਸੰਖੇਪ ਜੀ ਬੇਨਤੀ ਕਰਾਂ, ਉਹਨਾਂ ਨੇ ਇਹ ਵਿਚਾਰ ਕੀਤੀ ਵੀ ਹੁਣ ਕਿਵੇਂ ਅਸੀਂ ਬਚ ਸਕਦੇ ਹਾਂ। ਉਹਨਾਂ ਨੇ ਸਾਰਾ ਜ਼ੋਰ ਐਜੂਕੇਸ਼ਨ ਦੇ ਉੱਤੇ ਦੇ ਦਿੱਤਾ। ਔਰ ਮੈਂ ਬਾਹਲੀ ਲੰਮੀ ਗੱਲ ਨਾ ਕਰਾਂ, ਅੱਜ ਜਿਹੜੇ ਸਮਝਦੇ ਨੇ ਗੱਲ ਨੂੰ ਉਹਨਾਂ ਨੂੰ ਪਤਾ ਹੈ, ਅੱਜ ਸਾਰੇ ਵਿਸ਼ਵ ਦੀ ਇਕੋਨਮੀ ਤੇ ਇਸ ਮਜ਼ਹਬ ਦਾ ਪਕੜ ਹੈ, ਕਬਜ਼ਾ ਹੈ। ਸਾਰੇ ਵਿਸ਼ਵ ਨੂੰ ਜਿੱਧਰ ਘੁਮਾਉਣਾ ਚਾਹੁਣ ਉਹ ਘੁਮਾ ਦਿੰਦੇ ਨੇ, ਸੱਚਾਈ ਹੈ। ਕੋਈ ਰੌਲਾ ਨਹੀਂ ਪਾਉਂਦੇ, ਸਾਡੇ ਵਾਂਗੂ ਜਕਾਰੇ ਨਹੀਂ ਛੱਡਦੇ, ਪਰ ਇਹ ਸੱਚ ਹੈ ਵੀ ਉਹ ਐਂ ਉਂਗਲਾਂ ਤੇ ਨਚਾਉਂਦੇ ਨੇ, ਬਹੁਤ ਹਾਰਡ ਵਰਕ ਨਹੀਂ ਕਰਦੇ, ਫਿਜ਼ੀਕਲੀ ਨਹੀਂ ਕਰਦੇ, ਮੈਂਟਲੀ ਕਰਦੇ ਨੇ। ਵਿਵੇਕ ਬੁੱਧ ਦਾ ਸੰਬੰਧ ਵੀ ਮਾਨਸਿਕ ਹੈ, ਸਰੀਰਕ ਤਲ ਤੇ ਨਹੀਂ ਹੈ, ਮਾਫ ਕਰਨਾ। ਵਿਵੇਕ ਦੇ ਅਰਥ ਨੇ ਭਲਾਈ ਤੇ ਬੁਰਾਈ ਦੀ ਪਹਿਚਾਣ ਹੋ ਜਾਏ। ਇੰਝ ਸਮਝ ਲਓ ਬਈ ਮੈਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਹਿੰਦੀ ਵਿੱਚ ਇੱਕ ਸ਼ਬਦ ਹੈ ਉਚਿਤ ਤੇ ਅਨੁਚਿਤ। ਉਚਿਤ ਕੀ ਹੈ, ਅਨੁਚਿਤ ਕੀ ਹੈ, ਵੇਦ ਕੀ ਹੈ ਤੇ ਅਵੇਦ ਕੀ ਹੈ। ਇਹਨੂੰ ਸੌਖੇ ਜਿਹੇ ਸ਼ਬਦਾਂ ਚ ਅਕਲ ਵੀ ਅਸੀਂ ਕਹਿ ਦਿੰਦੇ ਹਾਂ, ਅਕਲ। ਬੜਾ ਗੁਰੂ ਸਚ ਸਾਹਿਬ ਦੇ ਬਚਨਾਂ ਦਾ ਤੁਸੀਂ ਸਤਿਕਾਰ ਕਰਦੇ ਹੋ, ਅਦਬ ਕਰਦੇ ਹੋ, ਪਰ ਜੇ ਅਮਲ ਵਿੱਚ ਲਿਆਉਣਾ ਹੋਵੇ ਇਸ ਪੰਕਤੀ ਨੂੰ, ਤੇ ਮੈਂ ਸੰਖੇਪ ਜਿਹਾ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਾਂ। ਅਕਲ ਮਹਾਰਾਜ ਕਹਿੰਦੇ ਨੇ ਸਿਮਰਨ ਵੀ ਅਕਲ ਨਾਲ ਹੋ ਸਕਦਾ ਹੈ,
ਸਿਮਰਨ ਦਾ ਤਾਲੁਕ ਹੀ ਅਕਲ ਨਾਲ ਹੈ। ਅਕਲੀ ਸਾਹਿਬ ਸੇਵੀਐ, ਸਿਮਰਨ ਅਕਲ ਨਾਲ ਹੁੰਦਾ ਹੈ। ਹੁਣ ਸਾਡੇ ਵਰਗਿਆਂ ਦੀ ਤੇ ਜੌਬ ਐਸੀ ਹੈ ਬਈ ਨਾਲੇ ਭਲਾ ਕਰਨਾ, ਕਈ ਵਾਰ ਜਿਨ੍ਹਾਂ ਦਾ ਭਲਾ ਕਰਨਾ ਉਹ ਹੀ ਨਾਰਾਜ਼ ਹੋ ਜਾਂਦੇ ਨੇ, ਭਾਈ ਏਦਾਂ ਕਿਉਂ ਕਹਿੰਦਾ, ਕਿਉਂਕਿ ਜੋ ਉਹਦੇ ਅੰਦਰ ਬਣਿਆ ਹੋਇਆ ਮਾਨਸਿਕਤਾ ਜੋ ਬਣੀ ਹੈ ਆਈਡੀਓਲੋਜੀ, ਉਹ ਜਦੋਂ ਟੁੱਟਦੀ ਹੈ ਤੇ ਉਹਨੂੰ ਬੜੀ ਤਕਲੀਫ ਹੁੰਦੀ ਹੈ। ਅਕਲੀ ਪਾਈਐ ਮਾਨ, ਅਕਲ ਤੋਂ ਬਿਨਾਂ ਮਾਨ ਨਹੀਂ ਪ੍ਰਾਪਤ ਹੁੰਦਾ। ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ, ਆ ਡੋਨੇਸ਼ਨ ਹੈ। ਕਮਿਊਨਿਟੀ ਵਿੱਚ ਬੜਾ ਉਤਸ਼ਾਹ ਹੁੰਦਾ ਹੈ, ਬੜਾ ਉਮਾਹ ਹੁੰਦਾ ਹੈ, ਕੋਈ ਕਾਰਜ ਹੋਵੇ ਤੇ ਕਰਨਾ ਚਾਹੀਦਾ, ਪਰ ਸੱਚੇ ਪਾਤਸ਼ਾਹ ਕਹਿੰਦੇ ਵੀ ਅਕਲ ਨਾਲ ਕਰ, ਵੀ ਕਿਤੇ ਤੇਰੇ ਦਸਾਂ ਨਹੁੰਆਂ ਦੀ ਮੁਸ਼ਕਤ ਨਾਲ ਕਮਾਈ ਹੋਈ ਇਹ ਦੌਲਤ ਜਿਹੜੀ ਏ, ਇਹ ਇਹਦਾ ਕੋਈ ਮਿਸਯੂਜ ਤੇ ਨਹੀਂ ਕਰ ਰਿਹਾ। ਨਾਨਕ ਰੱਖ ਅੱਖ ਹੈ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਯਾਨੀ ਸਿਮਰਨ ਅਕਲ ਨਾਲ, ਮਾਨ ਅਕਲ ਨਾਲ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ। ਹੁਣ ਗੁਰਬਾਣੀ ਉਹ ਹੀ ਹੈ, ਉਹਨੂੰ ਪੜ੍ਹਦੇ ਅਸੀਂ ਸਾਰੇ ਹਾਂ, ਉਹਨੂੰ ਸਮਝਦੇ ਵੀ ਅਸੀਂ ਸਾਰੇ ਹਾਂ, ਪਰ ਸਾਰੇ ਇੱਕੋ ਤਰੀਕੇ ਨਾਲ ਥੋੜ੍ਹਾ ਨਜ਼ਰੀਆ ਹੈ ਉਸ ਪੰਕਤੀ ਨੂੰ ਦੇਖਣ ਦਾ, ਉਹਦੇ ਪਦ ਅਰਥ, ਉਹਦੇ ਸਰਲ ਅਰਥ, ਉਹਦੇ ਭਾਵ ਅਰਥ ਵੇਖਣ ਦਾ ਨਜ਼ਰੀਆ ਸਾਰਿਆਂ ਦਾ ਇੱਕ ਨਹੀਂ ਹੁੰਦਾ, ਮੈਨੂੰ ਖਿਮਾ ਕਰਨਾ, ਨਜ਼ਰੀਆ ਬਦਲ ਜਾਂਦਾ। ਹੁਣ ਉਹ ਜਿੰਨੀ ਕੁ ਉਹਦੀ ਆਪਣੀ ਖੁਰਦਬੀਨ ਕੰਮ ਕਰਦੀ ਏ, ਉਸ ਪੰਕਤੀ ਨੂੰ ਉਹ ਉਸ ਨਜ਼ਰੀਏ ਤੋਂ ਵੇਖੇਗਾ। ਤੋ ਸਾਨੂੰ ਅੱਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅਕਲ ਨੂੰ ਹੱਥ ਮਾਰਨ ਲਈ ਕਹਿ ਰਹੇ ਨੇ, ਅਕਲ ਨੂੰ ਹੱਥ ਮਾਰਿਆ ਕਰ, ਸਗੋਂ ਮਹਾ ਅਕਲ ਤੱਕ ਪਹੁੰਚ ਜਾਇਆ ਕਰ। ਇੱਕ ਮੈਂ ਬਚਨ ਗੱਲ ਸਮਝਣ ਲਈ ਸਾਂਝਾ ਕਰਾਂ, ਤੁਸੀਂ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਕੱਢੋਗੇ ਨਾ ਅਕਲ, ਤੇ ਤੁਹਾਨੂੰ ਉੱਥੇ ਕੁਝ ਭਾਈ ਸਾਹਿਬ ਨੇ ਐਕਸਪਲੇਨ ਕੀਤਾ ਹੈ। ਇਹ ਗਵਰਨਰ ਹੁੰਦੇ ਸਨ ਨਾਭਾ ਰਿਆਸਤ ਦੇ, ਸਰਦਾਰ ਕਾਹਨ ਸਿੰਘ ਨਾਭਾ, ਤੇ ਇਹਨਾਂ ਨੇ ਉਹ ਇਨਸਾਈਕਲੋਪੀਡੀਆ ਲਿਖਿਆ। ਉਦੋਂ ਉਹਨਾਂ ਜ਼ਮਾਨਿਆਂ 'ਚ ਇਹਦਾ ਖਰਚਾ ਬਹੁਤ ਜ਼ਿਆਦਾ ਸੀ, ਤੇ ਪਟਿਆਲਾ ਰਿਆਸਤ ਨੇ ਇਹ ਖਰਚਾ ਚੁੱਕਿਆ ਸੀ ਤੇ ਇਹ ਹੌਂਦ ਵਿੱਚ ਆਇਆ ਸੀ। ਬੜੇ ਕਮਾਲ ਦੀ ਇਨਸਾਈਕਲੋਪੀਡੀਆ, ਹਰ ਘਰ ਵਿੱਚ, ਸਿੱਖ ਘਰ ਵਿੱਚ ਇਹ ਡਿਕਸ਼ਨਰੀ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਮਹਾਨ ਕੁਛ ਹੋਣਾ ਚਾਹੀਦਾ। ਖੈਰ, ਉਹਨਾਂ ਨੇ ਜਦੋਂ ਅਕਲ ਨੂੰ ਐਕਸਪਲੇਨ ਕੀਤਾ ਤੇ ਫਿਰ ਉਹਨਾਂ ਨੂੰ ਜੇ ਪੁੱਛੀਏ ਵੀ ਭਾਈ ਸਾਹਿਬ ਇਦੂ ਅਗਲੀ ਗੱਲ ਵੀ ਕੋਈ ਹੈ, ਉਹ ਕਹਿੰਦੇ ਹੈ। ਉਹਨਾਂ ਪੁੱਛਿਆ ਵੀ ਕੀ, ਉਹ ਕਹਿੰਦੇ ਫਹਿਮ, ਫੱਫਾ ਹਾਹਾ ਮੰਮਾ, ਫਹਿਮ, ਮਹਾਂ ਅਕਲ ਦੀ ਗੱਲ। ਯਾਨੀ ਲੋਕ ਜਿੱਥੇ ਸੋਚਦੇ ਸੋਚਦੇ ਸੋਚਦੇ ਸੋਚਣਾ ਬੰਦ ਕਰ ਦੇਣ, ਤੂੰ ਉੱਥੋਂ ਸੋਚਣਾ ਸ਼ੁਰੂ ਕਰ। ਬੜੀ ਸੋਹਣੀ ਗੱਲ ਨੂੰ ਸਮਝਣ ਲਈ ਉਦਾਹਰਣ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਟਰਾਂਸਪੋਰਟ ਦਾ ਪ੍ਰਬੰਧ ਉਹਨਾਂ ਜ਼ਮਾਨਿਆਂ 'ਚ ਗੱਡਿਆਂ ਤੇ, ਖੱਚਰਾਂ ਤੇ, ਖੋਤਿਆਂ ਤੇ, ਊਠਾਂ ਤੇ, ਕਿਸੇ ਵਪਾਰੀ ਦਾ 80 ਮਣ ਆਟਾ ਇੱਕ ਥਾਂ ਤੋਂ ਦੂਜੇ ਥਾਂ ਲਿਜਾਣਾ ਸੀ। ਮੈਂ ਅਕਲ ਦੀ ਗੱਲ ਕਰ ਰਿਹਾ, ਫਹਿਮ ਨੂੰ ਸਮਝਣ ਲਈ ਇੱਕ ਦ੍ਰਿਸ਼ਟਾਂਤ ਦੇ ਰਿਹਾ, ਆਗਿਆ ਲੈ ਰਿਹਾ ਤੁਹਾਡੇ ਤੋਂ। ਉਹ 9 ਊਠਾਂ ਦੇ ਉੱਤੇ ਉਹਨੇ 80 ਮਣ ਆਟਾ ਲੱਦ ਲਿਆ, ਤੇ ਰਸਤੇ ਵਿੱਚ ਉਦੋਂ ਲੁੱਟਾਂ ਖੋਹਾਂ ਬੜੀਆਂ ਹੁੰਦੀਆਂ ਸਨ। ਉਹਦੀ ਅਕਲ ਨੇ ਕੰਮ ਕੀਤਾ, ਉਹ ਇੱਕ ਜੰਜੀਰ ਰੱਖਦੇ ਸਨ, ਚੇਨ ਕਹਿ ਲਓ, ਸੰਗਲ, ਉਹ ਜਿੱਥੇ ਕਿਤੇ ਰਾਤ ਪੜਾਅ ਕਰਨਾ ਹੈ ਉੱਥੇ ਉਹ ਜੰਜੀਰ ਸਾਰੇ ਊਠਾਂ ਦੇ ਵਿੱਚੋਂ ਦੀ ਘੁਮਾ ਕੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਮਤ ਬਖਸ਼ੋ ਮਹਾਰਾਜ, ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੈਸੀ ਸਿੱਖੀ ਹੈ, ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ। ਉਹ ਜੰਜੀਰ ਸਾਰਿਆਂ ਵਿੱਚੋਂ ਘੁਮਾ ਕੇ ਤੇ ਉਹਨੂੰ ਲੌਕ ਕਰ ਦਿੰਦੇ ਸਨ, ਤਾਂ ਕਿ ਜੇ ਮੈਂ ਸੌਂ ਜਾਂ ਤੇ ਰਾਤ ਨੂੰ ਕੋਈ ਚੋਰ ਉਚੱਕਾ ਆਟਾ ਊਠ ਲੈ ਨਾ ਜਾਏ। ਹੁਣ ਉਹ ਜੰਜੀਰ ਘੁਮਾ ਦਿੱਤੀ ਸਾਰਿਆਂ ਵਿੱਚੋਂ, ਲੌਕ ਵੀ ਲਾ ਦਿੱਤਾ, ਜਿਹੜੀ ਚਾਬੀ ਸੀ ਉਹ ਜਿਹੜਾ ਤੋਸਾ ਸੀ ਨਾ, ਜਿਹੜਾ
ਨਾਲ ਪ੍ਰਸ਼ਾਦਾ ਲੈ ਕੇ ਆਉਂਦੇ ਸਨ, ਕੱਪੜੇ ਵਿੱਚ ਬੱਧਾ ਹੋਇਆ ਪੋਣਾ, ਉਹ ਦਰਖਤ ਦੀ ਝੋਕ ਨਾਲ ਬੰਨ ਦਿੱਤਾ ਵੀ ਜਦੋਂ ਮੈਂ ਸੌ ਜਾਂ ਤੇ ਕੁੱਤਾ ਨਾ ਲੈ ਜਾਏ, ਉਹਦੇ ਵਿੱਚ ਹੀ ਚਾਬੀ ਰੱਖ ਦਿੱਤੀ ਵੀ ਸੇਫ ਰਹੇ। ਅਕਲ ਅਕਲ ਤੇ ਵਰਤੀ ਪਰ ਮਹਾਂ ਅਕਲ ਨਹੀਂ ਵਰਤੀ। ਸੌ ਗਿਆ, ਕੁੱਤੇ ਨੂੰ ਸਮੈਲ ਆਈ, ਉਹਨੇ ਉੱਪਰ ਕੋਸ਼ਿਸ਼ ਕੀਤੀ, ਨਹੀਂ ਪਹੁੰਚ ਸਕਿਆ, ਉਹ ਦੂਰ ਗਿਆ। ਦੂਰੋਂ ਜਾ ਕੇ ਉਹ ਮੋਸ਼ਨ ਬਣਾ ਕੇ ਤੇ ਉਹਨੇ ਝਪਟ ਮਾਰੀ ਤੇ ਉਹ ਪ੍ਰਸ਼ਾਦਿਆਂ ਨੂੰ ਮੂੰਹ ਵਿੱਚ ਇਸ ਤਰ੍ਹਾਂ ਗ੍ਰਿਪਿੰਗ ਕਰਕੇ ਤੇ ਉਹ ਖਿੱਚਿਆ ਤੇ ਉਹ ਨਿਕਲ ਗਏ। ਉਹ ਪ੍ਰਸ਼ਾਦੇ ਲੈ ਕੇ ਭੱਜ ਗਿਆ ਪਰ ਨਾਲ ਚਾਬੀ ਵੀ ਚਲੀ ਗਈ। ਹੁਣ ਨੌ ਊਠ ਉੱਥੇ ਲੌਕ ਹੋਏ ਪਏ ਨੇ, 80 ਮਣ ਆਟਾ ਵੀ ਲੌਕ ਹੋਇਆ ਪਿਆ। ਉਹ ਕਹਿਣ ਲੱਗਾ ਅਕਲ ਆਈ ਪਰ ਫਹਿਮ ਨਾ ਆਇਆ, ਅਕਲ ਫਹਿਮ ਨੂੰ ਦੱਬ ਗਿਆ, ਨੌ ਊਠ 80 ਮਣ ਆਟਾ ਕੁੱਤਾ ਲੈ ਕੇ ਭੱਜ ਗਿਆ। ਗੱਲ ਸਮਝ ਚ ਆਵੇਗੀ ਵੀ ਨੌ ਊਠ ਤੇ 80 ਮਣ ਆਟਾ ਕੁੱਤਾ ਲੈ ਕੇ ਭੱਜ ਗਿਆ। ਪਰ ਜੇ ਅਕਲ ਦੀ ਵਰਤੋਂ ਨਾ ਕੀਤੀ ਜਾਏ, ਆਹ ਹੁਣ ਬੜੀ ਸਪਿਰਿਟ ਪੰਥ ਵਿੱਚ ਬੜੀ ਹੈ, ਪਰ ਆਪ ਮਹਾਰਾਜਾ ਕੰਮ ਹੋਇਆ ਖਲੋਤਾ ਹੈ। ਇਸ ਤਰ੍ਹਾਂ ਕਈ ਵਾਰਾਂ ਲੱਗਦਾ ਹੈ ਬਈ ਅਕਲ ਤੋਂ ਸੱਖਣੇ ਆਗੂਆਂ ਦੇ ਹੱਥ ਵਿੱਚ ਪੰਥ ਦੀ ਵਾਗਡੋਰ ਹੋਣ ਕਾਰਨ ਸਾਰਾ ਪੰਥ ਖੱਜਲ ਖੁਆਰ ਹੋ ਰਿਹਾ ਹੈ। ਮੈਨੂੰ ਕਿਵਾ ਕਰਨਾ, ਚਬਾਰਾ ਅਕਲ ਤੋਂ ਸੱਖਣਾ ਹੈ। ਆਪਣੀਆਂ ਜਾਗੀਰਾਂ ਬਣਾਉਣੀਆਂ, ਆਪਣੇ ਸਵਾਰਥ ਸਿੱਧੀਆਂ ਕਰਨੀਆਂ, ਉਹ ਪੰਥ ਜਾਏ ਪਹਾੜ ਵਿੱਚ, ਸਾਨੂੰ ਕੋਈ ਚਿੰਤਾ ਨਹੀਂ ਇਹਦੀ। ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਤੂੰ ਪੰਥਕ ਸੇਵਾ ਕਰਨੀ ਹੈ, ਭਾਵੇਂ ਤੂੰ ਪਰਿਵਾਰ ਪਾਲਣਾ ਹੈ, ਭਾਵੇਂ ਤੂੰ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ, ਤੈਨੂੰ ਵਿਵੇਕ ਬੁੱਧ ਤੋਂ ਕੰਮ ਲੈਣਾ ਪਏਗਾ, ਤੈਨੂੰ ਫਹਿਮ ਤੋਂ ਕੰਮ ਲੈਣਾ ਪਏਗਾ। ਹਾਰ ਪਰਿਓ ਸਵਾਮੀ ਕਹਿ ਦੁਆਰੈ ਦੀਜੈ ਬੁੱਧ ਵਿਵੇਕਾ। ਹੇ ਵਾਹਿਗੁਰੂ, ਕਿਰਪਾ ਕਰੋ ਮੇਰੀ ਝੋਲੀ ਵਿੱਚ ਵਿਵੇਕ ਬੁੱਧੀ ਦੀ ਦਾਤ ਪਾਓ, ਤਾਂ ਕਿ ਮੈਂ ਆਪਣਾ ਤੇ ਆਪਣੇ ਪੰਥ ਦਾ ਲੋਕ ਪ੍ਰਲੋਕ ਸੁਹੇਲਾ ਕਰ ਸਕਾਂ। ਨਹੀਂ ਤੇ ਫਿਰ ਸੋਰਠ ਮਹੱਲਾ ਪੰਜਵਾਂ, ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੀ ਬਾਣੀ, ਘਰ ਦੂਜਾ, ਤਾਲ ਦੂਜਾ, ਇਹਦੇ ਨਾਲ ਵਜਾਉਣਾ ਹੈ ਅਸ਼ਟਪਦੀਆ। ਅੱਠਾਂ ਪਦਿਆਂ ਵਾਲਾ ਸ਼ਬਦ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਰਸ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪਾਠ ਵੀ ਕੀਤਾ ਔਰ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਕੀਤੀ ਆ, ਜਿਵੇਂ ਮੈਂ ਤੁਹਾਡੇ ਸਾਹਮਣੇ ਵਿਚਾਰ ਕਰ ਰਿਹਾ। ਵਿਚਾਰ ਕੀਤੀ ਪਰ ਜੀਵਨ ਚ ਅਪਲਾਈ ਨਹੀਂ ਕੀਤੀ। ਇਹਦਾ ਮਤਲਬ ਇਹ ਨਹੀਂ ਵੀ ਵਿਚਾਰ ਨਹੀਂ ਕਰਨਾ। ਦੇਖੋ ਕਿਤੇ ਪਹੁੰਚਣਾ ਹੈ ਤੇ ਪਹਿਲਾਂ ਤੁਹਾਨੂੰ ਆਪਣਾ GPS ਖੋਲ ਕੇ ਉਹਦੇ ਚ ਡੈਸਟੀਨੇਸ਼ਨ ਫੀਡ ਕਰਨੀ ਪਏਗੀ ਨਾ। ਹੁਣ ਤੁਸੀਂ ਕਹੋ ਡੈਸਟੀਨੇਸ਼ਨ ਫੀਡ ਹੀ ਨਹੀਂ ਕਰਨੀ, ਉਹਨੂੰ ਏਦਾਂ ਕਰਕੇ ਦੇਖਣਾ ਹੀ ਨਹੀਂ ਗਾ, ਉਹਨੂੰ ਅੰਡਰਸਟੂਡ ਹੀ ਨਹੀਂ ਕਰਨਾ। ਤੇ ਅਪਲਾਈ ਵੀ ਤਾਂ ਹੀ ਹੋਵੇਗਾ ਜੇ ਪਹਿਲਾਂ ਅਸੀਂ ਗੁਰਬਾਣੀ ਪੜਾਂਗੇ, ਫਿਰ ਅਸੀਂ ਗੁਰਬਾਣੀ ਨੂੰ ਸਮਝਾਂਗੇ, ਫਿਰ ਅਸੀਂ ਅਪਲਾਈ ਕਰਾਂਗੇ। ਪਰ ਜੇ ਅਪਲਾਈ ਨਹੀਂ ਕੀਤਾ ਫਿਰ ਪੜਿਆ ਤੇ ਸਮਝਿਆ ਵੀ ਬਹੁਤਾ ਸਾਰਥਕ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਵੀ ਪੜ੍ਹਨਾ ਨਹੀਂ ਹੈ, ਸਮਝਣਾ ਨਹੀਂ ਹੈ, ਪੜ੍ਹਨਾ ਹੈ ਸਮਝਣਾ ਹੈ, ਪਰ ਜੇ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਫਿਰ ਉਹ ਪੜਿਆ ਤੇ ਸਮਝਿਆ ਕਈ ਵਾਰ ਨਿਰਾਰਥਕ ਵੀ ਹੋ ਜਾਂਦਾ। ਇਸ ਲਈ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਨਿਉਲੀ ਕਰਮ ਵੀ ਕੀਤੇ, ਇਹ ਜੋਗੀਆਂ ਵਾਲੇ ਆਸਨ ਨੇ। ਹਜ਼ੂਰ ਕਹਿੰਦੇ ਨੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਇਹ ਕਰਮ ਕਰਨ ਨਾਲ ਮੇਰਾ ਪੰਜਾਂ ਵਿਕਾਰਾਂ ਨੇ ਫਿਰ ਵੀ ਖਹਿੜਾ ਨਹੀਂ ਛੱਡਿਆ। ਅਧਿਕ ਹਿੰਦੀ ਚ ਕਹਿੰਦੇ ਜ਼ਿਆਦੇ ਨੂੰ, ਅਧਿਕ ਪਹਿਲਾਂ ਨਾਲੋਂ ਵੀ ਜ਼ਿਆਦਾ। ਅਹਿਮ ਬੁੱਧ ਬਾਂਧੇ, ਬੁੱਧੀ ਹੰਕਾਰ ਨੇ ਹੋਰ ਜ਼ਿਆਦੀ ਜਕੜ ਲਈ। ਇਸ ਲਈ ਪਾਠ ਕਰਨ ਤੋਂ ਪਹਿਲਾਂ, ਵਿਚਾਰਨ ਤੋਂ ਪਹਿਲਾਂ ਵਿਵੇਕ ਬੁੱਧੀ ਦੀ ਬਹੁਤ ਜ਼ਰੂਰਤ ਹੈ। ਜੇ ਉਹ ਆਪਣੇ ਕੋਲ ਨਾ ਹੋਵੇ ਤੇ ਉਹ ਗੁਰੂ ਕੋਲੋਂ ਝੋਲੀ ਅੱਡ ਕੇ ਮੰਗ ਲੈਣੀ ਚਾਹੀਦੀ ਹੈ। ਉਹ ਕਿੱਥੋਂ ਪ੍ਰਾਪਤ ਹੋਵੇਗੀ? ਉਹ ਪ੍ਰਾਪਤ ਗੁਰਦੁਆਰੇ ਵਿੱਚੋਂ ਹੀ ਹੋਵੇਗੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰਦੁਆਰੇ ਵਿੱਚੋਂ ਤਾਂ ਕਿ ਗੁਰਦੁਆਰੇ ਵਿੱਚ ਗੁਰਬਾਣੀ ਨੂੰ ਐਕਸਪਲੇਨ ਕੀਤਾ ਜਾਂਦਾ ਹੈ। ਉਹ ਕੋਈ ਐਕਸਪਲੇਨ ਕਰਨ ਵਾਲਾ ਮੇਰੇ ਵਰਗਾ ਕਿਸੇ ਵੇਲੇ ਢਿੱਲਾ ਮੱਠਾ ਹੋ ਸਕਦਾ,
ਪਰ ਗੁਰਬਾਣੀ ਵਿੱਚ ਮਾਰਗ ਦਰਸ਼ਨ ਬਿਲਕੁਲ ਸਟੀਕ ਹੈ, ਬਿਲਕੁਲ ਦਰੁਸਤ ਹੈ, ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ। ਹੁਣ ਹੋਰ ਕਿਹੜੇ ਕਿਹੜੇ ਕਰਮ ਅਸੀਂ ਕਰਨੇ ਆ ਜਿਨ੍ਹਾਂ ਕਰਕੇ ਕੋਈ ਸਾਰਥਕਤਾ ਨਹੀਂ, ਕੋਈ ਲਾਭ ਨਹੀਂ ਹੋਣਾ? ਹਜ਼ੂਰ ਕਹਿਣ ਲੱਗੇ, ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਮੋਨ ਧਾਰਨ ਕਰ ਲਿਆ। ਔਰ ਕੁਝ ਲੋਕ ਪ੍ਰਭੂ ਪ੍ਰਾਪਤੀ ਲਈ ਕੀ ਕਰਦੇ ਸਾਧ ਸੰਗਤ ਜੀ, ਉਹ ਨਾ ਕਰੋਕਰੀ ਨਹੀਂ ਯੂਜ ਕਰਦੇ, ਬਰਤਨ ਨਹੀਂ ਯੂਜ ਕਰਦੇ, ਕਹਿੰਦੇ ਹੱਥਾਂ ਤੇ ਪ੍ਰਸ਼ਾਦਾ ਛਕਣਾ। ਮੈਂ ਤੇ ਆਪਣੇ ਚ ਵੀ ਵੇਖਿਆ, ਉਹ ਕਹਿੰਦੇ ਵੀ ਬੜੀ ਕਿਰਪਾ ਸੀ ਮਹਾਰਾਜ ਦੀ, ਬਾਬਾ ਜੀ ਦੇ ਉੱਤੇ ਇਸ ਤਰ੍ਹਾਂ ਹੱਥਾਂ ਤੇ ਹੀ ਖੜੇ ਖਲੋਤੇ ਛਕ ਛੁਕ ਲੈਂਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਇਹਨੂੰ ਕੋਈ ਬਹੁਤ ਮਾਰ ਕੇ ਦੀ ਗੱਲ ਨਹੀਂ ਸਮਝਦੇ। ਜੇ ਵਾਹਿਗੁਰੂ ਨੇ ਸੋਹਣੇ ਬਰਤਨ ਦਿੱਤੇ ਨੇ ਤੇ ਸੋਹਣੀ ਤਰ੍ਹਾਂ ਬੈਠ ਕੇ ਇਤਮੀਨਾਨ ਨਾਲ, ਹੁਣ ਖੀਰ ਬਣਾਈ ਹੋਵੇ ਵਿੱਚ ਡਰਾਈ ਫਰੂਟ ਵੀ ਪਾਇਆ ਹੋਵੇ, ਤੇ ਚੰਗੀ ਗੱਲ ਤੇ ਵੀ ਸੋਹਣੇ ਸਾਫ਼ ਸੁਥਰੇ ਬਰਤਨ ਚ ਪਾ ਕੇ ਚਮਚ ਰੱਖ ਕੇ ਨਾਲ ਪੇਪਰ ਪੂਪਰ ਕੋਲ ਰੱਖ ਕੇ ਲੋ ਪਿਆਰਿਓ ਛਕੋ, ਤੇ ਜੇ ਉਹਨੂੰ ਆਖੀਏ ਵੀ ਲੈ ਬੁੱਕ ਕਰ ਤੇ ਕੜਛਾ ਭਰ ਕੇ ਖੀਰ ਦਾ ਉਹਦੇ ਬੁੱਕ ਚ ਪਾ ਦਈਏ, ਤੇ ਕੋਈ ਸਿਆਣਪ ਥੋੜਾ? ਕਈ ਇਹਨੂੰ ਹੀ ਸਿਆਣਪ ਸਮਝੀ ਫਿਰਦੇ ਨੇ। ਮੌਨ ਧਾਰਨ ਕਰ ਲੈਣਾ, ਹੱਥਾਂ ਦੇ ਉੱਤੇ ਭੋਜਨ ਛਕਣਾ, ਕਰੋਕਰੀ ਬਰਤਨ ਨਾ ਵਰਤਣੇ। ਹੁਣ ਤੇ ਉਹ ਯੁੱਗ ਹੈ ਸਾਧ ਸੰਗਤ ਜੀ, ਕਿਸੇ ਬੈਂਕਵਟ ਹਾਲ ਚ ਜਾਈਏ ਨਾ, ਮੈਰਿਜ ਪੈਲਸ ਚ, ਲੋਕੀ ਇਕੱਲੇ ਪਦਾਰਥ ਨਹੀਂ ਜੇ ਵਹਿੰਦੇ, ਉਹ ਕਹਿੰਦੇ ਕਰੋਕਰੀ ਬੜੀ ਕਮਾਲ ਦੀ ਉਹਨਾਂ ਨੇ ਯੂਜ ਕੀਤੀ ਸੀ, ਕੌਫੀ ਵਾਲੇ ਕੱਪ ਬੜੇ ਕੰਫਰਟੇਬਲ ਸਨ, ਫੜਨ ਵਾਸਤੇ ਡੂੰਡੀ ਬੜੀ ਖੁੱਲੀ ਸੀ, ਪਲੇਟਾਂ ਬੜੀਆਂ ਸੋਹਣੀਆਂ ਸਨ, ਚਮਚ ਬੜੇ ਸੋਹਣੇ ਸਨ, ਤੇ ਜੇ ਉਹ ਡਿਸਪੋਜਲ ਜਿਹਾ ਗਲਾਸ ਹੋਵੇ ਐਡਾ ਕੁ ਦੇ ਵਿੱਚ ਪਾਈ ਹੋਵੇ ਤੇ ਫੜਦਿਆਂ ਸਾਰੀ ਪਿਚਕ ਜਾਏ ਤੇ ਉਹ ਉੱਤੇ ਡੁੱਲ ਜਾਏ, ਉਹ ਕਹਿੰਦੇ ਉਹਦੇ ਬੇੜਾ ਹੀ ਗਰਕ ਸੀ, ਉਹਦੇ ਕਾਪੀ ਬੜੇ ਪੈਣੇ। ਹੁਣ ਲੋਕੀ ਏਦਾਂ ਵੀ ਵਹਿੰਦੇ ਜੀ, ਤੋ ਕੋਈ ਗੱਲ ਨਹੀਂ, ਕਰੋਕਰੀ ਵਧੀਆ ਜੇ ਪ੍ਰਾਪਤ ਹੈ ਤੇ ਯੂਜ ਕਰਨੀ ਚਾਹੀਦੀ, ਇਹਦੇ ਨਾਲ ਕੋਈ ਪਾਪ ਨਹੀਂ ਹੋ ਜਾਂਦਾ। ਪਰ ਕੋਈ ਮਨੁੱਖ ਮੌਨ ਧਾਰਨ ਕੀਤੀ ਬੈਠਾ, ਕੋਈ ਹੱਥਾਂ ਤੇ ਹੀ ਭੋਜਨ ਛਕਣ ਨੂੰ ਧਰਮ ਸਮਝੀ ਬੈਠਾ, ਮੌਨ ਨੰਨੇ ਨੂੰ ਸ਼ਿਆਰੀ ਮੋਨੀ ਬਣ ਗਿਆ। ਭਇਓ ਕਰਪਾਤੀ, ਮੈਂ ਐਕਸਪਲੇਨ ਕਰ ਦਿੱਤਾ ਕਰਪਾਤੀ ਨੂੰ, ਰਹਿਓ ਨਗਨ, ਈਸ਼ਵਰ ਦੀ ਪ੍ਰਾਪਤੀ ਲਈ ਇੱਕ ਫਿਰਕਾ ਹੈ ਸਾਡੇ ਉੱਥੇ, ਉਹ ਨੰਗੇ ਰਹਿੰਦੇ ਨੇ, ਦੋ ਉਹਨਾਂ ਦੇ ਬ੍ਰਾਂਚ ਨੇ, ਇੱਕ ਸਵੇਤੰਬਰ ਇੱਕ ਦਿਗੰਬਰ। ਸਵੇਤੰਬਰ ਸਵੇਤ ਚਿੱਟੇ ਕੱਪੜੇ ਪਾਉਂਦੇ ਨੇ ਤੇ ਦਿਗੰਬਰ ਬਿਲਕੁਲ ਕੋਈ ਕੱਪੜਾ ਨਹੀਂ ਪਾਉਂਦੇ। ਆ ਮੇਰੀਆਂ ਭੈਣਾਂ ਬੇਟੀਆਂ ਵੀ ਬੈਠੀਆਂ ਨੇ, ਸਾਡੇ ਸਮਾਜ 'ਚ ਕੁਝ ਗੱਲਾਂ ਬਹੁਤ ਖੁੱਲ੍ਹ ਕੇ ਨਹੀਂ ਹੁੰਦੀਆਂ, ਪਰ ਮੈਂ ਸੰਖੇਪ ਜੀ ਬੇਨਤੀ ਕਰਾਂ, ਅਲਫ ਨੰਗੇ। ਹੁਣ ਵੀ ਦਿੱਲੀ ਵਰਗੇ ਸ਼ਹਿਰ ਵਿੱਚ ਉਹ ਜਾ ਰਿਹਾ ਹੈ ਤੇ ਉਹਦੇ ਨਾਲ 500-700 ਲੋਕ ਜਾ ਰਹੇ ਨੇ, ਅੱਗੇ ਪਿੱਛੇ ਮੱਥੇ ਟੇਕ ਰਹੇ ਨੇ, ਉਹ ਅਲਫ ਨੰਗਾ। ਕਿਉਂ? ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ, ਨਗਨ ਫਿਰਤ ਜੋ ਪਾਈਐ ਜੋਗ ਬਨਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਂਧੇ ਚਾਮ ਜਬ ਨਹੀਂ ਚੀਨਸ ਆਤਮ ਰਾਮ। ਕਈ ਸਿਰ ਮਨਾ ਲੈਂਦੇ ਨੇ, ਮੂੰਡ ਮੁੰਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ। ਅੱਛਾ, ਕਈ ਵਿਆਹ ਨਹੀਂ ਕਰਾਉਂਦੇ, ਮੈਂ ਰੱਬ ਨੂੰ ਮਿਲਣਾ ਜੀ। ਉਹ ਭਲੇ ਮਾਨਸਾ ਜਿਹੜੇ ਵਿਆਹ ਕਰਾਉਣ ਨੂੰ ਰੱਬ ਨੂੰ ਨੀ, ਗੁਰੂ ਨਾਨਕ ਨੇ ਵਿਆਹ ਨਹੀਂ ਸੀ ਕਰਾਇਆ, ਸਾਰੇ ਗ੍ਰਿਸ਼ਤੀ ਸਨ। ਤੇ ਜੇ ਕੇਵਲ ਬਿੰਦ ਨੂੰ ਰੱਖ ਕੇ ਪ੍ਰਭੂ ਨੂੰ ਮਿਲ ਸਕਦੇ ਹੋਈਏ, ਫਿਰ ਸਾਰਿਆਂ ਤੋਂ ਪਹਿਲਾਂ ਖੁਸਰਿਆਂ ਨੂੰ ਮਿਲਣਾ ਚਾਹੀਦਾ ਸੀ, ਮਿਲਦਾ ਤੇ ਨਹੀਂ ਗਾ। ਬਿੰਦ ਰੱਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਜਿਹਨੂੰ ਗ੍ਰਿਸ਼ਤੀ ਨਹੀਂ ਸੀ ਨਾ ਬਣਾਉਣਾ ਵਾਹਿਗੁਰੂ ਨੇ, ਉਹਨੂੰ ਪਹਿਲਾਂ ਹੀ ਖੁਸਰਾ ਬਣਾ ਦਿੱਤਾ। ਹੁਣ ਸੁਣਨਾ ਚੰਗੀ ਗੱਲ ਹੈ ਨਾ, ਇਸ ਲਈ ਸਾਨੂੰ ਸੁਣਨ ਦੀ ਸੱਤਾ ਦਿੱਤੀ, ਵੇਖਣਾ ਚੰਗੀ ਗੱਲ ਹੈ ਵੇਖਣ ਦੀ ਸਾਨੂੰ ਸੱਤਾ ਦਿੱਤੀ, ਇਸੇ ਪ੍ਰਕਾਰ ਤੁਰਨਾ ਚੰਗੀ ਗੱਲ ਹੈ ਪੈਰ ਦਿੱਤੇ, ਕਰਨਾ ਚੰਗੀ ਗੱਲ ਹੈ ਹੱਥ ਦਿੱਤੇ, ਤੇ ਨਹੀਂ ਤੇ ਅਦਰਵਾਈਜ਼ ਜਿਨ੍ਹਾਂ ਤੋਂ ਇਹ ਕੰਮ ਨਹੀਂ ਸੀ ਕਰਾਉਣਾ ਵਾਹਿਗੁਰੂ ਨੇ, ਜਮਾਂਦਰੂ ਹੀ ਉਹ ਚੀਜ਼ਾਂ ਖੋਹ ਲਈਆਂ। ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਜੰਗਲਾਂ ਵਿੱਚ ਭਟਕਦਾ ਰਿਹਾ ਫਰੀਦਾ, ਜੰਗਲ ਜੰਗਲ ਕਿਆ ਭਾਵੈ ਵਣ ਕੰਡਾ ਮੋੜੇ ਵਸੀ ਰੱਬ ਹੀ ਹਾਲੀਏ, ਜੰਗਲ ਕਿਆ ਢੂੰਡੇ। ਭਾਈ ਇਹ ਵੀ ਕਰਮ ਕਾਂਡ ਹੈ। ਤਟ ਤੀਰਥ ਸਭ ਧਰਤੀ ਭਰਮਿਓ, ਤੀਰਥਾਂ ਦੇ ਤਟਾਂ ਤੇ ਗਿਆ, ਤੀਰਥਾਂ ਤੇ ਇਸ ਬਿਰਤੀ ਨਾਲ ਜਾਣਾ ਵੀ ਉੱਥੇ ਵਾਈਬ੍ਰੇਸ਼ਨ ਅੱਛੇ ਨੇ, ਉੱਥੇ ਚੰਗਾ ਕੰਮ ਹੁੰਦੇ ਨੇ, ਠੀਕ ਹੈ, ਪਰ ਉੱਥੇ ਜਾ ਕੇ ਕੋਈ ਚੰਗੀ ਗਤੀਵਿਧੀ ਨਾ ਕਰੇ, ਨਾਮ ਨਾ ਜਪੇ, ਬਾਣੀ ਨਾ ਪੜ੍ਹੇ,
ਤੇ ਫਿਰ ਭਾਈ ਤੀਰਥ ਵੀ ਕੀ ਕਰ ਲਏਗਾ। ਕਬੀਰ, ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਸਾਰੀ ਧਰਤੀ ਦਾ ਭਰਮਣ ਕਰਨਾ ਪ੍ਰਭੂ ਦੀ ਪ੍ਰਾਪਤੀ, ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਚੀਲ ਓ ਕਾਗ ਦੇਸ਼ ਦੇਸ਼ ਵਿਚਰਤ ਹੈ, ਜੇ ਇਸ ਤਰ੍ਹਾਂ ਮਿਲਦਾ ਹੋਵੇ ਤੇ ਇਲਾਂ ਨੂੰ ਮਿਲਣਾ ਚਾਹੀਦਾ ਹੈ, ਉਹਦੇ ਬੜੀ ਬੜੀ ਦੂਰ ਚਲੀਆਂ ਜਾਂਦੀਆਂ ਨੇ। ਇਹ ਜਿਹੜੇ ਕਵਿਤ ਨੇ ਕਲਗੀਆਂ ਵਾਲੇ ਦੇ, ਉਹਦੇ ਵਿੱਚ ਇੱਕ ਬਚਨ ਆਉਂਦਾ, ਦੁਬਦਾ ਛੁਟਕੈ ਨਾਹੀਂ। ਇਹ ਜਿਹੜੇ ਕਰਮ ਕਾਂਡ ਦੱਸੇ ਨੇ ਇਸ ਤੁਕ ਵਿੱਚ, ਇਹ ਕਰਨ ਨਾਲ ਮਨੁੱਖ ਦੇ ਅੰਦਰੋਂ ਦੁਚਿੱਤਾਪਨ ਦੂਰ ਨਹੀਂ ਹੁੰਦਾ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਾਤ ਧਰਾਏ। ਮਨ ਵਿੱਚ ਬਹੁਤ ਕਾਮਨਾ ਨੇ, ਤੀਰਥਾਂ ਤੇ ਨਿਵਾਸ ਕਰ ਲਿਆ। ਸਾਡੇ ਉੱਥੇ ਬਨਾਰਸ ਵਿੱਚ ਇੱਕ ਆਰਾ ਹੁੰਦਾ ਸੀ, ਸ਼ਾਇਦ ਹੁਣ ਵੀ ਹੋਵੇ। ਉਹਦੇ ਬਾਰੇ ਪੰਡਿਆਂ ਨੇ ਪ੍ਰਸਿੱਧ ਕੀਤਾ ਸੀ ਸੱਸ, ਹਕੀਕਤ ਜੇ ਕੋਈ ਨਾਵਲ ਨਹੀਂ ਗਾ, ਬਈ ਜਿਹੜਾ ਵਿਅਕਤੀ ਆਪਣਾ ਸਾਰਾ ਕੁਝ ਦਾਨ ਕਰਕੇ ਇਸ ਆਰੇ ਨਾਲ ਆਪਣੇ ਆਪ ਨੂੰ ਚਿਰਵਾ ਲਏਗਾ, ਉਹਨੂੰ ਮੁਕਤੀ ਮਿਲ ਜਾਏਗੀ। ਤੇ ਮਹਾਰਾਜ ਨੇ ਉਹਨੂੰ ਕੰਡੈਮ ਕੀਤਾ। ਅਸਲ ਵਿੱਚ ਉਹਨਾਂ ਦੀ ਸੋਚ ਇਹ ਸੀ ਵੀ ਬੰਦਾ ਕਈ ਵਾਰਾਂ ਸਾਰਾ ਕੁਝ ਦਾਨ ਕਰਕੇ ਮਗਰੋਂ ਪਛਤਾਉਂਦਾ ਵੀ ਮੈਂ ਤੇ ਲੁੱਟਿਆ ਗਿਆ ਵਾਂ, ਫਿਰ ਨਾ ਆ ਜਾਏ। ਉਹ ਆਰਾ ਰੱਖਿਆ ਸੀ ਵੀ ਇਹਦੇ ਨਾਲ ਚਰਵਾ ਕੇ ਮਰ ਜਾਏ, ਨਾ ਉਹ ਰਵੇ ਤੇ ਨਾ ਪਰਤ ਕੇ ਆਵੇ ਵੀ ਮੇਰਾ ਵਾਪਸ ਕਰੋ। ਚਲਾਕ ਬੜਾ ਸੀ ਨਾ ਬ੍ਰਾਹਮਣ, ਸਿਰ ਕਰਵਾ ਤਰਾਏ, ਏਦਾਂ ਤਰਾ ਲੈਂਦੇ ਹਨ, ਚਿਰਵਾ ਲੈਂਦੇ ਸਨ ਆਪਣੇ ਆਪ ਨੂੰ। ਮੇਰਾ ਬਾਪੂ ਕਹਿੰਦਾ ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਇਸ ਤਰ੍ਹਾਂ ਦੇ ਲੱਖਾਂ ਯਤਨ ਵੀ ਕਰੇ ਤੇ ਮਨ ਦੀ ਮੈਲ ਨਹੀਂ ਉਤਰਦੀ, ਤਨ ਦੀ ਤੇ ਉਤਰ ਜਾਏਗੀ ਕਿਉਂਕਿ ਤੂੰ ਬਨਾਰਸ ਪਹੁੰਚ ਗਿਆ। ਮਨ ਬਾਣੀ ਨੇ ਧੋਣਾ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਇਹਦਾ ਮਤਲਬ ਇਹ ਨਹੀਂ ਗਾ ਵੀ ਅੰਮ੍ਰਿਤਸਰ ਜਾ ਕੇ ਇਸ਼ਨਾਨ ਨਾ ਕਰੋ, ਕਿਉਂਕਿ ਅਸੀਂ ਪੁੱਠੇ ਪਾਸੇ ਗੱਲ ਜਾਂਦੇ ਹਾਂ ਨਾ, ਕਰੋ। ਉਹਦੇ ਨਾਲ ਸਾਡੀ ਭਾਵਨਾਤਮਕ ਸਿਧਾਂਤਕ ਸਾਂਝ, ਪਰ ਇੱਕ ਗੱਲ ਸਮਝ ਲਓ, ਪਾਣੀ ਦੀ ਪਹੁੰਚ ਤਨ ਤੱਕ ਹੈ, ਮਨ ਤੱਕ ਨਹੀਂ ਹੈ। ਮਨ ਨੂੰ ਪਵਿੱਤਰ ਕਰਨਾ ਹੈ ਤੇ ਉੱਥੋਂ ਤੱਕ ਬਾਣੀ ਜਾਏਗੀ, ਉੱਥੋਂ ਤੱਕ ਸਿਮਰਨ ਜਾਏਗਾ। ਇਸ ਲਈ ਸਿਮਰਨ ਦਾ ਸਹਾਰਾ ਲੈ। ਕਨਕ ਕਾਮਨੀ ਹੈਵਰ ਗੈਵਰ ਬਹੁ ਬਿਦ ਦਾਨ ਦਾ ਤਾਰਾ, ਬੜੀ ਕਿਸਮ ਦੇ ਦਾਨ ਕਰੇ, ਨਾਮ ਨਾ ਜਪੇ, ਵਿਵੇਕ ਬੁੱਧੀ ਪ੍ਰਾਪਤ ਨਾ ਕਰੇ, ਤੇ ਫਿਰ ਸੋਨਾ ਦਾਨ। ਇੱਥੋਂ ਤੱਕ ਸਾਧ ਸੰਗਤ ਜੀ, ਮੇਰੀਆਂ ਧੀਆਂ ਬੈਠੀਆਂ ਨੇ, ਕਿਵੇਂ ਕਰਨਾ, ਇਸਤਰੀਆਂ ਦਾਨ ਕਰ ਦਿੰਦੇ ਸਨ ਆਪਣੀਆਂ, ਉਹਨਾਂ ਨੇ ਇਹਨਾਂ ਨੂੰ ਪ੍ਰਪੇਅਰ ਹੀ ਇੱਦਾਂ ਕੀਤਾ ਸੀ। ਜਿਹੜੀਆਂ ਦੇਵਦਾਸੀਆਂ ਸਨ ਮੰਦਰਾਂ ਚ, ਉੱਥੇ ਵਿਭਚਾਰ ਹੁੰਦਾ ਸੀ, ਉਹ ਇਸ ਤਰ੍ਹਾਂ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਲੋਕੀ ਇਸਤਰੀਆਂ ਦਾਨ ਕਰ ਦਿੰਦੇ ਹਨ। ਪੰਜਵਾਂ ਪਾਤਸ਼ਾਹ ਕਹਿੰਦਾ ਕਨਕ ਕਾਮਣੀ ਹੈਵਰ ਗੈਵਰ ਹਾਥੀ ਘੋੜੇ ਬਹੁ ਬਿਦ, ਬੜੇ ਵਿਧੀਆਂ ਨਾਲ ਦਾਨ ਦਾ ਤਾਰਾ, ਅੰਨ ਵਸਤਰ ਭੂਮ ਬਹੁ ਅਰਪੈ, ਅੰਨ ਵਸਤਰ ਇੱਥੋਂ ਤੱਕ ਜ਼ਮੀਨਾਂ ਦਾਨ ਕਰ ਦੇਣੀਆਂ। ਨਹਿ ਮਿਲੀ ਹੈ ਹਰ ਦੁਆਰਾ, ਹਰੀ ਦੇ ਦੁਆਰ ਤੱਕ, ਵਾਹਿਗੁਰੂ ਦੇ ਦਰਾਂ ਤੱਕ ਤੂੰ ਇਸ ਤਰ੍ਹਾਂ ਵੀ ਨਹੀਂ ਪਹੁੰਚ ਸਕਦਾ। ਉੱਥੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਸੰਗਤ ਵਿੱਚ ਬੈਠ ਕੇ ਹਰੀ ਦੀ ਕੀਰਤੀ ਕਰਨੀ ਸਾਰੇ ਕਰਮਾਂ ਦਾ ਸ਼੍ਰੋਮਣੀ ਕਰਮ ਹੈ, ਹੋਰ ਕੋਈ ਕਰਮ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਅੱਜ ਮੈਂ ਤੁਸੀਂ ਬੈਠੇ ਹੋਏ ਹੋ, ਪੂਜਾ ਅਰਚਾ ਬੰਧਨ ਡੰਡੋਤ ਖੱਟ ਕਰਮਾ ਰਤ ਰਹਿਤਾ, ਦਿਖਾਵੇ ਦੀ ਪੂਜਾ ਕਰਦਾ, ਅਰਚਾ ਕਰਦਾ, ਡੰਡੇ ਵਾਂਗੂ ਬੰਧਨਾ ਕਰਦਾ, ਖੱਟ ਕਰਮ ਦਾਨ ਦੇਣਾ ਲੈਣਾ, ਵਿਦਿਆ ਪੜ੍ਹਨੀ ਪੜਾਣੀ, ਜੱਗ ਕਰਨਾ ਤੇ ਕਰਾਣਾ, ਖੱਟ ਕਰਮ ਕੁੱਲ ਸੰਯੁਗਤ ਹੈ ਹਰ ਭਗਤ ਹਿਰਦੈ ਨਾਏ, ਚਰਨਾਰ ਬਿੰਦਨਾ ਕਥਾ ਪਾਵੇ ਸੁਪਚ ਤੁਲ ਸਮਾਨ, ਰੇਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕ ਕਹਿੰਦੇ, ਕੇ ਜਾਤ ਤੈ ਕੇ ਪਦੇ ਅਮਰਿਓ, ਰਾਮ ਭਗਤ ਵਿਸ਼ੇ, ਰਾਮ ਦੀ ਭਗਤੀ ਦੀ ਵਿਸ਼ੇਸ਼ਤਾ, ਖੱਟ ਕਰਮਾਂ ਦੀ ਕੋਈ ਵਿਸ਼ੇਸ਼ਤਾ ਨਹੀਂ ਹੈ। ਹਉ ਹਉ ਕਰਤ ਬੰਧਨ ਮੈਂ ਭਰਿਆ, ਜਦੋਂ ਮਨੁੱਖ ਇਹ ਪੂਜਾ ਅਰਚਾ ਬੰਧਨ ਡੰਡੋਤ ਖੱਟ ਕਰਮ ਕਰਦਾ ਹੈ ਨਾ, ਹੰਕਾਰ ਜ਼ਿਆਦਾ ਆ ਜਾਂਦਾ ਹੈ। ਨਾ ਮਿਲੀ ਹੈ ਇਹ ਜੁਗਤਾ, ਇਸ ਜੁਗਤੀ ਨਾਲ ਵੀ ਨਹੀਂ ਮਿਲਿਆ ਜਾ ਸਕਦਾ। ਯੋਗ ਸਿੱਧ ਆਸਨ 84, ਯੋਗੀਆਂ ਵਾਲੀਆਂ ਸਿੱਧੀਆਂ 84 ਪ੍ਰਕਾਰ ਦੇ ਆਸਨ ਕਰਨੇ, ਇਹ ਵੀ ਕਰ ਕਰ ਰਿਹਾ ਹੈ, ਕਰ ਕਰਕੇ ਵੀ ਮੈਂ ਥੱਕ ਗਿਆ। ਵੱਡੀ ਆਰ ਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਿਆ, ਵੱਡੀ ਉਮਰ ਕਰ ਲਈ ਪਰ ਜਨਮ ਮਰਨ ਦੇ ਗੇੜ ਚੋਂ ਨਹੀਂ ਨਿਕਲਿਆ। ਸੰਖੇਪ ਬੇਨਤੀਆਂ ਕਰਾਂ, ਰਾਜ ਲੀਲਾ ਰਾਜਨ ਕੀ ਰਚਨਾ, ਯਤਨ ਕਰਕੇ ਰਾਜ ਪ੍ਰਾਪਤ ਕਰ ਲਿਆ, ਰਾਜ ਲੀਲਾ ਵਿੱਚ ਖਚਤ ਹੋ ਗਿਆ।
ਕਰਿਆ ਹੁਕਮ ਫਰ ਹੰਕਾਰ ਵਿਚ ਆ ਕੇ ਹੁਕਮ ਕਰਦਾ ਰਿਹਾ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਸੇਜ ਸੋਹਣੀ ਚੰਦਨ ਚੋਆ ਸੋਹਣੇ ਸੋਹਣੇ ਇਤਰ ਪਰਫਿਊਮ ਤਨ ਤੇ ਲਾਣੇ ਵਿਸ਼ੇ ਵਿਕਾਰ ਭੋਗਣੇ ਇਹਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਨਰਕ ਘੋਰ ਕਾ ਦੁਆਰਾ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ ਘੜੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੈ। ਸੱਚੇ ਪਾਤਸ਼ਾਹ ਤੁਸੀਂ ਤੇ ਮੇਰੀਆਂ ਸਾਰੀਆਂ ਢੇਰੀਆਂ ਟਾ ਦਿੱਤੀਆਂ ਨੇ ਫਿਰ ਮੈਂ ਕਰਾਂ ਕੀ। ਤੇ ਹਜ਼ੂਰ ਕਹਿਣ ਲੱਗੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਸੰਗਤ ਵਿੱਚ ਜੁੜ ਕੇ ਹਰੀ ਦੀ ਕੀਰਤੀ ਕਰਨੀ ਇਹ ਸਾਰਿਆਂ ਤੋਂ ਸ਼੍ਰੋਮਣੀ ਕਰਮ ਹੈ। ਜਿੰਨੇ ਕੁ ਸਰੀਰ ਬੈਠੇ ਹੋ ਆਓ ਸਮਾਪਤੀ ਵੱਲ ਚੱਲੀਏ। ਇੱਕ ਵਾਰ ਬੇਨਤੀ ਪ੍ਰਵਾਨ ਕਰਕੇ ਤੁਸੀਂ ਵੀ ਆਖੋ

तेरा साचा साच नाम आधार मेरा जिन भुखा सब गवाइया।

ਸਾਹਿਬ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ

ਵਾਹਿ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸੁਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਕਰਨੇ ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕਰੀ ਊਚ ਭਗਵਾਨਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਜੋ ਦੋ ਸ੍ਰੀ ਖੰਡ ਪਾਤਸ਼ਾਹ ਸਾਹਿਬ ਸੰਗਤਾਂ ਵੱਲੋਂ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਬਾਣੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਨਾਸਰੀ ਏ ਪੰਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇ ਬਾਰਾ ਪ੍ਰਵਲ ਚੰਡ ਕੌਸਕਿਓ ਵਾਰਾ ਖੋ ਖਟਿਓ ਭੌਰਾ ਨਦ ਗਾਇ ਅਸ਼ਟ ਮਾਲ ਕੌਸਕ ਸੰਗਲਾਇ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ

ਪਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿਮੰਗਲਨ ਸੁਹਾਏ ਸਰਸ ਵਾਨੋ ਆਏ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਵਾਰੀ ਕਸ਼ੇਲੀ।

ਸਾਵਰੀ ਤੇ ਪਾਸ਼ੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਭ ਹਮੀਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਹ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸੱਚਿਆ ਰਾਹ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੂਮਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ

ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖ ਇੱਕ ਦੂਏ ਇੱਕ ਸਿਆਣਾ ਵੱਡਾ ਸਾਹਿਬ।

ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਵੜ ਉੱਚਾ ਹੋਵੇ ਕੋਏ, ਤੇ ਸੁੱਚੇ ਕੋ ਜਾਣੇ ਸੋਏ। ਜੀਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ

ਤੇਰੀ ਦਾ ਤਾਰ ਬੰਦ ਖਲਾਸੀ ਪਾਉਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇ ਕੇ ਆਖਣ ਪਾਏ, ਉਹ ਜਾਣੇ ਜੇਤਿਆ ਮੋਹਿ ਖਾਇ, ਆਪੇ ਜਾਣੇ ਆਪੇ ਦੇ, ਆਖੇ ਸੇ ਪੇਕੇ ਕੇ, ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲ ਆਵੇ ਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹੇ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ, ਜੀਵਡ ਭਾਵੈ ਤੇਵਡ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸੋ ਕਹੀਏ ਨਾ, ਕਿਤੇ ਗਾਵਣ ਹਾਰੇ ਗਾਵੇ ਤੁਹਨੋ, ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ, ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੜ ਤੀਰਥ ਨਾਲੇ, ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਹਾਰੇ, ਸਹੀ ਤੁਧ ਨੂੰ ਗਾਵੇ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਪਹਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਹੀ ਕਰ ਸੀ ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੇ ਕਰੇ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਤ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ, ਰਿਧ ਸਿਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੈ, ਲਿਖੇ ਆਵੇ ਭਾਗ ਆਦੇਤ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੇ ਚਲਾਵੈ ਜਬ ਹੋਵੇ ਫਰਮਾਣ, ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ, ਆਦੇ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਇੱਕ ਦੂਜੀ ਪਹੋ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ, ਏਤ ਰਾਹੇ ਪਤ ਪਵੜੀਆਂ
ਚੜੀਏ ਹੋਏ ਇਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾਟ ਤੇ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਐਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਤੇ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੇ ਕੇਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨ ਅੰਤ ਤਿੱਥੇ ਲੋ ਲੋ ਅਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਉ ਖਲਾ ਅਗਨ ਤਪ ਤਾਓ ਭਾਂਡਾ ਪਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ

ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕਿਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰਾ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸੁਮਰਤ ਸੁਆਮੀ ਸੋ ਕਿਉ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ

ਉਦਾਰੂ ਸਾਚ ਨਾਮੇ ਉਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਮਾਨੀ ਦੇਹ ਨਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ

ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ।

ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦੇਹ ਦੇ ਸਿੱਖ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ ਕਹਿ ਨਾਨਕ, ਜਿਸ ਦੇ ਪਿਆਰੇ ਸੋਈ ਜਨ ਪਾਵੇ।

ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ ਆਏ। ਮਾਇਆ ਮੋਹਨੀ ਜਿਨੇ ਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਈ ਆ। ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਉਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਸਭ ਤੂੰ ਜਾਣੈ। ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ। ਆਖ ਹੈ ਤਾਂ ਵੇਖ ਹੈ, ਸਭ ਤੂੰ ਹੈ ਜਿਨ ਜਗਤਿ ਉਪਾਇਆ। ਕਹੈ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ, ਕੀਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੋਂ ਦੇ ਉਪਾਇਕ, ਵੇਖ ਪਰਸਨ ਆਇਆ। ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ। ਬਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸਨਾ। ਬਹੁਤ

ਸੁਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿੰਨਾ ਮਾਰਗ ਪਾਵੈ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੈ ਜਿਸ

ਆਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ। ਪਵਿੱਤ ਮਾਤਾ ਪਿਤਾ ਕੁਟੰਬ, ਸਹਿਤ ਸਿਉ ਪਵਿੱਤ ਸੰਗਤ ਸੁਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ, ਜਿਨੀ ਗੁਰਮੁਖਾਰ ਹਰ ਧਿਆਇਆ। ਕਰਮੀ ਸਹਿਜਨਾ ਉਪਜੇ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸ ਜਿਉ ਮਲੀਨ ਹੈ ਕਿਤ ਸੰਜਮ।

ਨੀ ਜਨਮ ਜੂਏ ਹਾਰਿਆ ਏ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕੁਮਾਣੀ ਕੂੜ ਕੀ ਸੋਹੈ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਣਾ ਹਿਰਦੇ ਧਿਆਏ ਅੰਤਰਾ।

ਬਾਣੀ ਆ ਸਿਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਪਾਣੀ।

ਸਬਦ ਰਤਨਾ ਹੀਰਾ ਜਿਤ ਜੜਾ ਸਿਵ ਸਕਤੇ ਆਪੇ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵਿਖੈ।

ਵਸਾਰੀਐ ਮਨੋ ਕਿਉ ਵਸਾਰੀਏ ਵਡਦਾਤਾ ਜਗਨ ਮੈਂ ਹਰ ਪੰਚਾਵੇ ਉਸਨੂੰ ਕੋਇ ਪੋਹ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੀ ਵਡਦਾਤਾ ਸੁ ਕਿਉ ਮਨੋ ਵਸਾਰੀਐ।

ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਰ ਵਿਸਰੇ ਮੋਹ ਬਜੇ ਭਾਉ ਦੂਜਾ ਲਾਇਆ।

ਕੀਤਾ ਤਿਸਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ।

ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀ ਹੋ, ਲਾਹ ਖਟਿਓ ਦਿਹਾੜੀ ਹੋ, ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਸ ਮੇਰੀ, ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੈ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਏ, ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ।

ਆਏ ਜਗਤ ਦਿਖਾਇਆ। ਗੁਰਬਰ ਸਾਧੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋ ਤੁਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਆ, ਸੁਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਜਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਾਂ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ

ਸਾਹਿਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੀ।

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਉੜਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਪਰਸੋਂ ਰੋਹਿਤ ਤੋਂ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਈ। ਇਸ ਵੇਲੇ ਆਪਦੀਆਂ ਮਿਹਰਾਂ ਸਦਕਾ ਸੱਚੇ ਪਾਤਸ਼ਾਹ ਦੀ ਸੰਪੂਰਨਤਾਵਾਂ ਹੋਈਆਂ ਹਨ। ਇੱਕ ਸਹਿਜ ਪਾਠ ਜੀ ਕੀ ਸਮਾਪਤੀ ਹੋਈ ਹੈ। ਸਮੁੱਚੀ ਬਾਣੀ ਪੜਦਿਆਂ ਸੁਣਦਿਆਂ ਭੁੱਲ ਤੁਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰਾਂ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰਕਰ ਦੇ ਪ੍ਰੀਤਵਾਨ ਭਾਈ ਮਨਜੀਤ ਸਿੰਘ, ਬੀਬੀ ਜਸਮੀਤ ਕੌਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪਣੇ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸਾਲਾਨਾ ਯਾਦ ਮਨਾਉਂਦਿਆਂ ਹੋਇਆਂ ਕਰਵਾਈ ਗਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ, ਮੇਰਾ ਪ੍ਰਯਾਸ ਰੱਖਣਾ। ਬੱਚਿਆਂ ਨੂੰ ਗੁਰਮਤਿ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਕੀਤੀ ਹੋਈ ਸੇਵਾ ਸਫਲੀ ਕਰਨੀ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ। ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀਓ ਧਰਕਰ ਦੇ ਸੇਵਾਦਾਰ ਭਾਈ ਜਸਵੰਤ ਸਿੰਘ, ਬੀਬੀ ਹਰਦੀਪ ਕੌਰ ਸਮੂਹ ਪਰਿਵਾਰ ਵੱਲੋਂ ਆਪਣੀ ਬੇਟੀ ਪਰਲੀਨ ਕੌਰ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਮੇਰਾ ਪ੍ਰਯਾਸ ਰੱਖਣਾ। ਬੱਚਿਆਂ ਨੂੰ ਗੁਰਮਤਿ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਦੇਸ਼ਾਂ ਵਿਦੇਸ਼ਾਂ ਵਿੱਚ ਰਹਿਮਤਾਂ ਪ੍ਰਯਾਸ ਰੱਖਣਾ, ਸਮੂਹ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸਹਿਜ ਪਾਠ ਦੀ ਸੇਵਾ ਬੀਬੀ ਕਮਲੇਸ਼ ਕੌਰ ਵੱਲੋਂ ਆਪਣੀ ਪੋਤਰੀ ਮੰਨਤ ਕੌਰ ਦੇ ਸੱਚੇ ਪਾਤਸ਼ਾਹ ਜੀ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕੀਤੀ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਪਰਿਵਾਰ ਤੋਂ ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਹਿਰਦੇ ਤੇ ਵਸਾਉਣਾ, ਬੱਚੀ ਮੰਨਤ ਕੌਰ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਸੱਚੇ ਪਾਤਸ਼ਾਹ ਜੀ ਕਾਕਾ ਦਰਲਾਜ ਸਿੰਘ ਦੀ ਤੰਦਰੁਸਤੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਯਾਸ ਰੱਖਣਾ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸੰਗਤਾਂ ਦੀਆਂ ਪਰਿਵਾਰਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਸਫਲੀਆਂ ਕਰਨੀਆਂ। ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਇੱਕ ਸਹਿਜ ਪਾਠ ਦੀ ਸੰਪੂਰਨਤਾ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ,

ਗਜਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਧ ਪ੍ਰਸ਼ਾਦ ਜੋ ਛਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਦਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਗੁਰ ਕਲਗੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਤਿਕਾਰ ਅਖੰਡ ਪਾਠਾਂ ਦੇ ਭੋਗ ਪਏ ਜੀ। ਆ ਹੁਣ ਸਾਰਿਆਂ ਹੀ ਪਰਿਵਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰ ਪਾਓ ਦਿੱਤਾ ਜਾਵੇਗਾ। ਬੇਨਤੀ ਕਰਾਂਗਾ, ਉੱਠ ਕੇ ਆਪੋ ਆਪਣਾ ਸਿਰ ਪਾ ਲਓ ਜੀ। ਭਾਈ ਮਨਜੀਤ ਸਿੰਘ ਜੀ, ਦੂਸਰਾ ਅਖੰਡ ਪਾਠ ਭਾਈ ਜਸਵੰਤ ਸਿੰਘ ਜੀ ਅਤੇ ਬੀਬੀ ਕਮਲੇਸ਼ ਕੌਰ ਜੀ, ਸਾਰੇ ਮਾਈ ਆਓ ਆ ਕੇ ਸਿਰ ਪਾ ਲਓ ਆਪਣਾ ਜੀ। ਭਾਈ ਮਨਜੀਤ ਸਿੰਘ ਜੀ, ਵਾਹ ਬੋਲੇ ਸੋਨੇਹਾ।

ਸ੍ਰੀ ਅਕਾਲ। ਇਹਨਾਂ

ਵਾਹਿਗੁਰੂ ਜੀ ਕਹੇ ਬਾਚ ਬੇਨਤੀ ਚੋ ਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਰੇ ਹਮਾਰਾ ਆਪਣਾ ਜਾਨ ਕੁਰਬਤ ਪਾਰਾ ਹਮਰੇ ਦੁਸ਼ਵੇ ਤੁਮ ਗਾਓ ਆਬਾ ਦੇ ਮੋਹ ਬਚਾਓ ਸੁਖੀ ਉਸੇ ਮੋਰ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆ ਸਤ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਉ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਭਾਵ ਦੇ ਮੁਝੇ ਵਰੀਐ ਮਨ ਕੌਲ ਕਾ ਤਰਸ ਨੂੰ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰਿਓ ਰੱਛਾ ਰੱਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਤੁਮ ਹੋ ਪੁਰੀ ਚਿਤਰਦਸਕੰਤਾ ਕਾਲ ਪਾਏ ਬ੍ਰਹਮਾ ਵਮ ਧਰਾ ਕਾਲ ਪਾਏ ਸਿਵ ਜੀਓ ਧਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਗਲ ਕਾਲ ਕਾਕੀ ਆਤਮਾ ਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਸ਼ਨ ਪਜਾਇਓ ਆਦ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਿੱਖੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕੁਨ ਕੋ ਸਗੁਨ ਸੰਦੀਓ ਸਤਰਨ ਕੋ ਪਰਮੋਦ ਕੀਓ ਕੱਟ ਕੱਟ ਕੇ ਅੰਤਰ ਕੀ ਜਾਂਦ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਦੇ ਕੁੰਚਰ ਸਤੂਲਾ ਸਪਰ ਕਿਰਪਾ ਰਿਸ਼ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਪੀਰ ਪਛਾਣੇ ਘੜ ਘੜ ਕੇ ਪੜ ਕੀ ਜਾਣੇ ਜਾਵਤ ਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬਾ ਕਰ ਕਰ ਤੋ ਕਬੋ ਤੁਮ ਮੈਂ ਮਿਲ ਦੇ ਤਰਸਬੋ ਜੇਤੇ ਬਦਨ ਸੇ ਸਭ ਧਾਰੇ ਆਪ ਆਪਣੀ ਬੂਝ ਚਾਰੇ ਤੁਮ ਸਾਵੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਯਾਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾਕੋ ਭੇਵ ਨ ਪਾਵਤ ਭੇਦਾ ਤਾਕੋ ਕਰ ਭਾਨ ਮਾਤ ਮਾਂ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਆਪ ਆਪਣੀ ਬੁੱਧਾ ਜੇਤੀ ਵਰਣਨ ਭਿੰਨ ਭਿੰਨ ਤੋਂ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਕੇ ਭੂਪਾ ਹੰਡ ਜੇਰ ਸਿਧ ਕਿੰਨੇ ਤੁਜ ਖਾਨ ਮਹਾਰਾਜ ਦੀਨੀ ਕਉ ਭੂਰ ਰਾਜਾ ਬੈਠਾ ਕੁੰ ਸੁਨ ਪਿਓ ਸ਼ੰਕਰ ਕੈਠਾ ਸਗਰੀ ਸਿੰਟ ਦਿਖਾਏ ਚੰਬ ਵਾ ਜੁਗਾਰ ਸਰੂ ਸਵੰਭ ਵਾ ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਰਦਤ ਪਾਤਾ ਸਗਲ ਮਲੇਸ਼ ਕਰੋੜਨ ਕਾਤਾ ਜੇ ਤੁਮ ਦਸਣ ਨੀ ਪਰੇ ਤਿਨਕੇ ਦੁਸ਼ ਦੁਖ ਵੈ ਮਰੇ ਪੁਰਖ ਜੀਵਨ ਪਵ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਣੇ ਹੈ ਰੱਛਾ ਹੋਏ ਤਾਂ ਇਸ ਕਾਲਾ ਦੁਸ਼ਟ ਰਿਸ਼ਟਰਿ ਤਤਕਾਲਾ ਕਿਰਪਾ ਦਿਸ਼ ਤਨ ਜਾਇਨ ਹਰਿਓ ਤਾ ਕੇ ਤਾਪ ਤਨ ਮੋਹਰਿਓ ਰਿਦੇ ਸਿੱਧ ਕਰਮੋ ਸਭ ਹੋਈ ਦੁਸ਼ਾਸ ਵਿ ਸਕਨ ਕੋਈ ਏਕ ਵਾਰ ਜਿੰਦ ਵਿੱਚ ਮਾਰਾ ਕਾਲ ਪਾਸ ਤੇ ਤਾਏ ਵਾਰਾ ਜਿਨ੍ਹਾਂ ਨਾਮ ਤਿਆਰੋ ਕਾ ਦਰ ਦਿਸ ਤੋ ਤੇਰਾ ਖੜਕੇਤ ਮੈਂ ਸਨ ਤਿਆਰੀ ਆਪ ਆਪ ਦੇ ਲਿਓ ਵਾਰੀ ਸਭ ਠੌਰ ਮੋਹ ਸਹਾਈ ਦੁਸ਼ ਦੋਖ ਤੇ ਲਿਓ ਵਿਚਾਏ ਕਿਰਪਾ ਕਰੀ ਅੰਬਰ ਚ ਮਾਤਾ ਗ੍ਰੰਥ ਕਰਾ ਪੂਰਨ ਸਵਰਾ ਤਾ ਗਿਲਵਿਕ ਸਕਲ ਦੇ ਕੋਰਤਾ ਦੁਸ਼ ਦੋ ਕਿਨ ਕੋਚਾ ਕਰਤਾ ਸ੍ਰੀ ਤੁਜਾ ਪੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਾਨ ਵਾਂਛਿਤ ਬਲ ਪਾਵੇ ਸੋਈ ਦੁਖ ਨਤ ਸੇ ਵਿਆਪਤ ਕੋਈ ਏੜੇ ਲਸੁਨੇ ਗੁੰਗ ਜੋ ਜਾਏ ਸਰਸ ਨਾ ਪਾਵੇ ਸੁਨੇ ਮੂਰ ਚਿਤ ਲਾਏ ਚਤਰਤਾ ਆਵੇ ਦੁਖ ਦਰਦ ਪਉ ਨਿਕਟ ਨਾ ਤਿੰਨ ਨਰ ਕੇ ਰਹੇ ਹੁਣ ਜੋ ਜਾ ਕੀ ਇੱਕ ਵਾਰ ਚੌਪੀ ਗੋ ਕੇ ਚੌਪੀ ਸੰਬੰਧ ਸਤਰਾ ਸਹਿਜ ਪਣੇ ਜੈ ਅਰਧ ਸਹਿਜ ਪੰਦੀਨ ਕਹੀ ਜੈ ਭਾਦਰ ਸੁਧੀ ਅਸ਼ਟਮ ਰਵਿਵਾਰਾ ਤੀਰਥ ਤਦਰਾ ਗੰਧ ਸੁਧਾਰਾ ਸਵਈਐ ਪਾਏਂਗੇ ਜਬ ਤੇ ਤੁਮਰੇ ਤਬਦੇ ਕੋ ਆਖ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇ ਸਵੈ ਵੋ ਭੇਦ ਕਹਿ ਅਮੇਕ ਨਾ ਜਾਣਿਓ

ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਆਗੇ ਅਰਦਾਸ ਹਮਾਰੀ ਜੀ, ਉਹ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰਵ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਹ ਰਿੱਠੇ ਸਬਦ ਖਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੇ ਤਾਏ, ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਵਾਰ ਦਾ ਧਿਆਨ ਧਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਇਸ ਵੇਲੇ। ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਨਾਂ ਦੀ ਸੇਵਾ ਹੋਈ ਹੈ, ਚੌਪੀ ਸਾਹਿਬ ਦਾ ਜਾਪ ਹੋਇਆ, ਬਾਣੀ ਪੜ੍ਹਦਿਆਂ ਸੁੱਖ ਆਸਨਾਂ ਦੀ ਸੇਵਾ ਨਿਭਾਉਂਦਿਆਂ ਭੁੱਲ ਜੁਗ ਦੀ ਖਿਮਾ ਬਖਸ਼ਣਾ। ਇਸ ਵੇਲੇ ਆਪ ਜੀ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ, ਚਾਲੇ ਪਾਉਣ ਦੀ ਆਗਿਆ ਬਖਸ਼ੋ। ਰਸਤੇ ਵਿੱਚ ਬਾਤ ਕਰਦੇ ਸਾਈ ਹੋਣਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬੋਲੇ ਸੋ ਨਿਹਾਲ,

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠਾਂ ਦੇ ਭੋਗ ਪਏ ਦੋਹਾਂ ਹੀ ਪਰਿਵਾਰਾਂ ਦਾ ਤਹਿਤ ਦਿਲ ਧੰਨਵਾਦੀ ਹਾਂ ਜਿਨ੍ਹਾਂ ਨੇ ਅਖੰਡ ਪਾਠਾਂ ਦੀ ਸੇਵਾ ਕੀਤੀ ਹੈ, ਗੁਰੂ ਕੀ ਸੇਵਾ ਕੀਤੀ ਹੈ। ਸਤਿਗੁਰ ਰਹਿਮਤ ਕਰਨ, ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ, ਗਰੀਬ ਨਿਵਾਜ ਮਨੋਕਾਮਨਾਵਾਂ ਪੂਰੀਆਂ ਕਰਨ। ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ, ਬੱਚੀ ਦਾ ਜਨਮ ਦਿਨ ਹੈ, ਉਸ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿਗੁਰ ਕਿਰਪਾ ਕਰਨ, ਬੱਚੀ ਨੂੰ ਚੜ੍ਹਦੀ ਕਲਾ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਆਓ ਹੁਣ ਬੇਨਤੀ ਕਰਾਂਗਾ, ਬੱਚਿਆਂ ਦਾ ਪ੍ਰੋਗਰਾਮ ਜੋ ਹੈ ਖਾਲਸਾ ਸਲੂਕ ਦਾ, ਉਹ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਸੈਕਟਰੀ ਸਾਹਿਬ ਆਪ ਜੀ ਨੂੰ ਅਗਲਾ ਪ੍ਰੋਗਰਾਮ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਪ੍ਰੋਗਰਾਮਾਂ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਦੋ ਸ੍ਰੀ ਅਖੰਡ ਪਾਠ ਸਾਹਿਬ ਅਤੇ ਇੱਕ ਸਹਿਜ ਪਾਠ ਦੇ ਪਾਠ ਸੰਪੂਰਨ ਹੋਏ ਹਨ। ਸੋ ਉਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਦੇ ਪ੍ਰੋਗਰਾਮ ਹਨ। ਇਸ ਤੋਂ ਉਪਰੰਤ ਆਪ ਜੀ ਨੂੰ ਖਾਲਸਾ ਸਕੂਲ ਫਰੀ ਮੌਂਟ ਦੇ ਬੱਚੇ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਉਸ ਤੋਂ ਉਪਰੰਤ ਜਿਹੜੇ ਅੱਗੇ ਬੱਚੇ ਕਵਿਤਾ ਪੜ੍ਹਦੇ ਨੇ, ਦੋ ਤਿੰਨ ਮਿੰਟ ਦੀ ਕਵਿਤਾ ਹੋਵੇਗੀ। ਇਸ ਤੋਂ ਉਪਰੰਤ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਅਤੇ ਉਸ ਤੋਂ ਬਾਅਦ ਉਪਰੰਤ ਸਾਡੇ ਪਾਸ ਉਚੇਚੇ ਤੌਰ 'ਤੇ ਪਹੁੰਚੇ ਦੋ ਦਿਨਾਂ ਦੇ ਪ੍ਰੋਗਰਾਮ ਲਈ 1:40 ਤੋਂ ਲੈ ਕੇ 2:40 ਤੱਕ ਡਾਕਟਰ ਚਰਨ ਕਮਲ ਸਿੰਘ ਜੀ ਲੁਧਿਆਣੇ ਵਾਲੇ, ਉਹ ਵੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਇੱਕ ਦੋ ਜ਼ਰੂਰੀ ਬੇਨਤੀਆਂ, ਬਾਹਰ ਵਾਲਗ੍ਰੀਨ ਵਾਲਿਆਂ ਵੱਲੋਂ ਫਲੂ ਸ਼ੋਟ ਲਗਾਏ ਜਾ ਰਹੇ ਹਨ। ਜੇ ਕਿਸੇ ਨੇ ਵੀ ਆਪਣਾ ਫਲੂ ਸ਼ੋਟ ਲਗਵਾਉਣਾ ਹੋਵੇ ਤਾਂ ਆਪ ਉਹਨਾਂ ਨਾਲ ਜਾ ਕੇ ਉੱਥੇ ਫਲੂ ਸ਼ੋਟ ਲਗਵਾ ਸਕਦੇ ਹੋ। ਨਾਲ ਹੀ ਬੇਨਤੀ ਕਰਾਂ ਕਿ ਸਾਡੇ ਪਾਸ ਪਾਕਿਸਤਾਨ ਦੀ ਧਰਤੀ ਤੋਂ ਸਿੰਘ ਪਹੁੰਚ ਰਹੇ ਨੇ ਜੋ ਕਿ ਆਪ ਸੰਗਤਾਂ ਦੇ ਦਰਸ਼ਨ ਕਰਨਗੇ 12:30 ਜਾਂ 1 ਵਜੇ ਦੇ ਕਰੀਬ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਜੋ ਖਾਲਸਾ ਸਕੂਲ ਦੇ ਬੱਚੇ ਨੇ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਸਾਧ ਸਿੰਘ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਧੰਨ ਧੰਨ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਜਿੱਥੇ ਆਪ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅਖੰਡ ਪਾਠ ਸਾਹਿਬ ਦੇ ਭੋਗ ਸਰਵਣ ਕੀਤੇ, ਉਪਰੰਤ ਸਜੇ ਹੋਏ ਦੀਵਾਨ ਦੇ ਵਿੱਚ ਖਾਲਸਾ ਸਕੂਲ ਦੇ ਬੱਚਿਆਂ ਪਾਸੋਂ ਅੰਮ੍ਰਿਤ ਵੀ ਕੀਰਤਨ ਸਰਵਣ ਕੀਤਾ, ਸੋ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਕਿ ਆਪ ਜੀ ਨੂੰ ਬੱਚੇ ਕੁਝ ਮਿੰਟਾਂ ਵਾਸਤੇ ਕਵਿਸ਼ਰੀ ਦੁਆਰਾ ਨਿਹਾਲ ਕਰਨ, ਉਹਨਾਂ 'ਤੇ ਜਿੰਨਾ ਚਿਰ ਆਪਣੇ ਮਾਈਕ ਸੈੱਟ ਕਰਦੇ ਹਾਂ, ਮੈਂ ਸਤਿਕਾਰਯੋਗ ਬੇਨਤੀ ਕਰਾਂਗਾ। ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਸਟਾਕਟਨ ਤੋਂ ਜੋ ਪਹੁੰਚੇ ਹਨ, ਜੋ ਕਿ ਹਰ ਸਾਲ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਾਉਂਦੇ ਹਨ। ਇਸ ਵਾਰ 17 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਹੋਣ ਜਾ ਰਹੇ ਹਨ, ਸੋ ਉਸ ਦੇ ਬਾਰੇ ਜੋ ਡਿਟੇਲ ਹੈ ਉਹ ਆਪ ਜੀ ਨਾਲ ਸਾਂਝੀ ਕਰਨਗੇ। ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਦੀ ਸਾਜੀ ਨਿਵਾਜੀ, ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਦਵਿੰਦਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਜਾਣਕਾਰੀ ਆਪ ਤੱਕ ਪਹੁੰਚਾਈ ਹੈ। ਸਤਿਗੁਰਾਂ ਦੀ ਚਰਨ ਸ਼ਰਨ ਬੈਠ ਕੇ ਆਪ ਬੱਚਿਆਂ ਦੇ ਪਾਸੋਂ ਕੀਰਤਨ ਸਰਵਣ ਕਰ ਰਹੇ ਸੀ। ਸਟਾਕਟਨ ਗੁਰੂ ਘਰ ਵਿੱਚ ਪਿਛਲੇ 20 ਸਾਲ ਤੋਂ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਨੇ। ਇਸ 17 ਅਕਤੂਬਰ ਨੂੰ 20ਵਾਂ ਸਮਾਗਮ ਹੈ। ਆਪ ਸਭ ਭੈਣਾਂ ਦੇ ਚਰਨਾਂ ਵਿੱਚ, ਮਾਪਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ, ਆਪਣੇ ਬੱਚੇ ਜਿਹੜੇ 17 ਅਕਤੂਬਰ ਨੂੰ ਅੰਡਰ 16 ਦੇ ਅੰਦਰ ਅੰਦਰ ਹੋਣਗੇ, ਉਹਨਾਂ ਦੇ ਨਾਂ ਬਾਹਰ ਲੱਗੇ ਟੇਬਲ 'ਤੇ ਆ ਕੇ ਆਪਣੇ ਫੋਨ ਦੇ ਰਾਹੀਂ QR ਕੋਡ ਨੂੰ ਸਕੈਨ ਕਰਕੇ ਫਾਰਮ ਭਰ ਸਕਦੇ ਹੋ। ਫਾਰਮ ਭਰੋ, ਅਸੀਂ ਤੁਹਾਨੂੰ 2-4 ਦਿਨ ਦੇ ਵਿੱਚ ਸਾਰੇ ਪੇਪਰ ਈਮੇਲ ਰਾਹੀਂ ਭੇਜ ਦੇਵਾਂਗੇ। ਉਹਨਾਂ ਨੂੰ ਪ੍ਰਿੰਟ ਕਰਕੇ ਆਪ ਬੱਚਿਆਂ ਦੀ ਤਿਆਰੀ ਕਰਾਓ। ਜਿੰਨੇ ਵੱਧ ਤੋਂ ਵੱਧ ਬਾਣੀ ਕੰਠ ਕਰਾ ਸਕਦੇ ਹੋ, ਕੁਐਸਚਨ ਆਨਸਰ, ਗੁਰੂ ਇਤਿਹਾਸ, ਸਿੱਖ ਇਤਿਹਾਸ ਜਾਣਕਾਰੀ ਆਪ ਦੇ ਸਕਦੇ ਹੋ, ਉਹ ਸਭ ਲਾਹੇਬੰਦੀ ਹੈ। ਬੱਚੇ ਨੂੰ ਨਿੱਕੇ ਹੁੰਦੇ ਤੋਂ ਗੁਰੂ ਦੇ ਲੜ ਲਾਉਣਾ, ਗੁਰਬਾਣੀ ਦੇ ਲੜ ਲਾਉਣਾ, ਇਹ ਮਾਪਿਆਂ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ। ਬੱਚੇ ਖੁਸ਼, ਮਾਪੇ ਖੁਸ਼, ਸਮਾਜ ਖੁਸ਼। ਇਸ ਕਰਕੇ ਆਪ ਦੇ ਚਰਨਾਂ 'ਚ ਬੇਨਤੀ ਹੈ ਕਿ ਕੋਈ ਮਾਈ ਭਾਈ ਇਹ ਸੋਚ ਕੇ ਇਸ ਮੌਕੇ ਤੋਂ ਖੁੰਝ ਨਾ ਜਾਵੇ ਕਿ ਮੇਰੇ ਬੱਚੇ ਨੂੰ, ਕਈ ਸਾਨੂੰ ਕਹਿੰਦੇ ਨੇ ਕਿ ਮੇਰੇ ਬੱਚੇ ਨੂੰ ਉੱਥੇ ਆਉਣੀ ਨਹੀਂ ਬਾਣੀ। ਜੀ ਸਦਕੇ ਨਹੀਂ ਆਉਂਦੀ, ਦੇਰ ਆਏ ਦਰੁਸਤ ਆਏ, ਜਦੋਂ ਜਾਗੇ ਉਦੋਂ ਸਵੇਰਾ। ਹੁਣ ਤੋਂ ਹੀ ਸ਼ੁਰੂ ਕਰ ਦਿਓ। 17 ਅਕਤੂਬਰ 3-3.5 ਵੀਕ ਪਏ ਨੇ। ਜੇ ਜਪਜੀ ਸਾਹਿਬ ਦੀ ਇੱਕ ਪੌੜੀ ਵੀ ਯਾਦ ਕਰਾ ਦਿਓਗੇ ਵੱਡੇ ਭਾਗ। ਅਸੀਂ ਕੋਈ ਲਿਮਿਟ ਨਹੀਂ ਰੱਖੀ ਕਿ ਘੱਟੋ ਘੱਟ ਇੰਨੀ ਬਾਣੀ ਆਉਂਦੀ ਹੋਵੇ। ਜੇ ਮੂਲ ਮੰਤਰ ਵੀ ਆਉਂਦਾ ਹੋਵੇ ਤਦ ਵੀ ਜੀ ਆਇਆ, ਜੇ 50 ਬਾਣੀਆਂ ਨੇ ਤਦ ਵੀ ਜੀ ਆਇਆ। ਆਪ ਕਿਰਪਾ ਕਰੋ, ਇਸ ਮੌਕੇ ਦਾ ਫਾਇਦਾ ਉਠਾਓ, ਸਾਨੂੰ ਸਹਿਯੋਗ ਬਖਸ਼ੋ। 17 ਅਕਤੂਬਰ ਨੂੰ ਬੱਚਿਆਂ ਨੂੰ ਸਟਾਕਟਨ ਲੈ ਕੇ ਆਓ, ਪਰ ਉਹ ਤੋਂ ਪਹਿਲਾਂ ਉਹਨਾਂ ਦੇ ਫਾਰਮ ਅੱਜ ਭਰ ਦਿਓ। ਜਿੰਨੇ ਵੱਧ ਤੋਂ ਵੱਧ ਆਪ ਫਾਰਮ ਭਰ ਦਿਓਗੇ, ਉਹਨਾਂ ਸਾਨੂੰ ਉਤਸ਼ਾਹ ਮਿਲੇਗਾ ਆਪ ਜੀ ਦੀ ਸੇਵਾ ਕਰਨ ਦਾ। ਬਹੁਤਾ ਕੁਛ ਕਹਿਣ ਦੀ ਲੋੜ ਨਹੀਂ, ਤੁਸੀਂ ਸਾਰੇ ਸਮਝਦੇ ਹੋ। ਅਸੀਂ ਬਾਹਰ ਸੇਵਾ ਕਰਨ ਵਾਸਤੇ ਸੇਵਾਦਾਰ ਹਾਜ਼ਰ ਹਾਂ। ਆਪ ਬਾਹਰ ਆ ਕੇ ਇਹ ਫਾਰਮ ਜ਼ਰੂਰ ਆਪਣੇ ਫੋਨ ਦੇ ਰਾਹੀਂ ਭਰ ਦਿਓ। ਕਮੇਟੀ ਦਾ, ਭਾਈ ਦਵਿੰਦਰ ਸੋਨਾ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਉੱਪਰ ਮੇਰੇ ਸਤਿਗੁਰਾਂ ਦਾ ਧੰਨਵਾਦ, ਜਿਨ੍ਹਾਂ ਨੇ ਇਹ ਸੁਭਾਗਾ ਸਮਾਂ ਸਾਨੂੰ ਸਭ ਨੂੰ ਬਖਸ਼ਿਆ। ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਜੋਗਿੰਦਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ, ਜੋ ਕਿ 17 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਹੋਣ ਜਾ ਰਹੇ ਹਨ, ਉਹਦੇ ਬਾਰੇ ਵਿੱਚ ਜਾਣਕਾਰੀ ਮੁਹੱਈਆ ਕੀਤੀ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਆਪਣੇ ਬੱਚੇ ਉਸ ਕੰਪੀਟੀਸ਼ਨ ਦੇ ਵਿੱਚ ਭੇਜਣਾ, ਜ਼ਰੂਰ ਬਾਬਾ ਜੀ ਨਾਲ ਸੰਪਰਕ ਕਰਕੇ ਉਹ ਨਾਂ ਆਪਣੇ ਰਜਿਸਟਰ ਕਰਾਉਣ ਦਾ ਯਤਨ ਕਰਿਓ। ਬਾਹਰ ਉਹਨਾਂ ਨੇ ਤਕਰੀਬਨ ਬਾਹਰਲੀ ਲੌਬੀ ਦੇ ਵਿੱਚ ਉਹਨਾਂ ਨੇ ਟੇਬਲ ਲਾਇਆ ਹੋਇਆ, जरूर उन्हां दे नाल संपर्क करन दा जतन करियो। आओ हुण कीर्तन तो पहला बच्चे एक कविता दे दरबारे हाजरी लवाउणगे, उन्हां तो उपरंत कीर्तन दी आरंभता होगी। वाहिगुरु जी का खालसा, वाहिगुरु जी की फतेह।

Vai, tru.

परम सम्मान योग दसा ही पातशाहियां दी जोत सर्ब सांझीवालता दे प्रतीक शब्द गुरु धन धन श्री गुरु ग्रंथ साहिब महाराज जी दी मुकद्दस गोद विच हफ्तावारी दीवान दियां हाजरियां भर रही बहुत ही आदरणीय गुरु स्वरूप सात संगत जी बहुत वडभागे हो गुरु चरणा विच बराज के गुरु सवारियां तो गुरबाणी दे मनोर कीर्तन सरवण करके लाहे प्राप्त कर रहे सो। गुरु स्वरूप सात संगत जी एक श्लोक जो पहले पातशाह धन गुरु नानक साहिब महाराज जी तो दी पवित्र रसना तो उचारण किया होया वो आप जी नाल दास ने तुच्छ बुद्धि अनुसार सांझा किया है जिसनू मैं अपनिया विचारां दा आधार बना के तुहाडे चरणां च कुछ मिनट बेनतियां करनिया ने जिस तरह दास तो पहला सन्मानयोग सरदार दविंदर सिंह जी हुणा ने तुहानू दस्या है भई इसे हफ्ते बीती 22 सितंबर नूं पहले पातशाह धन गुरु नानक साहिब महाराज दा ज्योति जोत दिवस सी। सो आम तौर ते फिर वो जिहड़े दिहाड़े वर्किंग डे विच आउंदे ने उहनां दे संबंध विच वीकेंड दे उत्ते जदों संगत इकत्तर हुंदी है ते उहनां दिहाड़ियां दे संदर्भ विच विचार वटांदरे कीते जांदे ने। सो धन गुरु नानक साहिब सच्चे पातशाह महाराज जी का ज्योति जोत दिवस उन्हां दी पवित्र बाणी चों उन्हां दा संखेप जिहा श्लोक जिहदे विच गुरु नानक साहिब की जो फलासफी है उन्हां दे जो सिद्धांत ने वो संखेप रूप विच उन्हां ने निरूपण किए ने वो मैं आप जी तो आग्या लैके तुहाडे चरणां विच रखा। उस तो पहला आओ गुरु मर्यादा अनुसार दस्त बस्ता गुरु फतेह अर्ज कर रहे हैं। आप सारिया ने कृपा करनी एकाग्रता की दात बख्शिश करनी सैलफोन जेड़े करीब करीब साढ़े सारिया को एक एक तो हैगा ही है कई को दो दो भी ने और वो थोड़े समय लई जे बंद कर ले जान जा साइलेंट ते लगा ले जान बड़ी मेहरबानी होगी। और कई बार छोटे बच्चे नादान हुंदे ने बच्चा अचानक रोन लग पैंदा है जां कोई होर आचरण करदा है बच्चियां नूं नहीं पता हुंदा तो वो जिन्हां दे नाल बच्चे होण जे उदों इस तरह की कोई सिचुएशन बने तो वो उहनां नूं लै के थोड़ी जी डिस्टेंस बना लैण ते बाकी माहौल जिहड़ा है वो फिर बिगड़ नहीं पैंदा। उम्मीद है आप जी बेनती प्रवान करोगे आओ गुरु बख्शी फतेह प्रवान करो जी। वाहेगुरु जी का खालसा वाहेगुरु जी की फतेह। हजूर गुरु नानक साहब सच्चे पातशाह अपनी हयाती दे अंतले 18 साल आप जी ने रावी दरिया के किनारे जो नगर श्री करतारपुर साहब वसाया सी उस धरती ते आप जी ने वो 18 साल वसेबा किया। इन्हां 18 वरिया का जे इतिहास पढ़िए ते उदे विच बहुत सारे सिद्धांतक पहलू बहुत सारे भावनात्मक पहलू भी ने जिन्हां नूं जन्म साखियां चों पढ़दिआं पढ़दिआं मनुख भावक होए बगैर नहीं रह सकदा। पर क्योंकि साडे कोल वीकेंड दे दीवाना ते बेअंत जत्थे बुलारे होण कारण वक्त दा भी तकाजा हुंदा है तो उस हिसाब नाल बणदी गल करनी हुंदी है। गुरु नानक साहिब सच्चे पातशाह ने ज्योति जोत समाण तो पहला ये विचार कर ली सी भी ये जो अकाल पुरख दे हुकम नाल मैं पंथ दी बुनियाद रखी है ये अजोका जिहड़ा पंथ है इहदे बानी गुरु नानक साहब ने। जदों असी इतिहास पढ़ने आ साध संगत जां असी भाई गुरदास जी दीआं वारां उहनां दे कवित पढ़ने आ ते ओह इह वी कहिंदे ने भी मारिया सिक्का जगत विच नानक निर्मल पंथ चलाया
ਇਸ ਪੰਥ ਨੂੰ ਜਦੋਂ ਅੱਗੇ ਲੈ ਕੇ ਜਾਣਾ ਸੀ ਤੇ ਐਡਾ ਆਸਾਨ ਕੰਮ ਨਹੀਂ ਸੀ। ਜਿਹੜੇ ਪੰਥ ਪਹਿਲਾਂ ਤੋਂ ਬਣੇ ਸਨ, ਜਿਹੜੇ ਮਜ਼ਹਬ ਗੱਭਰੂ ਹੋ ਚੁੱਕੇ ਸਨ, ਜਿਹੜੇ ਮਜ਼ਹਬ ਬਜ਼ੁਰਗੀ ਵਿੱਚ ਪਹੁੰਚ ਗਏ ਸਨ, ਉਹਨਾਂ ਮਜ਼ਹਬਾਂ ਉਹਨਾਂ ਧਰਮਾਂ ਉਹਨਾਂ ਸੰਪਰਦਾਵਾਂ ਦੇ ਮੁਖੀ ਜਾਂ ਪ੍ਰਚਾਰਕ ਨਹੀਂ ਸਨ ਚਾਹੁੰਦੇ ਵੀ ਗੁਰੂ ਨਾਨਕ ਦਾ ਨਿਰਮਲ ਪੰਥ ਰੂਹੇ ਜ਼ਮੀਨ 'ਤੇ ਫਲੀ ਭੂਤ ਹੋਵੇ। ਲਿਹਾਜ਼ਾ ਜਦੋਂ ਸੁਮੇਰ ਪਰਬਤ 'ਤੇ ਸਿੱਧਾ ਨਾਲ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਹੁੰਦੀ ਹੈ ਅਤੇ ਉਹ ਕੋਸ਼ਿਸ਼ ਕਰਦੇ ਨੇ ਵੀ ਕਿਸੇ ਤਰੀਕੇ ਗੁਰੂ ਨਾਨਕ ਨੂੰ ਪ੍ਰਭਾਵਿਤ ਕਰਕੇ ਅਤੇ ਉਹਨੂੰ ਆਪਣਾ ਚੇਲਾ ਬਣਾ ਲਿਆ ਜਾਏ। ਫਿਰ ਉਹ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਲੇਵੈ ਇਹ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੈ ਉਜਿਆਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ, ਬਾਬਾ ਆਇਆ ਪਾਣੀ ਐ ਡਿੱਠਿਓ ਸਰਤਨ ਜਵੇਹਰ ਲਾਲਾ, ਫਿਰ ਗੁਰ ਆਇਆ ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ। ਅਤੇ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਤੈਨੂੰ ਬਹਿਸ ਕਰਨੀ ਆਉਂਦੀ ਹੈ? ਹਜ਼ੂਰ ਕਹਿਣ ਲੱਗੇ ਬਹਿਸ ਕਰਨਾ ਮੇਰਾ ਸ਼ੌਂਕ ਨਹੀਂ, ਪਰ ਜੇ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਮੈਂ ਕਰ ਲਵਾਂਗਾ। ਉੱਥੇ ਸੰਵਾਦ ਹੋਇਆ, ਜਿਹੜਾ ਸੰਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਰਾਮਕਲੀ ਰਾਗ ਵਿੱਚ ਸਿੱਧ ਗੋਸ਼ਟ ਨਾਮਕ ਬਾਣੀ ਵਿੱਚ ਸਿੱਧਾਂ ਦੇ ਗੁਰੂ ਨਾਨਕ ਸਾਹਿਬ ਨਾਲ ਸਵਾਲ ਜਵਾਬ ਹੁੰਦੇ ਨੇ, ਉੱਥੇ ਫਿਰ ਭਾਈ ਸਾਹਿਬ ਲਿਖਦੇ ਨੇ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਇਹ ਜਿਹੜਾ ਨਿਰਾਲਾ ਪੰਥ ਰੱਖਿਆ ਗੁਰੂ ਨਾਨਕ ਨੇ, ਜਿਸ ਪੰਥ ਨੂੰ ਬੁਨਿਆਦ ਰੱਖੀ, ਨਾਨਕ ਨਿਰਮਲ ਪੰਥ ਚਲਾਇਆ, ਇਸ ਪੰਥ ਦੀ ਵਾਗਡੋਰ ਕਿਹਨੂੰ ਸੰਭਾਲੀ ਜਾਏ? ਕਿਉਂਕਿ ਅਸੀਂ ਤਾਂ ਸਰੀਰਕ ਰੂਪ ਵਿੱਚ ਹੁਣ ਰਹਿਣਾ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਣਾ ਸੀ ਤਾਂ ਉਦੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਆਪਣੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਭਾਸੀ, ਉਹ ਇਹ ਸੀ ਕਿ ਪੰਥ ਦੀ ਵਾਗਡੋਰ ਕੌਣ ਸੰਭਾਲੇਗਾ। ਲਿਹਾਜ਼ਾ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸਿੱਖਾਂ ਦੀ ਪ੍ਰੀਖਿਆ ਸ਼ੁਰੂ ਹੋ ਗਈ। ਉਸ ਪ੍ਰੀਖਿਆ ਵਿੱਚ ਜਿਹੜੇ ਪ੍ਰਵਾਨ ਚੜ੍ਹੇ ਉਹ ਸਨ ਸਤਿਗੁਰੂ ਜੀ ਦੇ ਅਨਿੰਨ ਸੇਵਕ ਭਾਈ ਲਹਿਣਾ ਜੀ। ਹਾਲਾਂਕਿ ਉੱਥੇ ਬਾਬਾ ਬੁੱਢਾ ਸਾਹਿਬ ਵਰਗੇ, ਅਜੀਤਾ ਰੰਧਾਵਾ, ਮਲਸੀਆਂ ਵਾਲਾ ਭਗੀਰਥ, ਲਾਹੌਰ ਵਾਲਾ ਭਾਈ ਮਨਸੁੱਖ, ਮੈਂ ਕਿੰਨਿਆਂ ਕੁ ਦੇ ਨਾਂ ਲਵਾਂ, ਇਹ ਸਾਰੇ ਮੰਨੇ ਪ੍ਰਮੰਨੇ ਸਿੱਖ ਸਨ ਔਰ ਕੋਈ ਸਧਾਰਨ ਸਿੱਖ ਨਹੀਂ ਸਨ ਗੁਰੂ ਸਰੂਪ ਸਾਧ ਸੰਗਤ ਜੀ। ਪਰ ਉਹਨਾਂ ਤਮਾਮ ਸਿੱਖਾਂ ਵਿੱਚੋਂ ਸਿੱਖਾਂ ਪੁੱਤਰਾਂ ਕੋਖ ਕਹਿ ਜਾਂ ਸੋਧੋਸ ਤਾਂ ਲੈਣਾ ਟਿਕਿਓ, ਸਾਰੇ ਪੁੱਤਰਾਂ ਨੂੰ ਵੀ ਪਰਖਿਆ, ਸਾਰੇ ਸਿੱਖਾਂ ਨੂੰ ਵੀ ਘੋਖਿਆ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਸਿੱਖਾਂ ਵਿੱਚੋਂ ਅਤੇ ਪੁੱਤਰਾਂ ਵਿੱਚੋਂ ਜਿਹਦਾ ਮੈਰਿਟ ਵਿੱਚ ਆਇਆ, ਜਿਹੜਾ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਿਆ, ਉਹ ਭਾਈ ਲਹਿਣਾ ਸੀ। ਅਤੇ ਫਿਰ ਉਸ ਭਾਈ ਲਹਿਣੇ ਨੂੰ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਸਾਰੀ ਸੰਗਤ ਇਕੱਠੀ ਕਰਕੇ ਭਾਈ ਲਹਿਣਾ ਜੀ ਨੂੰ ਤਖ਼ਤ ਦੇ ਉੱਤੇ ਬੈਠਾ ਕੇ ਉਹਨਾਂ ਦੀਆਂ ਪਰਿਕਰਮਾ ਕੀਤੀਆਂ ਔਰ ਉਹਨਾਂ ਨੂੰ ਮੱਥਾ ਟੇਕਿਆ। ਸਤਸੰਗਤ ਜੀ, ਰੂਹੇ ਜ਼ਮੀਨ 'ਤੇ ਇਹ ਪਹਿਲੀ ਘਟਨਾ ਸੀ। ਲੋਕ ਬਿਲਕੁਲ ਪ੍ਰੀਪੇਅਰ ਨਹੀਂ ਸਨ, ਮਾਨਸਿਕ ਤੌਰ 'ਤੇ ਤਿਆਰ ਨਹੀਂ ਸਨ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਗੁਰੂ ਸੀ ਉਹ ਗੁਰੂ ਰਹਿੰਦਾ ਸੀ, ਜਿਹੜਾ ਚੇਲਾ ਸੀ ਉਹ ਚੇਲਾ ਰਹਿੰਦਾ ਸੀ। ਜੇ ਕੋਈ ਰਾਜਨੀਤਿਕ ਆਗੂ ਹੈ ਤੇ ਸਾਧ ਸੰਗਤ ਜੀ, ਉਸ ਦੇ ਮਰਨ ਉਪਰੰਤ ਜਾਂ ਜਿਉਂਦੇ ਜੀ ਜੇ ਉਹਦੇ ਤਖ਼ਤ 'ਤੇ ਕੋਈ ਬੈਠਦਾ ਸੀ ਤੇ ਉਸ ਦਾ ਪੁੱਤਰ ਬੈਠਦਾ ਸੀ, ਹੋਰ ਕੋਈ ਨਹੀਂ ਸੀ ਬੈਠ ਸਕਦਾ, ਇਹ ਪੋਸਟ ਉਹਦੇ ਵਾਸਤੇ ਰਿਜ਼ਰਵ ਹੁੰਦੀ ਸੀ। ਧਰਮ ਦੀ ਦੁਨੀਆ ਵਿੱਚ ਗੁਰੂ ਗੁਰੂ ਰਹਿੰਦਾ ਸੀ, ਚੇਲਾ ਚੇਲਾ ਰਹਿੰਦਾ ਸੀ। ਪਹਿਲੀ ਵਾਰ ਇਹ ਹੋਇਆ ਵੀ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿੱਤੋਸ ਜੀਵ ਦੇ। ਜੋਤੀ ਜੋਤ ਸਮਾਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਤਖ਼ਤ ਦੇ ਉੱਤੇ ਬਿਠਾ ਕੇ ਉਹਨਾਂ ਦੀ ਗੁਰਿਆਈ ਦੀ ਮਰਿਆਦਾ ਜਿਹੜੀ ਸੀ ਉਹ ਬਾਬਾ ਬੁੱਢਾ ਸਾਹਿਬ ਤੋਂ ਸੰਪੂਰਨ ਕਰਵਾ ਦਿੱਤੀ। ਗੁਰੂ ਸਰੂਪ ਸਾਧ ਸੰਗਤ, ਜਦੋਂ ਇਹ ਗੁਰਿਆਈ ਮਰਿਆਦਾ ਪੂਰੀ ਹੋਈ ਤੇ ਬਾਬਾ ਬਲਵੰਡਾ ਜੀ ਤੇ ਸੱਤਾ ਜੀ ਨੇ ਆਪਣੀ ਵਾਰ 'ਚ ਲਿਖਿਆ ਹੈ, ਕਹਿਣ ਲੱਗੇ, ਹੋਰਿਓ ਗੰਗ ਵਹਾਈਐ ਦੁਨਿਆਵੀ ਆਖੈ ਕਿ ਕਿਉਂ ਨਾਨਕ ਈਸਰ ਜਗਨਨਾਥ ਉੱਚ ਹੱਦੀ ਵਹਿਣ ਵਿਰਕਿਓ। ਜਦੋਂ ਗੁਰੂ ਨਾਨਕ ਨੇ ਆਪਣੇ ਸੇਵਕ ਨੂੰ ਮੱਥਾ ਟੇਕਿਆ ਤੇ ਲੋਕ ਕਹਿਣ ਲੱਗੇ, ਜਿਹੜੀ ਉਲਟੀ ਗੰਗਾ ਵਹਾਉਣ ਦੀ ਕਹਾਵਤ ਸੀ
ਅਸੀਂ ਬੜੀ ਵਾਰ ਸੁਣੀ ਸੀ ਪਰ ਅੱਜ ਸਾਨੂੰ ਪਤਾ ਲੱਗਾ ਹੈ ਵੀ ਉਲਟੀ ਗੰਗਾ ਵਹਾਣ ਤੋਂ ਮੁਰਾਦ ਕੀ ਹੈ। ਚੇਲੇ ਨੂੰ ਗੁਰੂ ਨੇ ਤਖ਼ਤ ਤੇ ਬਿਠਾ ਕੇ ਉਹਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਇਹ ਤੇ ਵੀ ਗੁਰੂ ਅੰਗਦ ਸਾਹਿਬ ਦੀ ਗੁਰਿਆਈ ਨਾਲ ਸੰਬੰਧਿਤ ਗੱਲਾਂ। ਮੈਂ ਤਾਂ ਬੇਨਤੀ ਕੀਤੀ ਹੈ ਕਿ ਹਜ਼ੂਰ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਇਹ ਜਿਹੜਾ ਜ਼ਿੰਮੇਵਾਰੀ ਸੀ ਉਹ ਨਿਭਾਈ। ਹੁਣ ਜਦੋਂ ਗੁਰਿਆਈ ਭਾਈ ਲਹਿਣਾ ਜੀ ਨੂੰ ਦੇ ਦਿੱਤੀ, ਕਿਉਂਕਿ 7 ਸਾਲ ਉਹਨਾਂ ਦੇ ਇਮਤਿਹਾਨ ਲਏ, ਇਸ਼ਕ ਕੀ ਭੱਠੀ ਮੈਂ ਪਾ ਕਰ ਜਬ ਕੁੰਦਨ ਕੀਆ, ਲਹਿਣੇ ਸੇ ਅੰਗਦ ਔਰ ਅੰਗਦ ਸੇ ਅੱਲਾਹ ਕਰ ਦਿਆ, ਤਾਂ ਫਿਰ ਗੁਰੂ ਅੰਗਦ ਬਣ ਕੇ ਭਾਈ ਲਹਿਣਾ ਜੀ ਤਖ਼ਤ ਤੇ ਬੈਠ ਗਏ ਔਰ ਸਾਧ ਸੰਗਤ ਗੁਰੂ ਨਾਨਕ ਸਾਹਿਬ ਇਸ ਤੋਂ ਬਾਅਦ ਕਈ ਦਿਨ ਸਰੀਰ ਵਿੱਚ ਰਹੇ। ਆਪ ਜੀ ਆਮ ਸੰਗਤਾਂ ਵਾਂਗੂ ਚੌਂਕੜਾ ਮਾਰ ਕੇ ਪੰਡਾਲ ਵਿੱਚ ਬੈਠ ਗਏ ਔਰ ਐਸਾ ਇੱਕ ਦਿਨ ਨਹੀਂ, ਐਸਾ ਕਈ ਦਿਨ ਹੁੰਦਾ ਰਿਹਾ। ਇਹ ਸਮਝਣ ਵਾਲੀ ਗੱਲ ਹੈ ਵੀ ਗੁਰਿਆਈ ਭਾਈ ਲਹਿਣਾ ਜੀ ਨੂੰ ਬਖਸ਼ ਕੇ, ਕਿਉਂਕਿ ਹਜ਼ੂਰ ਨੇ ਆਪਣੀ ਜੋਤ ਤੇ ਜੁਗਤ ਭਾਈ ਲਹਿਣਾ ਜੀ ਵਿੱਚ ਪਲਟ ਦਿੱਤੀ। ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀ ਹੈ, ਚੁਲਹਿ ਸੁਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ। ਗੁਰੂ ਅੰਗਦ ਗੁਰੂ ਨਾਨਕ ਦੀ ਧਾਰਮਿਕ ਹੱਟੀ ਅਧਿਆਤਮਕਵਾਦ ਦਾ ਇਹ ਅਸਥਾਨ ਮਲ ਕੇ ਬੈਠ ਗਿਆ ਤੇ ਉਹਨਾਂ ਨੇ ਸੇਵਾ ਸ਼ੁਰੂ ਕਰ ਦਿੱਤੀ। ਹੁਣ ਸਮਾਂ ਲੰਘਦਾ ਗਿਆ, ਹਜ਼ੂਰ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਫਿਰ ਸਾਰੀ ਕਮਿਊਨਿਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕੀਤਾ, ਦੱਸਿਆ ਹਜ਼ੂਰ ਨੇ ਆਪਣੇ ਸੁਖਨ ਤੋਂ ਵੀ ਅੱਜ ਅਸੀਂ 5 ਭੂਤਕ ਸਰੀਰ ਤਿਆਗ ਦੇਣਾ। ਉਸ ਵੇਲੇ ਸਾਰੀ ਸੰਗਤ ਵਿੱਚ ਕਿਸ ਤਰ੍ਹਾਂ ਦਾ ਵਾਤਾਵਰਨ ਹੋਵੇਗਾ ਅੰਦਾਜ਼ਾ ਲਗਾਇਆ ਜਾ ਸਕਦਾ। ਸੰਗਤਾਂ ਦਾ ਵਿਰਾਗ ਵਿੱਚ ਆਉਣਾ, ਸੰਗਤਾਂ ਦਾ ਬੇਬਲ ਹੋਣਾ ਇਹ ਸੁਭਾਵਿਕ ਹੈ। ਕਈਆਂ ਦੀਆਂ ਭੁੱਬਾਂ ਨਿਕਲ ਗਈਆਂ ਔਰ ਕਈਆਂ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗ ਰਹੇ ਸਨ। ਕੋਈ ਕਿਸੇ ਪ੍ਰਕਾਰ ਬੇਸੋਧਾ, ਕੋਈ ਕਿਸੇ ਪ੍ਰਕਾਰ ਬੇਸੋਧਾ। ਜਦੋਂ ਸਾਰੀ ਕਮਿਊਨਿਟੀ ਨੂੰ ਇਸ ਤਰ੍ਹਾਂ ਬੇਬਲ ਦੇਖਿਆ ਤਾਂ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਹੋਰ ਨੇੜੇ ਲਿਆਂਦਾ ਔਰ ਸਾਰਿਆਂ ਨੂੰ ਧੀਰਜ ਦਿੱਤਾ ਔਰ ਢਾਂਡਸ ਦਿੱਤਾ। ਅਸੀਂ ਕਈ ਵਾਰਾਂ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਵਸ ਤੇ ਕੰਟਰੋਵਰਸਲ ਵਿਚਾਰਾਂ ਵਿੱਚ ਪੈ ਜਾਂਦੇ ਹਾਂ, ਪਰ ਜਿਹੜੀ ਅਸਲ ਗੱਲ ਹੈ ਉਹ ਕਈ ਵਾਰਾਂ ਸਾਡੀ ਅੱਖੋਂ ਪਰੋਖੇ ਹੋ ਜਾਂਦੀ। ਮੈਂ ਤੁਹਾਡੀ ਨਜ਼ਰ ਉਹ ਕਰਨੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਠਰੰਮੇ ਨਾਲ ਧੀਰਜ ਨਾਲ ਪੁੱਛਿਆ, ਕਿਉਂ ਰੋ ਰਹੇ ਹੋ? ਤੇ ਸੰਗਤ ਵਿੱਚੋਂ ਆਵਾਜ਼ ਆਈ, ਮਹਾਰਾਜ ਤੁਸੀਂ ਵਿਛੜ ਜੂ ਜਾਣਾ। ਅੱਜ ਹਜ਼ੂਰ ਦਾ ਜੋਤੀ ਜੋਤ ਦਿਵਸ ਆਪਾਂ ਮਨਾ ਰਹੇ ਹਾਂ, ਇਸ ਲਈ ਮੈਂ ਬੇਨਤੀ ਕਰਾਂ, ਬੜੇ ਧਿਆਨ ਨਾਲ ਬੇਨਤੀ ਸੁਣੇ ਵੀ ਉਦੋਂ ਉੱਥੇ ਕੀ ਹੋਇਆ ਕਰਤਾਰਪੁਰ, ਜਿਹੜੀ ਸਾਰੀ ਮੋਰਲ ਆਫ ਸਟੋਰੀ ਸੀ ਉਹ ਕੀ ਸੀ? ਹਜ਼ੂਰ ਕਹਿ ਲੱਗੇ ਕਿਉਂ ਰੋ ਰਹੇ ਹੋ? ਮਹਾਰਾਜ ਤੁਸੀਂ ਵਿਛੜ ਜੂ ਜਾਣਾ। ਅੱਛਾ, ਤੁਸੀਂ ਤਾਂ ਰੋ ਰਹੇ ਹੋ ਵੀ ਮੈਂ ਵਿਛੜ ਜਾਣਾ? ਮਹਾਰਾਜ ਹਾਂ, ਅਸੀਂ ਤਾਂ ਰੋ ਰਹੇ ਹਾਂ, ਅਸੀਂ ਰੋ ਨਹੀਂ ਰਹੇ, ਸੁੱਤੇ ਸਿੱਧੀ ਸਾਡਾ ਰੋਣ ਨਿਕਲ ਰਿਹਾ। ਤੇ ਤੁਸੀਂ ਤੇ ਸਰਬ ਕਲਾ ਸਮਰੱਥ ਹੋ, ਤੁਸੀਂ ਨਾ ਵਿਛੜੋ। ਇਹ ਨਹੀਂ ਹੋ ਸਕਦਾ ਵੀ ਤੁਸੀਂ ਤਨ ਤਿਆਗੋ ਹੀ ਨਾ। ਤੇ ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਹਾਂ ਇੱਕ ਕੰਮ ਹੋ ਸਕਦਾ। ਕੀ? ਕਹਿਣ ਲੱਗੇ ਮੈਂ ਜੋਤੀ ਜੋਤ ਵੀ ਸਮਾਵਾਂਗਾ, ਤੁਹਾਡੇ ਤੋਂ ਵਿਛੜਾਂਗਾ ਵੀ ਨਹੀਂ। ਮਹਾਰਾਜ ਇਹ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ? ਤੁਸੀਂ ਜੋਤੀ ਜੋਤ ਸਮਾਓਗੇ ਤੇ ਸਾਡੇ ਤੋਂ ਵਿਛੜੋਗੇ, ਤੇ ਤੁਸੀਂ ਜੋਤੀ ਜੋਤ ਵੀ ਸਮਾਓਗੇ ਤੇ ਸਾਡੇ ਤੋਂ ਵਿਛੜੋਗੇ ਵੀ ਨਹੀਂ, ਇਹ ਕਿਵੇਂ ਹੋ ਸਕਦਾ? ਹਜ਼ੂਰ ਕਹਿਣ ਲੱਗੇ ਹੋ ਸਕਦਾ, ਮੈਂ ਤੁਹਾਨੂੰ ਦੱਸਣਾ ਕਿਵੇਂ ਹੋ ਸਕਦਾ। ਸਾਰਿਆਂ ਨੇ ਕੰਨ ਤੇ ਮਨ ਗੁਰੂ ਨਾਨਕ ਵੱਲ ਦਿੱਤਾ ਔਰ ਜੋ ਹਜ਼ੂਰ ਨੇ ਬੋਲ ਕਹੇ ਮੈਂ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗਾ, ਤੁਸੀਂ ਵੀ ਕੰਨ ਤੇ ਮਨ ਦੇ ਕੇ ਸੁਣਿਓ। ਹਜ਼ੂਰ ਕਹਿਣ ਲੱਗੇ ਮੁਝ ਸੋ ਮਿਲਣ ਕੀ ਜੇ ਚਾਹੀ। ਮੈਂ ਅਰਥ ਕਰਾਂਗਾ, ਪਹਿਲਾਂ 4 ਕੁ ਪੰਕਤੀਆਂ ਮੈਂ ਉਚਾਰਨ ਕਰਦਿਆਂ। ਮੁਝ ਸੋ ਮਿਲਣ ਕੀ ਜੇ ਚਾਹੀ, ਸਦਾ ਵਿਛੜਨੋ ਭਾਵੇ ਨਾਹੀ, ਤੇ ਨਰ ਕਰੈ ਸ਼ਬਦ ਅਭਿਆਸੇ, ਸੁਣਨ ਮਨਨ ਨਿਧ ਪ੍ਰਤ ਨਿਧ ਆਸੇ। ਫਿਰ ਦੁਹਰਾ ਦਿਆਂ, ਮੁਝ ਸੋ ਮਿਲਣ ਕੀ ਜੇ ਚਾਹੀ, ਤੁਹਾਡੇ ਵਿੱਚੋਂ ਜਿਹੜਾ ਜਿਹੜਾ ਇਹ ਚਾਹੁੰਦਾ ਹੈ ਵੀ ਅਸੀਂ ਗੁਰੂ ਨਾਨਕ ਨਾਲੋਂ ਕਦੀ ਨਾ ਵਿਛੜੀਏ ਤੇ ਗੁਰੂ ਨਾਨਕ ਸਾਡੇ ਨਾਲੋਂ ਕਦੀ ਨਾ ਵਿਛੜੇ। ਸਦਾ ਵਿਛੜਨੋ ਭਾਵੈ ਨਾਹੀ, ਅਸੀਂ ਗੁਰੂ ਨਾਨਕ ਨਾਲੋਂ ਕਦੀ ਵੀ ਨਾ ਵਿਛੜੀਏ, ਮਿਲੇ ਹੀ ਰਹੀਏ। ਤੇ ਉਹ ਕੀ ਕਰੋ? ਤੇ ਨਰ ਕਰੈ ਸ਼ਬਦ ਅਭਿਆਸੇ। ਤੁਸੀਂ ਕੀ ਕਰਨਾ?
ਤੁਸੀਂ ਸ਼ਬਦ ਦਾ ਅਭਿਆਸ ਕਰਨਾ ਤੇ ਫਿਰ ਐਕਸਪਲੇਨ ਕੀਤਾ ਕਿਵੇਂ ਕਰਨਾ ਸੁਣਨ ਮਨਨ ਨਿਦ ਪ੍ਰਤ ਨਿਧਿਆਸ ਸੁਣਨਾ ਹੈ ਸੁਣ ਕੇ ਸ਼ਬਦ ਨੂੰ ਮੰਨਣਾ ਹੈ ਤੇ ਜਦੋਂ ਸੁਣ ਕੇ ਮੰਨੋਗੇ ਤੇ ਨਿਧ ਪ੍ਰਤ ਨਿਧ ਆਸੇ ਵਾਲੀ ਤੁਹਾਡੀ ਅਵਸਥਾ ਬਣੇਗੀ ਚਾਰ ਪੌੜੀਆਂ ਸੁਣਿਆ ਦੀਆਂ ਚਾਰ ਪੌੜੀਆਂ ਮੰਨਿਆ ਦੀਆਂ ਤੇ ਅੱਠ ਪੌੜੀਆਂ ਉਚਾਰਨ ਕਰਕੇ ਫਿਰ ਨਿਧ ਪ੍ਰਤ ਨਿਧਿਆਸੇ ਨੂੰ ਐਕਸਪਲੇਨ ਕਰਨ ਲੱਗ ਪਏ ਵੀ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਇਹ ਹੈ ਸੁਣਨ ਮਨਨ ਨਿਧ ਪ੍ਰਤ ਨਿਧਿਆਸੇ ਇਹ ਹਜ਼ੂਰ ਦਾ ਪੰਜ ਭੂਤਕ ਸਰੀਰ ਅਲੋਪ ਕਰਨ ਤੋਂ ਪਹਿਲਾਂ ਆਪਣੀ ਕਮਿਊਨਿਟੀ ਨੂੰ ਸ਼ੁਭ ਉਪਦੇਸ਼ ਸੀ ਬਈ ਤੁਸੀਂ ਮੇਰੇ ਨਾਲ ਮਿਲੇ ਰਹਿਣਾ ਚਾਹੁੰਦੇ ਹੋ ਤੇ ਸ਼ਬਦ ਅੱਛਾ ਦਸਵੀਂ ਜੋਤ ਵਿੱਚ ਫੇਰ ਇਹ ਬਚਨ ਕੀਤਾ ਜਦੋਂ ਮਹਾਰਾਜ ਨੇ ਕਿਹਾ ਵੀ ਦੇਹ ਧਾਰੀ ਗੁਰੂ ਪ੍ਰਥਾ ਅੱਜ ਤੋਂ ਖਤਮ ਇਹ ਬੋਲ ਜਿਹੜੇ ਬਾਅਦ ਵਿੱਚ ਰਤਨ ਸਿੰਘ ਪੰਗੂ ਨੇ ਗਿਆਨੀ ਗਿਆਨ ਸਿੰਘ ਨੇ ਸੈਨਾਪਤੀ ਨੇ ਇਹਨਾਂ ਵਿਦਵਾਨਾਂ ਨੇ ਕਵੀਆਂ ਨੇ ਲਿਖੇ ਉਦੋਂ ਗੁਰੂ ਨਾਨਕ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਸਨ ਵੀ ਆ ਗਿਆ ਬਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਅੱਛਾ ਨਾਦੇੜ ਦੀ ਧਰਤੀ ਤੇ ਬਿਲਕੁਲ ਸੇਮ ਸਿੱਖਾਂ ਦਾ ਸਵਾਲ ਸੀ ਮਹਾਰਾਜ ਜੇ ਅਸੀਂ ਤੁਹਾਡੇ ਮਿਲਣਾ ਹੋਵੇ ਫੇਰ ਮਹਾਰਾਜ ਕਹਿਣ ਲੱਗੇ ਤੀਨ ਰੂਪ ਹੈ ਮੋਹੇ ਕੇ ਸੁਣੋ ਨੰਦ ਚਿੱਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੋਹੇ ਸਮਝਾਏ ਏਕ ਰੂਪ ਗੁਣ ਤੇ ਪਰੈ ਨੇਤ ਨੇਤ ਨਿਗਮ ਜੇ ਉਚਰੈ ਘੱਟ ਘੱਟ ਵਿਆਪਕ ਅੰਤਰ ਜਾਮੀ ਪੁਰ ਪੁਰ ਰਚਿਓ ਜੋ ਜਲ ਘੱਟ ਸਵਾਮੀ ਦੂਸਰ ਰੂਪ ਸਿੱਖ ਹੈ ਮੋਰ ਫਿਰ ਕਹਿਣਗੇ ਤੀਸਰ ਰੂਪ ਗ੍ਰੰਥ ਜੀ ਜਾਨੋ ਉੱਥੇ ਕਹਿੰਦੇ ਤੇ ਨਰ ਕਰੈ ਸ਼ਬਦ ਅਭਿਆਸੇ ਉੱਥੇ ਕਹਿੰਦੇ ਸਨ ਤੀਸਰ ਰੂਪ ਗ੍ਰੰਥ ਜੀ ਜਾਨੋ ਯਾ ਮੈਂ ਭੇਦ ਨਾ ਰੰਚ ਪਛਾਨੋ ਜੋ ਮਮ ਸਾਥ ਚਾਹੇ ਕਰ ਬਾਤਾਂ ਗ੍ਰੰਥ ਜੀ ਪੜ੍ਹੈ ਵਿਚਾਰੇ ਸਾਥਾਂ ਜਦੋਂ ਸਿੱਧ ਪੁੱਛਦੇ ਨੇ ਕੌਣ ਗੁਰੂ ਕਿਸ ਕਾ ਤੂੰ ਚੇਲਾ ਤੇ ਹਜ਼ੂਰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਮੁਝਸੋ ਮਿਲਨ ਕੀ ਜੇ ਚਾਹੀ ਸਦਾ ਵਿਛੜਨੋ ਭਾਵੈ ਨਾਹੀ ਤੇ ਨਰ ਕਰੈ ਸ਼ਬਦ ਅਭਿਆਸੇ 22 ਸਤੰਬਰ ਈਸਵੀ ਸੰਨ 1539 ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ ਔਰ ਆਪਣੇ ਸਿੰਘਾਸਨ ਤੇ ਤਖ਼ਤ ਤੇ ਪਰਖ ਕਰਨ ਤੋਂ ਬਾਅਦ ਭਾਈ ਲਹਿਣਾ ਜੀ ਨੂੰ ਅੰਗਦ ਬਣਾ ਕੇ ਗੁਰੂ ਬਣਾ ਕੇ ਤਖ਼ਤ ਦੇ ਉੱਤੇ ਟਿਕਾ ਦਿੱਤਾ ਉਦੋਂ ਪਹਿਲਾਂ ਪ੍ਰੀਖਿਆ ਹੋਈ ਸੀ ਕਿਉਂਕਿ ਗੁਰੂ ਘਰ ਦਾ ਸਿਧਾਂਤ ਹੈ ਤਖ਼ਤ ਰਾਜਾ ਸੋ ਬਹਿ ਜੋ ਤਖ਼ਤ ਹੈ ਲਾਇਕ ਹੋਏ ਇਹ ਪਰਖ ਕੀਤੀ ਗਈ ਪ੍ਰੀਖਿਆ ਲਈ ਗਈ ਔਰ ਉਹ ਜਾਂ ਸੋ ਦੋਸਤ ਤਾਂ ਲਹਿਣਾ ਟਿਕਿਓ ਤੋ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸ੍ਰੀ ਕਰਤਾਰਪੁਰ ਸਾਹਿਬ ਜੋਤੀ ਜੋਤ ਸਮਾਣ ਦਾ ਸੰਖੇਪ ਜਿਹਾ ਇਤਿਹਾਸ ਹੈ ਜਦੋਂ ਵੀ ਕਿਸੇ ਮਹਾਂਪੁਰਸ਼ ਦਾ ਅਸੀਂ ਦਿਹਾੜਾ ਮਨਾਉਂਦੇ ਹਾਂ ਨਾ ਸਾਧ ਸੰਗਤ ਤੇ ਉਹਦੇ 'ਚ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਉਸ ਦੇ ਸਾਡੇ ਤੋਂ ਉਸ ਦੀਆਂ ਉਮੀਦਾਂ ਕੀ ਨੇ ਜੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸੰਖੇਪ ਵਿੱਚ ਕਹਿਣਾ ਹੋਵੇ ਤੇ ਜਿਹੜਾ ਸਲੋਕ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਹ ਸਲੋਕ ਸੀ ਕਿਉਂਕਿ ਲੋਕ ਪੁੱਛਦੇ ਸਨ ਵੀ ਮਹਾਰਾਜ ਧਰਮ ਤੇ ਪਹਿਲਾਂ ਹੀ ਬਹੁਤ ਨੇ ਮਹਾਰਾਜ ਕਹਿਣ ਲੱਗੇ ਧਰਮ ਜਦੋਂ ਸ਼ੁਰੂ ਹੁੰਦੇ ਨੇ ਮਾੜੇ ਨਹੀਂ ਹੁੰਦੇ ਪਰ ਇਹਨਾਂ ਤਿੰਨਾਂ ਧਰਮਾਂ ਦੇ ਮੁੱਖ ਆਗੂ ਤਿੰਨੇ ਹੀ ਇਹ ਗੁੰਮਰਾਹ ਹੋ ਗਏ ਨੇ ਮਹਾਰਾਜ ਕਿਹੜੇ ਕਿਹੜੇ ਕਹਿਣ ਲੱਗੇ ਬ੍ਰਾਹਮਣ ਕਾਜ਼ੀ ਤੇ ਜੋਗੀ ਮਹਾਰਾਜ ਉਹ ਕਿਵੇਂ ਕਹਿਣ ਲੱਗੇ ਬ੍ਰਾਹਮਣ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਗਿਆਨ ਵਿਹੂਣਾ ਗਾਵੇ ਗੀਤ ਗੀਤ ਬੜੇ ਗਾਉਂਦਾ ਪਰ ਗਿਆਨ ਕੋਈ ਨਹੀਂ ਗਾ ਰਹੀ ਗੱਲ ਮੁੱਲਾਂ ਦੀ ਤੇ ਭੁੱਖੇ ਮੁੱਲਾਂ ਘਰੇ ਮਸੀਹ ਥੋੜੇ ਜਿਹੇ ਮਿੰਟਾਂ ਦੀ ਗੱਲ ਦੇ ਬਸ ਇਕਾਗਰਤਾ ਬਖਸ਼ ਦਿਓ ਇੱਕ ਵਾਰ ਸਾਰੇ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਭੁੱਖੇ ਮੁੱਲਾਂ ਘਰੇ ਮਸੀਤ ਮਖਟੂ ਹੋਏ ਕਹਿ ਕੰਨ ਪੜਾਏ ਜੋਗੀ ਫਕਰ ਘਰੇ ਫਕੀਰ ਹੋ ਗਿਆ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਗੁਰੂ ਵੀ ਸਦਾਉਂਦਾ ਹੈ ਪੀਰ ਵੀ ਅਖਵਾਉਂਦਾ ਹੈ ਤੇ ਮੰਗ ਕੇ ਵੀ ਖਾਂਦਾ ਹੈ ਹਜ਼ੂਰ ਨੇ ਐਲਾਨੀਆਂ ਕਿਹਾ ਵੀ ਜਿਹੜਾ ਮੰਗ ਕੇ ਖਾਂਦਾ ਹੈ ਤਾਂ ਕਹਿ ਮੂਲ ਨਾ ਲੱਗੀਏ ਪਾਏ ਕਾਦੀ ਕੂੜ ਬੋਲ ਮਲ ਖਾ

ਪੁਰਾਣੇ ਇਹਦੇ ਵਿੱਚ ਤਿੰਨ ਬਚਨ ਮਹਾਰਾਜ ਕਰ ਗਏ, ਕਾਲ ਖਾਏ ਧਰਮ ਦੀ ਕਿਰਤ ਕਰੇ, ਕਿਛ ਹੱਥੋਂ ਦੇ ਵੰਡ ਕੇ ਛਕੇ, ਨਾਨਕ ਰਾਹ ਪਛਾਣੇ ਸੇ, ਉਹ ਫਿਰ ਉਸ ਰਾਹ ਤੁਰਦਾ ਹੈ, ਉਹ ਫਿਰ ਨਾਮ ਜਪਦਾ ਹੈ। ਤੋ ਪਹਿਲੀ ਗੱਲ ਕਾਲ ਖਾਏ, ਦੂਜੀ ਗੱਲ ਕਿਛ ਹੱਥੋਂ ਦੇ, ਤੀਜੀ ਗੱਲ ਰਾਹ ਪਛਾਣੇ ਸੇ। ਮੈਂ ਤੁਹਾਡੇ ਤੋਂ ਆਗਿਆ ਲੈ ਕੇ ਇਹਨਾਂ ਤਿੰਨਾਂ ਨੂੰ ਥੋੜਾ ਥੋੜਾ ਖੋਲਦੇ ਹਾਂ। ਉਹ ਧਰਮ ਦੀ ਕਿਰਤ ਤੇ ਕਿੰਨਾ ਜ਼ੋਰ ਦਿੰਦੇ ਨੇ, ਜਦੋਂ ਹਜ਼ੂਰ ਅਹਿਮਦਾਬਾਦ ਗਏ ਨੇ ਤੇ ਉਹ ਬੜੀ ਪ੍ਰਸਿੱਧ ਘਟਨਾ ਹੈ। ਉੱਥੋਂ ਦਾ ਇੱਕ ਹਾਕਮ ਹੈ ਜ਼ਾਲਿਮ ਖਾਨ, ਉਹਦਾ ਨਾਂ ਸੀ ਜ਼ਾਲਿਮ ਖਾਨ। ਜ਼ਾਲਿਮ ਖਾਨ ਦਾ ਇੱਕ ਅਹਿਲਕਾਰ ਸੀ ਮਲਕ ਪਾਗੋ, ਇਹ ਬੜਾ ਵੱਡਾ ਰਿਸ਼ਵਤਖੋਰ ਸੀ, ਪਰਾਇਆ ਹੱਕ ਮਾਰਦਾ ਸੀ, ਰਿਸ਼ਵਤ ਲੈਂਦਾ ਸੀ, ਸਾਰਾ ਸਾਲ ਅਹਿਮਦਾਬਾਦੀਆਂ ਨੂੰ ਸਤਾਉਂਦਾ ਸੀ, ਮਾਨਸਿਕ ਤੌਰ ਤੇ ਟੋਰਚਰ ਕਰਦਾ ਸੀ, ਕੰਮ ਲਮਕਾਉਂਦਾ ਸੀ ਕਰਨ ਲਈ ਨਾ, ਬਈ ਕੰਮ ਨੂੰ ਲਮਕਾਂਗਾ ਤੇ ਪਰਤ ਪਰਤ ਕੇ ਮੇਰੇ ਕੋਲ। ਤੁਸੀਂ ਕਹਿੰਦੇ ਵੀ ਡਿਲੇ ਬਰੀਡਸ ਕਰਪਸ਼ਨ, ਜਿਹੜੇ ਕਰਪਸ਼ਨ ਕਰਦੇ ਨੇ ਨਾ ਸਾਡੇ ਉੱਥੇ ਵੀ, ਉਹ ਮੂੰਹ ਪਾੜ ਕੇ ਇਹ ਨਹੀਂ ਕਹਿੰਦੇ ਵੀ ਇੰਨੇ ਰੁਪਈਏ ਦਿਓ ਤੇ ਕੰਮ ਕਰਾਂਗੇ, ਨਹੀਂ ਉਹਨਾਂ ਦਾ ਤਰੀਕਾ ਹੁੰਦਾ ਵੀ ਖਰਾਬ ਕਰਨਾ ਹੈ, ਫੇਰੇ ਮਰਵਾਉਣੇ ਨੇ, ਲੇਟ ਕਰਨਾ ਹੈ, ਇਹਨੂੰ ਕਹਿੰਦੇ ਡਿਲੇ ਬਰੀਡਸ ਕਰਪਸ਼ਨ, ਕਿਸੇ ਕੰਮ ਨੂੰ ਡਿਲੇ ਕਰਨਾ। ਵਾਹਿਗੁਰੂ ਵਾਹਿਗੁਰੂ, ਇਹ ਕਰਪਸ਼ਨ ਦੇ ਬੀਜ ਹੁੰਦੇ ਨੇ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ। ਡਿਲੇ ਬਰੀਡਸ ਕਰਪਸ਼ਨ, ਸਾਰਾ ਸਾਲ ਜ਼ੁਲਮ ਕਰਦਾ ਸੀ, ਰਿਸ਼ਵਤ ਲੈਂਦਾ ਸੀ, ਸਾਲ 'ਚ ਇੱਕ ਦਿਨ ਸਾਰੇ ਨਗਰ ਨੂੰ ਇਕੱਠਾ ਕਰਕੇ ਤੇ ਉਹਨਾਂ ਨੂੰ ਭੋਜਨ ਛਕਾ ਦਿੰਦਾ ਸੀ। ਲੋਕ ਬੜੀ ਵਾਹ ਵਾਹ ਕਰਦੇ ਸਨ, ਦੈਵ ਨੇ ਤਾਂ ਉਨੀ ਦਿਨੀ ਹਜ਼ੂਰ ਉੱਥੇ ਚਲੇ ਗਏ, ਇਹਨੇ ਸਾਰੇ ਨਗਰ ਨੂੰ ਵਰਜਿਆ ਤੇ ਪੁੱਛਿਆ ਆਪਣੇ ਨਿਕਟਵਰਤੀਆਂ ਨੂੰ ਵੀ ਕੋਈ ਰਹਿ ਤੇ ਨਹੀਂ ਗਿਆ। ਤੁਸੀਂ ਬੜੀ ਵਾਰੀ ਕਥਾ ਸੁਣੀ ਹੈ, ਉਹਦੇ ਵਿੱਚ ਵੀ ਜਿਹੜਾ ਬਰੀਕ ਜਿਹਾ ਮੈਸੇਜ ਹੈ ਮੈਂ ਤੁਹਾਨੂੰ ਦੱਸਣਾ ਹੈ। ਆਖਣਗੇ ਮਹਾਰਾਜ ਸਾਹਿਬ ਆ ਗਏ ਨੇ, ਭਾਈ ਲਾਲੋ ਦਾ ਇੱਕ ਮਹਿਮਾਨ ਹੈ, ਉਹ ਨਹੀਂ ਆਇਆ। ਉਹਨਾਂ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਵੱਲ ਸੀ, ਸੁਨੇਹਾ ਭੇਜਿਆ, ਹਜ਼ੂਰ ਨਹੀਂ ਆਏ, ਫਿਰ ਸੁਨੇਹਾ ਭੇਜਿਆ, ਫਿਰ ਨਹੀਂ ਆਏ। ਓੜਕ ਸਖਤੀ ਨਾਲ ਸੱਦਿਆ ਤੇ ਹਜ਼ੂਰ ਆਏ। ਇਹ ਵੱਡੇ ਹਾਰੇ ਤਖ਼ਤ ਦੇ ਉੱਤੇ ਕੁਰਸੀ ਡਾਹ ਕੇ ਬੈਠਾ ਹੈ, ਖੁਸ਼ਾਮਦੀ ਇਹਦੇ ਆਲੇ ਦੁਆਲੇ ਖੜੇ ਨੇ, ਖੁਸ਼ਾਮਦ ਕਰ ਰਹੇ ਨੇ, ਮਹਾਰਾਜ ਤੁਹਾਡੇ ਵਰਗਾ ਕੋਈ ਦਾਨੀ ਨਹੀਂ, ਤੁਹਾਡੇ ਵਰਗਾ ਕੋਈ ਧਰਮੀ ਨਹੀਂ, ਤੁਸੀਂ ਬੜੇ ਚੰਗੇ ਹੋ, ਇਹ ਤਿਆਰ। ਤੇ ਗੁਰੂ ਨਾਨਕ ਅਡੋਲ ਅੱਗੇ ਜਾ ਕੇ ਬਾਹਾਂ ਲਮਕਾ ਕੇ ਖੜੇ ਹੋ ਗਏ। ਉਹਨਾਂ ਨੇ ਇਸ਼ਾਰਾ ਕੀਤਾ ਵੀ ਇਹ ਹੀ ਗੁਰੂ ਨਾਨਕ ਨੇ। ਆਖਣ ਲੱਗਾ ਨਾਨਕ ਜੀ ਤਿੰਨ ਚਾਰ ਸੁਨੇਹੇ ਭੇਜੇ ਨੇ, ਪ੍ਰਸ਼ਾਦਾ ਛਕਣ ਕਿਉਂ ਨਹੀਂ ਆਏ? ਹਜ਼ੂਰ ਕਹਿਣ ਲੱਗੇ ਵੀ ਨਹੀਂ, ਮੈਨੂੰ ਜ਼ਰੂਰਤ ਨਹੀਂ ਸੀ, ਇਸ ਕਰਕੇ ਨਹੀਂ ਆਇਆ। ਨਹੀਂ, ਗੱਲ ਜ਼ਰੂਰਤ ਦੀ ਨਹੀਂ ਹੈ, ਮੇਰਾ ਇਹ ਨਹੀਂ ਹੈ ਮੈਂ ਵੀ ਇਸ ਦਿਹਾੜੇ, ਮੈਂ ਸਾਰੇ ਨਗਰ ਵਿੱਚ ਭਾਵੇਂ ਕੋਈ ਬਾਹਰੋਂ ਆਇਆ ਭਾਵੇਂ ਇੱਥੋਂ ਦਾ, ਮੈਂ ਉਹਨੂੰ ਛਕਾਨਾ ਹੀ ਛਕਾਨਾ। ਛਕੋ, ਬੜੇ ਪਦਾਰਥ ਬਣੇ ਨੇ, ਖੀਰ ਬਣੀ ਹੈ, ਮਾਲ ਪੂੜੇ ਬਣੇ ਨੇ, ਕਈ ਪ੍ਰਕਾਰ ਦੀਆਂ 36 ਪ੍ਰਕਾਰ ਦੇ ਭੋਜਨ ਨੇ, ਛਕੋ। ਹਜ਼ੂਰ ਕਹਿਣ ਲੱਗੇ ਵੀ ਨਹੀਂ, ਮੈਂ ਨਹੀਂ ਛਕਣਾ। ਨਹੀਂ, ਇਹ ਤੁਹਾਡੀ ਮਰਜ਼ੀ ਦੀ ਗੱਲ ਨਹੀਂ ਹੈ, ਇਹ ਮੇਰਾ ਨਗਰ ਹੈ, ਮੈਂ ਹਾਕਮ ਹਾਂ, ਮੇਰਾ ਹੁਕਮ ਹੈ, ਛਕੋ। ਮਹਾਰਾਜ ਕਹਿਣ ਲੱਗੇ ਵੀ ਨਹੀਂ, ਏਦਾਂ ਦਾ ਹੁਕਮ ਮੈਂ ਨਹੀਂ ਮੰਨਦਾ ਹੁੰਦਾ। ਫਿਰ ਕਹਿਣ ਲੱਗਾ ਨਾਨਕ ਜੀ ਤੁਸੀਂ ਛਕਦੇ ਕਿਉਂ ਨਹੀਂ? ਵਜ੍ਹਾ ਹੋਵੇਗੀ। ਮਹਾਰਾਜ ਕਹਿਣ ਲੱਗੇ ਵਜ੍ਹਾ ਹੈ ਨਾ। ਕਹਿਣ ਲੱਗੇ ਜਾਂ ਤੇ ਪ੍ਰਸ਼ਾਦਾ ਛਕੋ, ਜਾਂ ਫਿਰ ਵਜ੍ਹਾ ਦੱਸੋ ਵੀ ਤੁਸੀਂ ਕਿਉਂ ਨਹੀਂ ਛਕਦੇ। ਮਹਾਰਾਜ ਕਹਿਣ ਲੱਗੇ ਮੈਂ ਵਜ੍ਹਾ ਤੈਨੂੰ ਦੱਸਣੀ ਨਹੀਂ ਸਾਂ ਚਾਹੁੰਦਾ, ਕਿਉਂਕਿ ਸਾਰਾ ਸਮਾਜ ਇਕੱਠਾ ਹੋਇਆ ਹੈ ਔਰ ਤੈਨੂੰ ਆਪਣਾ ਅਨਾਦਰ ਮਹਿਸੂਸ ਹੋਵੇਗਾ। ਆਖਣ ਲੱਗੇ ਨਹੀਂ ਕੋਈ ਗੱਲ ਨਹੀਂ, ਤੁਸੀਂ ਦੱਸੋ। ਹੁਣ ਉੱਥੇ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਕਹੇ ਨਾ, ਉਹ ਸੰਖੇਪ ਜਿਹੇ ਬਚਨ ਨੇ। ਮਹਾਰਾਜ ਆਖਣ ਲੱਗੇ ਵੀ ਜਿਹੜਾ ਤੇਰਾ ਭੋਜਨ ਹੈ ਨਾ, ਇਹਦੇ ਵਿੱਚੋਂ ਗਰੀਬਾਂ ਦੀਆਂ ਚੀਖਾਂ ਦੀ ਆਵਾਜ਼ ਆਉਂਦੀ ਹੈ। ਮੀਨਸ ਤੂੰ ਗਰੀਬਾਂ ਦਾ ਹੱਕ ਮਾਰਿਆ ਹੋਇਆ ਔਰ ਤੂੰ ਵਾਰ ਵਾਰ ਕਹਿੰਦਾ ਵੀ ਲਾਲੋ ਦੇ ਘਰ ਕਿਉਂ ਖਾਂਦੇ ਹੋ, ਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਲਾਲੋ ਦੀ ਕਿਰਤ ਸੁੱਚੀ ਹੈ, ਭਾਵੇਂ ਉਹਦਾ ਭੋਜਨ ਰੁੱਖਾ ਹੈ, ਭਾਵੇਂ ਉਹਦਾ ਭੋਜਨ ਸਧਾਰਨ ਜਿਹਾ ਹੈ, ਪਰ ਲਾਲੋ ਦੇ ਭੋਜਨ ਵਿੱਚ ਅੰਮ੍ਰਿਤ ਹੈ, ਤੇਰੇ ਭੋਜਨ ਵਿੱਚ ਪਰਾਈ ਕਿਰਤ ਰੂਪੀ ਜ਼ਹਿਰ ਹੈ। ਤਪੀਅਨ ਤਪ ਛੀਜੈ ਇਹ ਖਾਏ, ਧਿਆਨੀ ਧਿਆਨ ਨਾ ਲੱਗੈ ਲਗਾਏ। ਮੈਂ ਤਾਂ ਨਹੀਂ ਖਾਂਦਾ ਵੀ ਤੇਰੀ ਜਿਹੜੀ ਇਹ ਪਾਪ ਦੀ ਕਮਾਈ ਏ, ਇਹਦੇ ਵਿੱਚੋਂ ਕੋਈ ਭੋਜਨ ਛਕ ਲੈ ਤੇ ਉਹਦਾ ਪਹਿਲਾ ਕੀਤਾ ਹੋਇਆ ਤਪ ਨੇਸਤੋਂ ਨਾਬੂਤ ਹੋ ਜਾਂਦਾ ਹੈ। ਅੱਗੇ ਤੋਂ ਬੰਦਾ ਜਪਜੀ ਵਿੱਚ ਬਵੇ, ਧਿਆਨ ਵਿੱਚ ਬਵੇ, ਉਹਦਾ ਧਿਆਨ ਨਹੀਂ ਲੱਗੇਗਾ, ਕਿਉਂਕਿ ਉਹਨੇ ਬੇਈਮਾਨੀ ਦਾ ਭੋਜਨ ਛਕਿਆ ਹੋਇਆ, ਉਹ ਚਿੱਤ ਉਹਦਾ ਇਕਾਗਰ ਨਹੀਂ ਹੋ ਸਕੇਗਾ। ਇਸ ਲਈ ਗੁਰੂ ਨਾਨਕ ਸਾਹਿਬ ਦਾ ਪਹਿਲਾ ਉਪਦੇਸ਼ ਕਾਲ ਖਾਏ, ਦਸਾਂ ਨਹੁੰਆਂ ਦੀ

ਕਿਰਤ ਕਰੇ, ਧਰਮ ਦੀ ਕਿਰਤ ਕਰੇ, ਪਰਪੰਚ ਨਾ ਕਰੇ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਫਿਰ ਦੂਜੀ ਗੱਲ ਇਹਨੂੰ ਵੰਡ ਕੇ ਛਕੇ, ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਿਆ ਨਾ ਵੀ ਬਾਬਾ ਜੀ ਸਾਨੂੰ ਸੰਖੇਪ ਵਿੱਚ ਦੱਸੋ ਤੁਹਾਡੀ ਵਿਚਾਰਧਾਰਾ ਕੀ ਹੈ, ਤਾਂ ਮਹਾਰਾਜ ਨੇ ਇਹ ਤਿੰਨ ਸੂਤਰੀ ਧਰਮਦੇਸ਼ ਹੀ ਦੱਸਿਆ, ਧਰਮ ਦੀ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਆਖਣਗੇ ਮਹਾਰਾਜ ਧਰਮ ਦੀ ਕਿਰਤ ਵੀ ਹੋ ਸਕਦੀ ਹੈ, ਨਾਮ ਵੀ ਜਪਿਆ ਜਾ ਸਕਦਾ, ਹਰ ਹਾਲ ਤੇ ਵੰਡ ਕੇ ਨਹੀਂ ਛਕਿਆ ਜਾ ਸਕਦਾ। ਜਿੰਨੇ ਕੁ ਸਰੀਰ ਬੈਠੇ ਹੋ ਧਿਆਨ ਦਿਆ ਜੇ, ਮਹਾਰਾਜ ਧਰਮ ਦੀ ਕਿਰਤ ਹੋ ਸਕਦੀ ਹੈ, ਨਾਮ ਵੀ ਜਪਿਆ ਜਾ ਸਕਦਾ, ਵੰਡ ਕੇ ਵੀ ਛਕਿਆ ਜਾ ਸਕਦਾ, ਪਰ ਹਰ ਸਿਚੁਏਸ਼ਨ ਵਿੱਚ ਨਹੀਂ। ਮਹਾਰਾਜ ਕਹਿਣ ਲੱਗੇ ਨਹੀਂ, ਹਰ ਹਾਲ ਵੰਡਿਆ ਜਾ ਸਕਦਾ। ਸਾਧ ਸੰਗਤ ਇਹਨਾਂ ਨੇ ਸ਼ਰਾਰਤ ਕੀਤੀ, ਇੱਕ ਤਿਲਾਂ ਦਾ ਦਾਣਾ ਲਿਆ ਕੇ ਗੁਰੂ ਨਾਨਕ ਦੇ ਅੱਗੇ ਰੱਖ ਦਿੱਤਾ। ਇਹ ਨਹੀਂ ਆਖਿਆ ਵੀ ਇਹਨੂੰ ਵੰਡ ਕੇ ਵਿਖਾ, ਰੱਖ ਦਿੱਤਾ ਵੀ ਤੁਸੀਂ ਸਮਝਦੇ ਹੀ ਹੋ। ਉਹਨਾਂ ਦਾ ਸੰਕੇਤ ਸੀ ਵੀ ਆਹ ਤਿਲਾਂ ਦਾ ਦਾਣਾ ਵੰਡ ਕੇ ਵਿਖਾਓ, ਤਾਂ ਹਜ਼ੂਰ ਨੇ ਭਾਈ ਸਾਹਿਬ ਨੂੰ ਇਸ਼ਾਰਾ ਕੀਤਾ। ਭਾਈ ਸਾਹਿਬ, ਭਾਈ ਮਰਦਾਨਾ ਜੀ, ਕੁੰਡਾ ਡੰਡਾ ਕਹਿ ਲਓ, ਦੌਰੀ ਡੰਡਾ ਕਹਿ ਲਓ, ਉਹ ਲੈ ਆਏ। ਉਹਨਾਂ ਤਿਲਾਂ ਦਾ ਦਾਣਾ ਵਿੱਚ ਰੱਖ ਕੇ ਉੱਤੋਂ ਪਾਣੀ ਪਾਇਆ, ਉਹਦੇ ਨਾਲ ਘੋਟ ਕੇ ਹਜ਼ੂਰ ਕਹਿਣ ਲੱਗੇ ਲਿਆਓ ਆਪਣੇ ਆਪਣੇ ਬਰਤਨ, ਮੈਂ ਤੁਹਾਨੂੰ ਦੱਸਣਾ ਜੇ ਨੀਅਤ ਵੰਡਣ ਦੀ ਹੋਵੇ ਤੇ ਇੱਕ ਤਿਲਾਂ ਦਾ ਦਾਣਾ ਵੀ ਵੰਡ ਕੇ ਛਕਿਆ ਜਾ ਸਕਦਾ, ਜੇ ਨੀਅਤ ਨਾ ਹੋਵੇ ਤੇ ਕਈ ਕਈ ਮੀਲ ਲੰਬੇ ਗੋਦਾਮਾਂ ਵਿੱਚ ਅਨਾਜ ਸੜ ਜਾਂਦਾ ਹੈ ਪਰ ਉਹ ਗਰੀਬਾਂ ਦੇ ਮੂੰਹ ਤੱਕ ਨਹੀਂ ਪਹੁੰਚਦਾ। ਹਜ਼ੂਰ ਨੇ ਇੱਕ ਤਿਲਾਂ ਦਾ ਦਾਣਾ ਇਹਨਾਂ ਨੂੰ ਗੁਰੂ ਸਰੂਪ ਸਾਧ ਸੰਗਤ ਜੀ ਵੰਡ ਕੇ ਵਿਖਾ ਦਿੱਤਾ ਸੀ। ਇਹ ਦੂਸਰਾ ਸਿਧਾਂਤ ਬਖਸ਼ਿਸ਼ ਕੀਤਾ, ਵੰਡ ਕੇ ਛਕਣ ਦੀਆਂ ਬੜੀਆਂ ਬਰਕਤਾਂ ਨੇ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਬਾਬਾ ਸਾਹਿਬ ਸਿੰਘ ਬੇਦੀ ਜਦੋਂ ਉਹਨਾਂ ਨੇ ਉੱਥੇ ਹਕੂਮਤ ਦੇ ਖਿਲਾਫ ਅੰਦੋਲਨ ਕੀਤਾ, ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਹੋਏ ਅਤੇ ਹਕੂਮਤ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ। ਬੜੀ ਦਿਲਚਸਪ ਘਟਨਾ ਹੈ, ਥੋੜ੍ਹੀ ਜਿਹੀ ਗੱਲ ਹੈ, ਇਕਾਗਰਤਾ ਬਖਸ਼ ਦਿਓ, ਮੇਰੀ ਬੇਨਤੀ ਹੈ। ਸੋ ਬੀਬਾ ਜੀ, ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਨਹੀਂ ਪਰ ਇੱਥੇ ਕਰਕੇ ਆ ਕੇ ਤੇ ਆਪੇ ਸਮਝਣਾ ਚਾਹੀਦਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ। ਅੱਛਾ, ਇਹ ਨਾ ਤੁਸੀਂ ਤੇ ਵਾਰਸ ਬੈਠੇ ਹੋ ਪੰਥ ਦੇ, ਇਹ ਅਕਸਰ ਦਿੱਕਤ ਆਉਂਦੀ ਹੈ, ਇਹ ਜ਼ਰੂਰ ਬੇਨਤੀ ਪ੍ਰਵਾਨ ਕਰਿਆ ਕਰੋ। ਇਹ ਜਿਹੜਾ ਕਥਾ ਦਾ ਵਿਸ਼ਾ ਹੈ ਨਾ, ਇਹ ਮੇਰੇ ਆਉਣ ਵਾਲੇ ਵੀਰਾਂ ਦਾ ਥੋੜ੍ਹਾ ਕੰਮ ਸਹਿਲਾ ਹੋ ਗਿਆ। ਇਹ ਬਿਲਕੁਲ ਇਸ ਤਰ੍ਹਾਂ ਹੁੰਦਾ ਜਿਵੇਂ ਟਿੱਕੀ ਹੋਈ ਝੀਲ ਹੈ ਅਤੇ ਤੁਸੀਂ ਉਹਦੇ 'ਚ ਇੱਕ ਕੰਕਰ ਸੁੱਟ ਦਿਓ ਨਾ, ਉਹ ਸਾਰੀ ਲਹਿਰਾਂ ਬਣਾ ਕੇ ਸਾਰੀ ਝੀਲ ਡਿਸਟਰਬ ਹੋ ਜਾਏਗੀ। ਇੱਥੇ ਤਿੰਨ ਚਾਰ ਜਣੇ ਸਾਜ ਨਹੀਂ ਵੱਜ ਰਿਹਾ, ਟੀਮ ਵਰਕ ਨਹੀਂ ਹੋ ਰਿਹਾ, ਇੱਕ ਇਕੱਲੀ ਜਿੰਦ ਇੱਥੇ ਬੈਠੀ ਬੋਲ ਰਹੀ ਹੈ। ਇੱਥੇ ਇਕੱਲਾ ਤਾਂ ਤੁਸੀਂ ਕਈ ਵਾਰ ਦੋ ਤਿੰਨ ਜਣੀਆਂ ਲੱਗ ਪੈਂਦੀਆਂ ਨੇ, ਫਰਕ ਸਿਰਫ ਇੰਨਾ ਵੀ ਮੇਰੇ ਕੋਲ ਸਾਊਂਡ ਹੁੰਦਾ, ਤੁਹਾਡੇ ਕੋਲ ਸਾਊਂਡ ਨਹੀਂ, ਆਵਾਜ਼ ਤੁਹਾਡੀ ਫਿਰ ਵੀ ਮੇਰੇ ਨਾਲ ਜ਼ਿਆਦਾ ਹੁੰਦੀ। ਉਹ ਸਾਰੀ ਸੰਗਤ ਦਾ ਧਿਆਨ ਤਿੱਤਰ ਬਿੱਤਰ, ਇਸ ਵਾਸਤੇ ਬੇਨਤੀ ਪ੍ਰਵਾਨ ਕਰਿਆ ਕਰੋ। ਇੱਕ ਵਾਰੀ ਸਾਰੇ ਬੇਨਤੀ ਪ੍ਰਵਾਨ ਕਰੋ,

0: मैं हथों दे वंड के शकल नूं एक्सप्लेन कर रहा हां। जदों रहत मर्यादा विच निरूपण अरदास नूं एक्सप्लेन कीता ना सरदार जसवंत सिंह नेकी ने, ते जदों वंड शकन दे उत्ते लिखण लगे ना ओ वखरा टॉपिक, जदों लिखदे लिखदे उत्थे आए ते एक घटना दा उन्हां जिक्र कीता बाबा साहिब सिंह बेदी दी दा। ओ उन्हां ते इनाम सी, दिराम सी भी जिहड़ा उन्हां नूं गिरफ्तार करेगा। एक मुसलमान दरोगा उन्हां नूं लभदा लभदा कानू आण दे छंभ च आ गया, ते लभदिआं लभदिआं जदों बाबा जी लभे ना ते ओ दरिया दे किनारे ते दरिया वल मूंह करके ते बैठे ते ओ डोल पिछे जाके खड़ा हो गया। उहदे नाल फौरस सी बाबा जी इथों पाणी दा बुक भरदे ने ते जदों उपर लियांदे ने ते बुक खुल जांदा, पाणी डुल जांदा, फिर करदे ने फिर डुल जांदा, फिर करदे। इहने अगे होके वेख्या ते की तकिया वी इक बिच्छू है, ओह पाणी च डुबदा है। बाबा जी उहनूं बचाणा चाहुंदे ने, जदों उहनूं उपर लै के आउंदे ने उहने चिर नूं डंग मार देंदा, उहदी दर्द बड़ी असह हुंदी है, दर्द नाल बुक खुल जांदा, उह फिर डिग पैंदा। ਇਹ ਵੇਖ ਕੇ ਉਹ ਕਹਿਣ ਲੱਗਾ ਬਾਬਾ ਜੀ ਤੁਸੀਂ ਉਹਨੂੰ ਬਾਹਰ ਕੱਢਦੇ ਹੋ ਤੇ ਉਹ ਤੁਹਾਨੂੰ ਡੰਗ ਮਾਰਦਾ, ਤੁਸੀਂ ਇਸ ਮੂਜੀ ਨੂੰ ਛੱਡ ਕਿਉਂ ਨਹੀਂ ਦਿੰਦੇ? ਤੇ ਬਾਬਾ ਸਾਹਿਬ ਸਿੰਘ ਕਹਿਣ ਲੱਗੇ ਉਹ ਬਿੱਛੂ ਹੋ ਕੇ ਆਪਣਾ ਸੁਭਾਅ ਨਹੀਂ ਛੱਡਦਾ ਡੰਗ ਮਾਰਨ ਦਾ, ਤੇ ਮੈਂ ਮਨੁੱਖ ਹੋ ਕੇ ਪਰਉਪਕਾਰ ਕਰਨ ਦਾ ਸੁਭਾਅ ਕਿਉਂ ਛੱਡਾਂ? ਮੈਂ ਬਾਹਰ ਪਿੱਛੇ ਹਟੇ। ਆਖਣ ਲੱਗੇ ਬਾਬਾ ਜੀ ਤੁਸੀਂ ਆਪਣੇ ਆਪ ਨੂੰ ਗ੍ਰਿਫਤਾਰ ਸਮਝੋ। ਬਾਬਾ ਜੀ ਕਹਿਣ ਲੱਗੇ ਚਲੋ ਠੀਕ ਹੈ, ਲੈ ਗਏ। ਜੰਗਲ ਵਿੱਚ ਰਾਤ ਹੋ ਗਈ ਤੇ ਬਾਬਾ ਜੀ ਕਹਿਣ ਲੱਗੇ ਵੀ ਰਾਤ ਹੋ ਗਈ ਏ ਤੇ ਜੇ ਤੁਸੀਂ ਕਹੋ ਤੇ ਇੱਥੇ ਮੇਰੀ ਇੱਕ ਛੱਪਰ ਮੈਂ ਪਾਈ ਏ, ਉੱਥੇ ਪ੍ਰਸ਼ਾਦੇ ਦਾ ਇੰਤਜ਼ਾਮ ਵੀ ਹੈ ਤੇ ਤੈਨੂੰ ਮੰਜਾ ਵੀ ਮਿਲ ਜਾਏਗਾ, ਸਵੇਰੇ ਆਪਾਂ ਚਲੇ ਚੱਲਾਂਗੇ, ਮੈਨੂੰ ਜੇਲ੍ਹ ਲੈ ਜੀ। ਆਖਣ ਲੱਗਾ ਠੀਕ ਹੈ, ਪਰ ਉਹਦੇ ਮਨ ਵਿੱਚ ਮਹਿਲ ਆਈ ਵੀ ਸ਼ਾਇਦ ਹਨੇਰੇ ਵਿੱਚ ਬਾਬਾ ਜੀ ਭੱਜਣ ਦੀ ਤਾਕ ਵਿੱਚ ਨੇ। ਲੈ ਗਿਆ, ਉੱਥੇ ਇੱਕ ਗੂੰਗੀ ਬੱਚੀ ਨੇ ਸਵਾਗਤ ਕੀਤਾ। ਇਹ ਬੱਚੀ ਨੂੰ ਕੋਈ ਜਮਾਂਦਰੂ ਗੂੰਗੀ ਹੋਣ ਕਰਕੇ ਛੋਟੀ ਜਿਹੀ ਬੱਚੀ ਨੂੰ ਇਹਨਾਂ ਕੋਈ ਸੁੱਟ ਗਿਆ ਸੀ ਤੇ ਬਾਬਾ ਜੀ ਉਹਨੂੰ ਤਰਸ ਕਰਕੇ ਲੈ ਆਏ, ਉੱਥੇ ਪਲੀ, ਉਹਨੇ ਸਵਾਗਤ ਕੀਤਾ। ਤੇ ਸਾਧ ਸੰਗਤ ਜੀ ਜਿਸ ਵੇਲੇ ਪ੍ਰਸ਼ਾਦੇ ਦਾ ਵਕਤ ਆਇਆ ਤੇ ਬੈਠ ਗਏ, ਪ੍ਰਸ਼ਾਦੇ ਤਿੰਨ ਹੀ ਸਨ, ਇੱਕ ਪ੍ਰਸ਼ਾਦਾ ਦਰੋਗੇ ਦੇ ਹੱਥਾਂ ਤੇ, ਇੱਕ ਪ੍ਰਸ਼ਾਦਾ ਬਾਬਾ ਸਾਹਿਬ ਸਿੰਘ ਬੇਦੀ ਦੇ ਹੱਥਾਂ ਤੇ, ਇੱਕ ਉਹ ਬੱਚੀ ਨੇ ਆਪਣੇ ਲਈ ਰੱਖਿਆ। ਪ੍ਰਸ਼ਾਦਾ ਛਕਦਿਆਂ ਛਕਦਿਆਂ ਨਾ ਉਹ ਬਾਬਾ ਸਾਹਿਬ ਸਿੰਘ ਬੇਦੀ ਕਹਿਣ ਲੱਗੇ ਵੀ ਦਰੋਗਾ ਜੀ ਹੋਰ ਭੁੱਖ ਹੈ? ਕਹਿਣ ਲੱਗਾ ਜੀ ਭੁੱਖ ਤੇ ਹੈ। ਉਹਨਾਂ ਨੇ ਕਲਾ ਮਰੋੜ ਕੇ ਨਾ ਦੀਵੇ ਦੀ ਥੋੜ੍ਹੀ ਜਿਹੀ ਬੱਤੀ ਹੋਰ ਘਟਾ ਦਿੱਤੀ ਬਈ ਇਹਨੂੰ ਪਤਾ ਨਾ ਲੱਗੇ ਵੀ ਅਸੀਂ ਆਪਣਾ ਪ੍ਰਸ਼ਾਦਾ ਇਹਨੂੰ ਦੇ ਰਹੇ ਹਾਂ। ਸਹੀਦੇ ਜੇ ਆਪਣਾ ਪ੍ਰਸ਼ਾਦਾ ਫੜਾ ਦਿੱਤਾ। ਉਹਨੂੰ ਸ਼ੱਕ ਹੋਇਆ ਵੀ ਸ਼ਾਇਦ ਬਾਬਾ ਜੀ ਦੌੜਨਾ ਚਾਹੁੰਦੇ ਨੇ। ਜਦੋਂ ਉਹ ਪ੍ਰਸ਼ਾਦਾ ਦੇ ਦਿੱਤਾ ਤੇ ਕਹਿੰਦੇ ਨੇ ਉਹਨੇ ਉਹ ਵੀ ਛੱਕ ਲਿਆ ਤੇ ਫਿਰ ਪੁੱਛਿਆ, ਸ਼ਾਇਦ ਉਹਨੂੰ ਪਤਾ ਹੀ ਨਹੀਂ ਸੀ ਵੀ ਪ੍ਰਸ਼ਾਦੇ ਤਿੰਨ ਨੇ। ਆਖਣ ਲੱਗੇ ਵੀ ਹੋਰ ਵੀ ਹਾਜ਼ਰ ਹੈ? ਕਹਿਣ ਲੱਗੇ ਜੀ ਹੈ। ਉਹ ਬੱਚੀ ਨੇ ਆਪਣਾ ਪ੍ਰਸ਼ਾਦਾ ਵੀ ਦੇ ਦਿੱਤਾ। ਆਪ ਬਾਬਾ ਜੀ ਵੀ ਭੁੱਖੇ ਤੇ ਉਹ ਛੋਟੀ ਬੱਚੀ ਵੀ ਭੁੱਖੀ, ਰਾਤ ਨੂੰ ਸੌ ਗਏ ਤੇ ਜਦੋਂ ਸਵੇਰੇ ਉੱਠੇ ਨਾ ਤੇ ਹਜ਼ੂਰ ਕਹਿਣ ਲੱਗੇ ਦਰੋਗਾ ਜੀ ਚੱਲੀਏ? ਆਖਣ ਲੱਗਾ ਨਹੀਂ ਹਜ਼ੂਰ, ਚੱਲਣਾ ਹੁਣ ਮੈਂ ਵੇ, ਤੁਸੀਂ ਨਹੀਂ ਚੱਲਣਾ। ਕੀ ਹੋਇਆ? ਅਸਲ 'ਚ ਉਹਨੂੰ ਰਾਤ ਨੂੰ ਸੁਪਨਾ ਆਇਆ ਸੀ, ਉਹ ਸੁਪਨੇ ਵਿੱਚ ਸਾਰੀ ਘਟਨਾ ਉਹਨੂੰ ਪਤਾ ਲੱਗ ਗਈ ਸੀ ਵੀ ਕੁੱਲ ਪ੍ਰਸ਼ਾਦੇ ਤਿੰਨ ਸਨ ਔਰ ਇਹ ਆਪ ਭੁੱਖੇ ਰਹੇ ਨੇ ਤੇ ਆਪਣੇ ਪ੍ਰਸ਼ਾਦੇ ਵੀ ਇਹਨਾਂ ਨੇ ਮੈਨੂੰ ਛਕਾ ਦਿੱਤੇ ਨੇ। ਆਖਣ ਲੱਗੇ ਬਾਬਾ ਜੀ ਜਿਹੜੇ ਲੋਕ ਇੱਥੋਂ ਤੱਕ ਚਲੇ ਜਾਣ ਬਈ ਆਪਣੀ ਖੁਰਾਕ ਵੀ ਕਿਸੇ ਨੂੰ ਭੁੱਖਾ ਸਮਝ ਕੇ ਛਕਾ ਦੇਣ, ਉਹ ਪਰਉਪਕਾਰੀ ਰੂਹਾਂ ਹੁੰਦੀਆਂ ਨੇ, ਤੇ ਮੈਂ ਥੋੜ੍ਹੇ ਜਿਹੇ ਇਨਾਮ ਦਰਾਮ ਵਾਸਤੇ ਤੁਹਾਨੂੰ ਗ੍ਰਿਫਤਾਰ ਨਹੀਂ ਕਰਨਾ, ਮੈਨੂੰ ਮਾਫ ਕਰਨਾ, ਤੁਸੀਂ ਆਨੰਦ ਲਵੋ ਤੇ ਮੈਂ ਵਾਪਸ ਚੱਲਿਆ। ਉਹ ਹਜ਼ੂਰ ਨੂੰ ਉੱਥੇ ਹੀ ਛੱਡ ਕੇ ਤੇ ਵਾਪਸ ਆ ਗਿਆ। ਇਹਦੇ ਵਿੱਚ ਬੜੀਆਂ ਬਰਕਤਾਂ ਨੇ, ਆ ਤੁਸੀਂ ਲੰਗਰ ਵਿਦੇਸ਼ਾਂ ਵਿੱਚ ਆ ਕੇ ਲਾਏ ਨੇ, ਪੂਰੇ ਵਰਲਡ ਵਿੱਚ ਇਸ ਗੱਲ ਦੀ ਮਸ਼ਹੂਰੀ ਹੈ ਵੀ ਸਿੱਖ ਏਦਾਂ ਸੇਵਾ ਕਰਦੇ ਨੇ। ਈਵਨ UNO ਵਿੱਚ, ਯੂਨਾਈਟਿਡ ਨੇਸ਼ਨ ਵਿੱਚ ਮੈਂਸ਼ਨ ਹੁੰਦਾ। ਇਹ ਸਿਧਾਂਤ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤਾ ਹੈ। ਤੀਜਾ ਸਿਧਾਂਤ ਜਿਹੜਾ ਸਾਨੂੰ ਬਖਸ਼ਿਆ ਉਹ ਸੀ ਫਿਰ ਨਾਮ ਜਪਣਾ। ਮੇਰਾ ਆਪਣਾ ਮੰਨਣਾ ਹੈ ਬਈ ਪਹਿਲਾਂ ਨਦੀਨ ਜ਼ਮੀਨ 'ਚੋਂ ਪੁੱਟਣਾ ਪੈਂਦਾ ਹੈ, ਫਿਰ ਫਸਲ ਹੁੰਦੀ ਹੈ। ਇਸੇ ਤਰ੍ਹਾਂ ਪਹਿਲਾਂ ਧਰਮ ਦੀ ਕਿਰਤ ਕਰੀਏ, ਹਿਰਦਾ ਸੁੱਚਾ ਹੋਵੇ, ਫਿਰ ਵੰਡ ਛਕੀਏ। ਅਸੀਂ ਬੜੇ ਅਮੀਰ ਹੋਵੀਏ, ਸਾਡੇ ਇੱਕ ਕੰਧ ਦੇ ਪਰਲੇ ਪਾਸੇ ਕੋਈ ਵਿਅਕਤੀ ਭੁੱਖ ਨਾਲ ਕੁਰਲਾ ਰਿਹਾ, ਉਹਦੇ ਜਿਹੜੇ ਵਾਈਬ੍ਰੇਸ਼ਨ ਆ ਰਹੇ ਨੇ ਕਲਪੇ ਹੋਏ ਦੇ, ਉਹ ਨਾਮ ਨਹੀਂ ਜਪਣ ਦੇਣਗੇ। ਸ਼ਾਇਦ ਇਸ ਵਾਸਤੇ ਕ੍ਰਮਵਾਰ ਤੁਸੀਂ ਇੱਦਾਂ ਵੀ ਕਹਿੰਦੇ ਹੋ ਨਾਮ ਜਪੋ ਵੰਡ ਛਕੋ, ਪਰ ਮੈਂ ਗੁਰਬਾਣੀ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਸਤਿਗੁਰੂ ਦਾ ਇਹ ਫਲਸਫਾ ਹੈ ਉਹਨਾਂ ਨੇ ਕ੍ਰਮਵਾਰ ਕਿਵੇਂ ਕਿਹਾ। ਲੱਭਦਿਆਂ ਲੱਭਦਿਆਂ ਮੈਨੂੰ ਇਹ ਸ਼ਲੋਕ ਲੱਭ ਗਿਆ ਜਿਹਦੇ ਵਿੱਚ ਉਹਨਾਂ ਨੇ ਗੱਲ ਸ਼ੁਰੂ ਕੀਤੀ, ਘਾਲ ਖਾਏ ਧਰਮ ਦੀ ਕਿਰਤ ਕਰੇ, ਕਿ ਛੱਥੋਂ ਦੇ ਵੰਡ ਕੇ ਛਕੇ, ਨਾਨਕ ਰਾਹ ਪਛਾਣੇ ਸੇ ਫਿਰ ਉਹ ਨਾਮ ਜਪੇ। ਇਹ ਤਿੰਨ ਸੂਤਰੀ ਸ਼ੁਭ ਧਰਮ ਆਦੇਸ਼ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ। ਅੱਜ ਆਪ ਜੀ ਦਾ ਪਵਿੱਤਰ ਪਾਵਨ ਜੋਤੀ ਜੋਤ ਦਿਵਸ ਇੱਥੇ ਪ੍ਰਬੰਧਕ ਕਮੇਟੀ ਵੱਲੋਂ ਉਸ ਸੰਦਰਭ ਵਿੱਚ ਇਹ ਦੀਵਾਨ ਸਜੇ ਨੇ। ਭਾਵੇਂ 22 ਤਰੀਕ ਬੀਤੀ ਨੂੰ ਆਪ ਜੀ ਦਾ ਜੋਤੀ ਜੋਤ ਦਿਵਸ ਜਿਹੜਾ ਉਹ ਲੰਘ ਗਿਆ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਇਹ ਸਾਰਾ ਹੀ ਮਹੀਨਾ ਲਗਭਗ ਦਾਸ ਨੇ ਇੱਥੇ ਆਪ ਗੁਰੂ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ। ਸੰਗਤਾਂ ਵੱਲੋਂ ਢੇਰ ਸਾਰਾ ਪਿਆਰ, ਢੇਰ ਸਾਰਾ ਸਤਿਕਾਰ ਪ੍ਰਾਪਤ ਹੋਇਆ ਉਹਦੇ ਵਾਸਤੇ, ਕਿਉਂਕਿ ਮੇਰਾ ਇਹ ਇਸ ਫੇਰੀ ਦਾ ਭਾਵੇਂ ਸ਼ਾਮ ਦੇ ਦੀਵਾਨ ਵਿੱਚ ਵੀ ਮੈਂ ਹਾਜ਼ਰੀ ਭਰਨੀ ਹੈ, ਪਰ ਪ੍ਰੋਪਰ ਇਹ ਦੁਪਹਿਰ ਦਾ ਭਰਵਾਂ ਦੀਵਾਨ ਮੇਰਾ ਆਖਰੀ ਹੈ। ਇਸ ਵਾਸਤੇ ਮੈਂ ਆਪ ਸਾਰੀਆਂ ਸੰਗਤਾਂ ਦਾ ਜੋ ਤੁਸੀਂ ਪਿਆਰ ਬਖਸ਼ਿਸ਼ ਕੀਤਾ, ਕਈ ਐਸੀਆਂ ਐਸੀਆਂ ਰੂਹਾਂ ਮੇਰੇ ਸਾਹਮਣੇ ਬੈਠੀਆਂ ਨੇ ਜਿਹੜੇ ਨੇਮ ਨਾਲ ਆਉਂਦੇ ਸਨ ਔਰ ਮੈਨੂੰ ਕਥਾ ਕਰਨ ਵਿੱਚ ਬੜਾ ਸਹਿਯੋਗ ਬਖਸ਼ਦੇ ਸਨ, ਰਿਸਪੋਂਸ ਦਿੰਦੇ ਸਨ, ਔਰ ਮੈਂ ਸਮਝਦਾ ਹਾਂ ਵੀ ਅੱਜ ਵਿਚਾਰ ਮੈਂ ਥੋੜ੍ਹੀ ਨਿੱਠ ਕੇ ਕਰ ਲਾਂਗਾ। ਉਹਨਾਂ ਰੂਹਾਂ ਦੇ ਧੰਨਵਾਦ ਕਰਨ ਲਈ ਤਾਂ ਕੋਈ ਲਫਜ਼ ਨਹੀਂ। ਸੋ ਆਪ ਸਾਰੀਆਂ ਸੰਗਤਾਂ ਨੇ ਜੋ ਪਿਆਰ ਬਖਸ਼ਿਸ਼ ਕੀਤਾ, ਜੋ ਸਤਿਕਾਰ ਬਖਸ਼ਿਸ਼ ਕੀਤਾ, ਉਹਦੇ ਵਾਸਤੇ ਮੈਂ ਰਵਾਇਤੀ ਤੌਰ 'ਤੇ ਨਹੀਂ ਕਹਿ ਰਿਹਾ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਰਿਣੀ ਹਾਂ, ਬੜਾ ਧੰਨਵਾਦੀ ਹਾਂ। ਸੰਗਤਾਂ ਦੇ ਨੁਮਾਇੰਦਾ ਜਿਹੜੇ ਪ੍ਰਬੰਧਕ ਸਾਹਿਬਾਨ ਨੇ, ਉਹ ਤੁਸਾਂ ਜਿਹੜੇ ਚੁਣੇ ਹੋਏ ਨੇ, ਜਿਨ੍ਹਾਂ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਜੰਡੀ, ਸਰਦਾਰ ਅੰਮ੍ਰਿਤਪਾਲ ਸਿੰਘ ਜੀ ਜਨਰਲ ਸਕੱਤਰ, ਸਰਦਾਰ ਦਵਿੰਦਰ ਸਿੰਘ ਜੀ, ਇਸੇ ਪ੍ਰਕਾਰ ਸਰਦਾਰ ਜਸਦੇਵ ਸਿੰਘ ਜੀ, ਜਸਪ੍ਰੀਤ ਸਿੰਘ ਜੀ, ਹੋਰ ਵੀ ਸਾਰੀ ਟੀਮ, ਕਿਉਂਕਿ ਮੈਂ ਆ ਤੀਜੀ ਵਾਰ ਤੁਹਾਡੇ ਕੋਲ ਆਇਆ, ਮੈਨੂੰ ਸਾਰੇ ਪ੍ਰਬੰਧਕ ਵੀਰਾਂ ਦੇ ਨਾਵਾਂ ਦਾ ਨਹੀਂ ਪਤਾ, ਸਾਰੀ ਹੀ ਟੀਮ ਦਾ ਦਾਸ ਸ਼ੁਕਰਾਨਾ ਕਰਦਾ, ਕਿਉਂਕਿ ਤੁਸੀਂ ਸੰਗਤ ਦੇ ਰੂਬਰੂ ਕਰਦੇ ਹੋ, ਸੋ ਸਾਨੂੰ ਮੌਕਾ ਮਿਲਦਾ ਸੰਗਤ ਦੇ ਦਰਸ਼ਨ ਕਰਨ ਦਾ। ਇਸ ਵਾਸਤੇ ਜਿੱਥੇ ਆਪ ਸਾਰੀਆਂ ਸੰਗਤਾਂ ਦਾ ਦਾਸ ਧੰਨਵਾਦੀ ਹੈ, ਉੱਥੇ ਨਾਲ ਸੰਗਤਾਂ ਦੇ ਨੁਮਾਇੰਦੇ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਾਰੀ ਵਿਧ ਬਣਦੀ ਹੈ। ਸੋ ਸਮੂਹਕ ਤੌਰ 'ਤੇ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਗੁਰੂ ਪੰਥੇ ਵਿਦਵਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰੂ ਪਾਤਸ਼ਾਹ ਦੇ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਾਉਂਦਿਆਂ ਹੋਇਆਂ ਇਸ ਹਫ਼ਤੇ ਲੰਘੇ ਹੋਏ ਇਤਿਹਾਸਕ ਦਿਹਾੜੇ 22 ਸਤੰਬਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ 70 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਜਿਨ੍ਹਾਂ ਨੇ ਆਪਣਾ ਸਰੀਰ ਚੋਲਾ ਤਿਆਗਿਆ, ਉਸ ਪਾਵਨ ਇਤਿਹਾਸ ਨੂੰ ਸਰਵਣ ਕਰਾਉਂਦਿਆਂ ਹੋਇਆਂ ਗੁਰੂ ਪਾਤਸ਼ਾਹ ਦੇ 3 ਸਿਧਾਂਤ ਆਪ ਜੀ ਨਾਲ ਸਾਂਝੇ ਕੀਤੇ ਹਨ। ਸੋ ਭਾਈ ਸਾਹਿਬ ਦਾ ਇਸ ਫੇਰੀ ਦਾ ਦੁਪਹਿਰ ਦਾ ਆਖਰੀ ਦੀਵਾਨ ਸੀ, ਸੋ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਣਾ ਨੂੰ ਕਿ ਉਹ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਗੁਰੂ ਸੰਗਤ ਵੱਲੋਂ ਸਰੋਪਾਓ ਦੀ ਬਖਸ਼ਿਸ਼ ਦੇਣ। ਬੋਲੇ ਸੋਨਿਆਲ, ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਕੀਰਤਨ ਦੀ ਆਰੰਭਤਾ ਕਰਨ, ਵਿਸ਼ੇਸ਼ ਤੌਰ 'ਤੇ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਆਉਣ ਵਾਲੇ ਜੋ ਮਹੀਨੇ ਦੇ ਵਿੱਚ ਨਵੰਬਰ ਦੀ ਇਲੈਕਸ਼ਨ ਹੋਣ ਜਾ ਰਹੀ ਹੈ, ਅੱਜ ਸਾਡੇ ਪਾਸ ਹਿਊਮਨ ਰਿਲੇਸ਼ਨ ਕਮਿਸ਼ਨ ਜੋ ਕਿ ਯੂਨੀਵਰਸਿਟੀ ਦੇ ਵਿੱਚ ਦੀਪਤੀ ਗਰਗ ਹਨ, ਜਿਹੜੇ ਕਿ ਇਸ ਵਕਤ ਦੀ ਯੂਨੀਵਰਸਿਟੀ ਸਕੂਲ ਡਿਸਟ੍ਰਿਕਟ 4 ਤੋਂ ਇਲੈਕਸ਼ਨ ਲੜ ਰਹੇ ਹਨ, ਉਹ ਸਾਡੇ ਵਿੱਚ ਪਹੁੰਚੇ ਹਨ। ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਹੁਣ ਮੈਂ ਬੇਨਤੀ ਕਰਾਂਗਾ ਦੀਪਤੀ ਗਰਗ ਨੂੰ ਕਿ ਉਹ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ, ਜੋ ਉਹ ਇਲੈਕਸ਼ਨ ਲੜਨ ਜਾ ਰਹੇ ਹਨ, ਜੋ ਉਹਨਾਂ ਦਾ ਏਜੰਡਾ ਹੈ ਉਹ ਆਪ ਜੀ ਨਾਲ ਸਾਂਝਾ ਕੀਤਾ ਜਾਵੇ, ਉਪਰੰਤ ਗੁਰੂ ਕੇ ਕੀਰਤਨ ਦੀ ਆਰੰਭਤਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਮੈਨੂੰ ਬਹੁਤ ਪਿਆਰ ਅਤੇ ਹੌਸਲਾ ਦਿੱਤਾ ਹੈ। ਮੇਰਾ ਪੰਜਾਬ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ। ਪੰਜਾਬ 'ਚ ਹੀ ਪੈਦਾ ਹੋਈ, ਉੱਥੇ ਹੀ ਕਾਲਜ ਗਈ ਅਤੇ ਮੇਰਾ ਵਿਆਹ ਵੀ ਪੰਜਾਬ 'ਚ ਹੀ ਹੋਇਆ ਹੈ। ਅੱਜ ਮੈਂ ਯੂਨੀਅਨ ਸਿਟੀ 'ਚ ਰਹਿੰਦੀ ਹਾਂ ਅਤੇ ਉੱਥੋਂ ਉਹਨੂੰ ਹੀ ਆਪਣਾ ਘਰ ਮੰਨਦੀ ਹਾਂ। ਮੇਰੀ ਦੋ ਬੇਟੀਆਂ ਨੇ ਅਤੇ ਦੋਨੋਂ ਪਬਲਿਕ ਸਕੂਲਾਂ 'ਚੋਂ ਪੜ੍ਹੀਆਂ ਅਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਸਕੂਲਾਂ ਨੂੰ ਸਿਰਫ ਬਾਹਰੋਂ ਹੀ ਨਹੀਂ ਵੇਖਿਆ। ਮੈਂ ਪੇਰੈਂਟਸ ਦੀਆਂ ਉਮੀਦਾਂ, ਫਿਕਰਾਂ ਅਤੇ ਸਵਾਲਾਂ ਨੂੰ ਸਮਝਦੀ ਹਾਂ। ਮੈਂ ਇਹ ਵੀ ਮੰਨਦੀ ਹਾਂ ਕਿ ਪੇਰੈਂਟਸ ਦੀ ਆਵਾਜ਼ ਸਕੂਲ ਸਿਸਟਮ ਵਿੱਚ ਸੁਣੀ ਜਾਣੀ ਚਾਹੀਦੀ ਹੈ। ਪੇਰੈਂਟਸ ਨੂੰ ਸਵਾਲ ਪੁੱਛਣ ਦਾ ਅਤੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਬਾਰੇ ਜਾਣਨ ਦਾ, ਸਕੂਲ ਡਿਸਟ੍ਰਿਕਟ ਦੇ ਫੈਸਲਿਆਂ ਨੂੰ ਸਮਝਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਸਾਰੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ, ਸੇਫ ਸਕੂਲਸ ਅਤੇ ਵਧੀਆ ਟੀਚਰਸ ਅਤੇ ਅੱਗੇ ਵਧਣ ਦਾ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ਹਰ ਫੈਮਲੀ ਨੂੰ ਇੱਜ਼ਤ ਨਾਲ ਸੁਣਿਆ ਜਾਣਾ ਚਾਹੀਦਾ ਹੈ ਅਤੇ ਗੁਰਦੁਆਰਾ ਸਾਹਿਬ ਸਾਨੂੰ ਸੇਵਾ, ਨਮਰਤਾ ਅਤੇ ਸਰਬੱਤ ਦਾ ਬਲਾ ਸਿਖਾਉਂਦਾ ਹੈ। ਮੈਂ ਵੀ ਪਬਲਿਕ ਸਰਵਿਸ ਨੂੰ ਇਸੇ ਤਰ੍ਹਾਂ ਦੇਖਦੀ ਹਾਂ ਅਤੇ ਲੋਕਾਂ ਦੀ ਗੱਲ ਸੁਣਨੀ ਅਤੇ ਇਮਾਨਦਾਰੀ ਨਾਲ ਸੇਵਾ ਕਰਨਾ ਚਾਹੁੰਦੀ ਹਾਂ। ਆਪਣੀ ਕਮਿਊਨਿਟੀ ਲਈ ਜੋ ਕਰ ਸਕਦੀ ਹਾਂ ਉਹ ਵੀ ਕਰਨਾ ਚਾਹੁੰਦੀ ਹਾਂ। ਤੁਸੀਂ ਮੈਨੂੰ ਜੋ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ ਉਸ ਲਈ ਮੇਰਾ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਦੀਪਤੀ ਗਰਗ, ਜਿਹੜੇ ਕਿ ਯੂਨੀਅਨ ਸਿਟੀ ਸਕੂਲ ਡਿਸਟ੍ਰਿਕਟ ਬਹੋਰ ਤੋਂ ਇਲੈਕਸ਼ਨ ਲੜਨ ਜਾ ਰਹੇ ਸੀ। ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ। ਅਗਰ ਆਪ ਜੀ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਇਹਨਾਂ ਨੂੰ ਮਿਲ ਕੇ ਕਰ ਵੀ ਸਕਦੇ ਹੋ। ਸੋ ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁੱਖ ਪਿਛਲੇ 4 ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਦਰ ਦੇ ਬਰਸਾਏ ਹੋਏ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਾਜ਼ਰੀ ਭਰ ਰਹੇ ਹਨ, ਜਿਨ੍ਹਾਂ ਦਾ ਇਸ ਫੇਰੀ ਦਾ ਆਖਰੀ ਦੀਵਾਨ ਸੀ। ਹੁਣ ਬਹੁਤ ਹੀ ਆਦਰ ਸਤਿਕਾਰ ਸਹਿਤ ਬੇਨਤੀ ਕਰਾਂਗਾ ਕਿ ਉਹ ਕੀਰਤਨ ਦੀ ਆਰੰਭਤਾ ਕਰਨ। ਨਾਲ ਹੀ ਬੇਨਤੀ ਕਰਾਂ ਕਿ ਜੋ ਆਉਣ ਵਾਲਾ ਮਹੀਨਾ ਆਰੰਭ ਹੋਣ ਜਾ ਰਿਹਾ ਹੈ, ਅਕਤੂਬਰ ਮਹੀਨੇ ਦੀ 9 ਤਰੀਕ ਨੂੰ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਸ਼ੁੱਕਰਵਾਰ ਦਾ ਦਿਨ ਹੈ, ਜਿੱਥੇ 7-8-9 ਨੂੰ ਅਖੰਡ ਪਾਠ ਸਾਹਿਬ ਹੋਣਗੇ, ਸ਼ਾਮ ਦੇ ਟਾਈਮ ਭੋਗ ਪਾਏ ਜਾਣਗੇ। ਉੱਥੇ ਹੀ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਖੁਸ਼ੀਆਂ ਮਨਾਉਂਦਿਆਂ ਹੋਇਆਂ ਦਰਬਾਰ ਸਾਹਿਬ ਦੀ ਤਰ ਦੇ ਉੱਤੇ ਉਸੇ ਤਰ੍ਹਾਂ ਹੀ ਜੋ ਪਿਛਲੇ ਸਮੇਂ ਦੇ ਵਿੱਚ ਹੁੰਦਾ ਆਇਆ ਇਹ ਪ੍ਰਕਾਸ਼ ਕੀਤਾ ਜਾਵੇਗਾ, ਫੁੱਲਾਂ ਦੀ ਵਰਖਾ ਹੋਵੇਗੀ 9 ਅਕਤੂਬਰ ਨੂੰ। ਅਤੇ ਇਸ ਦੇ ਨਾਲ 9 ਅਕਤੂਬਰ ਨੂੰ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸਿੱਖਾ, ਉਹਨਾਂ ਦੀ ਸ਼ਹਾਦਤ ਦਾ ਦਿਹਾੜਾ, ਉਹਨਾਂ ਨੂੰ ਫਾਂਸੀ 'ਤੇ ਚਾੜਿਆ ਗਿਆ ਸੀ, ਉਹ ਵੀ ਆ ਰਿਹਾ ਹੈ। ਸੋ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰੋ। ਆਓ ਹੁਣ ਗੁਰੂ ਪੰਥ ਦੇ ਵਿਦਵਾਨ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਉਹਨਾਂ ਤੋਂ ਉਪਰੰਤ ਡਾਕਟਰ ਸਾਹਿਬ ਵੀ ਪਹੁੰਚ ਰਹੇ ਹਨ, ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਕੀਰਤਨ ਦੀ, ਜਿਹਨਾਂ ਨੇ ਰਾਤ ਵੀ ਸ਼ਾਕਲ ਸ਼ਾਮ ਵੀ ਭਰੀ ਸੀ। ਆਹ ਹੁਣ ਕੀਰਤਨ ਨਾਲ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਂ ਸਦਕਾ ਆਪਾਂ ਸਤਿਗੁਰੂ ਜੀ ਦੀ ਪਾਵਣ ਗੋਦ ਵਿੱਚ ਸੱਜ ਬੈਠੇ ਹਾਂ। ਕੀਰਤਨ ਦੀ ਆਰੰਭਤਾ ਜੋ ਮਰਿਆਦਾ ਹੈ ਅਸਲ ਵਿੱਚ ਵੈਸੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਹ ਮਰਿਆਦਾ ਲਾਗੂ ਹੈ। ਬੰਦਰਾਂ ਜਿਹੜੀ ਹੈ ਬਲੰਬਤ ਵਿੱਚ ਕਰਨੀ, ਮਰਿਆਦਾ ਤਾਂ ਸਾਰਿਆਂ ਗੁਰੂ ਘਰਾਂ ਦੀ ਹੈ ਪਰ ਲਾਗੂ ਕਿਤੇ ਕਈ ਵਾਰ ਨਹੀਂ ਹੁੰਦੀ, ਕੋਈ ਢਿੱਲ ਮੱਠ ਹੋ ਜਾਂਦੀ ਹੈ ਪ੍ਰਬੰਧਕਾਂ 'ਚ ਕਹਿ ਲਓ ਗ੍ਰੰਥੀਆਂ 'ਚ ਕਹਿ ਲਓ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਮਰਿਆਦਾ ਤੋਂ ਬਿਨਾਂ ਕੀਰਤਨ ਆਰੰਭ ਨਹੀਂ ਹੋ ਸਕਦਾ। ਅਤੇ ਫਿਰ ਕੀਰਤਨੀਆਂ ਨੂੰ ਵੀ ਥੋੜ੍ਹਾ ਜਿਹਾ ਜ਼ੋਰ ਲਾਉਣਾ ਪੈਂਦਾ, ਦਿਮਾਗ 'ਤੇ ਬੋਝ ਪਾਉਣਾ ਪੈਂਦਾ, ਕਿਉਂਕਿ ਇਹ ਬਲੰਬਤ ਤਾਲ ਵਿੱਚ ਬੰਦਨਾ ਕਰਨੀ ਥੋੜ੍ਹੀ ਜਿਹੀ ਡਿਫੀਕਲਟ ਹੈ, ਔਖੀ ਹੈ। ਅਤੇ ਅਸੀਂ ਸੌਖਾ ਸੌਖਾ ਢੰਗ ਲੱਭਦੇ ਹਾਂ ਵੀ ਕੋਈ ਨਾ ਕੋਈ ਸੌਖਾ ਜਿਹਾ ਢੰਗ ਹੋਵੇ ਜਿਹਦੇ ਨਾਲ ਸੰਗਤ ਵੀ ਖੁਸ਼ ਅਤੇ ਆਪ ਵੀ ਖੁਸ਼, ਕਿਉਂਕਿ ਇਹ ਬੰਦਨਾ ਬਲੰਬਤ ਵਿੱਚ ਕਈ ਵਾਰ ਕਈਆਂ ਦੀ ਸਮਝ 'ਚ ਨਹੀਂ ਆਉਂਦੀ। ਉਹ ਕਹਿੰਦੇ ਭਾਈ ਸਾਹਿਬ ਤੁਸੀਂ ਇਹ ਤੁਸੀਂ ਜਿਹੜੀ ਬੰਦਨਾ ਕੀਤੀ ਹੈ ਇਹ ਕੀ ਸੀ, ਕਿਉਂਕਿ ਹੁਣ ਸਾਡੀ ਸਰੋਤ ਇਸ ਤਰ੍ਹਾਂ ਦੀ ਹੋ ਗਈ, ਅਸੀਂ ਸੌਖਾ ਜਿਹਾ ਢੰਗ ਸੌਖਾ ਜਿਹਾ ਰਸਤਾ ਲੱਭਿਆ ਵੀ ਕੀਰਤਨ ਵਿੱਚ 15 ਕੁ ਮਿੰਟ ਅੱਧਾ ਘੰਟਾ ਕੀਰਤਨ ਹੋਵੇ ਅਤੇ ਬਾਕੀ ਦਾ ਵਾਹਿਗੁਰੂ ਵਾਹਿਗੁਰੂ ਹੋ ਜਾਵੇ। ਸਭ ਜ਼ਿਆਦਾ ਨਾ ਬਹੁਤੇ ਸ਼ਬਦ ਯਾਦ ਕਰਨ ਦੀ ਲੋੜ, ਮਨ ਨਾ ਬਹੁਤੇ ਤਾਲ ਵੇਖਣ ਦੀ ਲੋੜ, ਨਾ ਬਹੁਤੇ ਰਾਗ ਵੇਖਣ ਦੀ ਲੋੜ। 15 ਕੁ ਮਿੰਟ ਕੀਰਤਨ ਕਰੋ, ਬਾਕੀ ਸੰਗਤਾਂ ਨੂੰ ਵਾਹਿਗੁਰੂ ਜੀ ਪਾ ਕੇ ਘਰ ਨੂੰ ਚਲ ਜਾਓ। ਅਤੇ ਜੇ ਤੁਸੀਂ ਕੀਰਤਨ ਕਰਨਾ ਘੰਟਾ ਡੇਢ ਘੰਟਾ, ਫਿਰ ਤੁਹਾਨੂੰ ਉਹਦੇ ਵਾਸਤੇ ਤਿਆਰੀ ਵੀ ਚਾਹੀਦੀ ਹੈ, ਉਹਦੇ ਵਾਸਤੇ ਮਿਹਨਤ ਵੀ ਚਾਹੀਦੀ ਹੈ। ਸੋ ਰਵ ਵਿਚਾਰ ਇਹ ਅਸਲ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੀ ਦਰ ਦੀ ਮਰਿਆਦਾ ਹੈ, ਇਸ ਤੋਂ ਬਿਨਾਂ ਕੀਰਤਨ ਦੀ ਆਰੰਭਤਾ ਨਹੀਂ ਹੁੰਦੀ ਅਤੇ ਆਪਾਂ ਉਸੇ ਮਰਿਆਦਾ ਅਨੁਸਾਰ ਹੀ ਕੀਰਤਨ ਕਰਦੇ ਹਾਂ। ਮੇਰਾ ਤਕਰੀਬਨ ਆ ਚੌਥਾ ਵੀਕ ਹੈ, ਲਾਸਟ ਡੇ ਹੈ, ਅਤੇ ਮੇਰੀ ਕੋਸ਼ਿਸ਼ ਇਹੋ ਰਹੀ ਹੈ ਵੀ ਜੋ ਮਰਿਆਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦਰ ਦੀ ਹੈ ਉਸੇ ਮਰਿਆਦਾ ਅਨੁਸਾਰ ਹੀ ਕੀਰਤਨ ਹੋਵੇ। ਵਿੱਚ ਹੋਰ ਕਥਾ ਕਹਾਣੀਆਂ ਇੱਧਰ ਉੱਧਰ ਦੀਆਂ ਆਪਾਂ ਨਾ ਕਰੀਏ ਅਤੇ ਕੋਈ ਕੰਮ ਦੀ ਗੱਲ 2-4 ਮਿੰਟ ਦੀ ਆਪਾਂ ਕਰ ਲੈਂਦੇ, ਸਾਂਝ ਪਾ ਲੈਂਦੇ ਕਈ ਵਾਰ। ਸੋ ਇਸ ਵਾਸਤੇ ਉਸੇ ਮਰਿਆਦਾ ਅਨੁਸਾਰ ਆਪਾਂ ਕੀਰਤਨ ਦੀ ਆਰੰਭਤਾ ਕੀਤੀ ਹੈ। ਤਲੰਗ ਰਾਗ ਵਿੱਚ ਆਪਾਂ ਬੰਦਨਾ ਕੀਤੀ ਹੈ, ਤਲੰਗ ਰਾਗ ਦਾ ਸ਼ਬਦ ਆਪਾਂ ਸਮਾਂ ਹੈ ਤਲੰਗ ਰਾਗ ਦਾ 12-3, ਅਤੇ ਆਪਾਂ ਉਸੇ ਰਾਗ ਦਾ ਹੀ ਸਮਾਂ ਸਮੇਂ ਅਨੁਸਾਰ ਸ਼ਬਦ ਗ੍ਰਹਿਣ ਕਰਾਂਗੇ। ਆਓ ਸਾਰੇ ਮਨ ਦਿੱਤੀਆਂ ਇਕਾਗਰ ਕਰਕੇ ਵਾਹਿਗੁਰੂ ਦੀ ਉਸ ਅਕਾਲ ਪੁਰਖ ਦੀ ਉਸਤਤ ਵਡਿਆਈ ਕਰਦਿਆਂ ਹੋਇਆਂ ਆਪਣੇ ਸਵਾਸ ਸਬਦ ਕਰੀਏ।

ਸੋ ਸਮੂਹ ਜਥੇ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਸਤਿਕਾਰਯੋਗ ਡਾਕਟਰ ਚਰਨ ਕਮਲ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ, ਸਾਡੇ ਪਾਸ ਕੁਝ ਯੂਨੀਵਰਸਿਟੀ ਤੋਂ ਜਿਹੜੇ ਕਿ ਇਲੈਕਸ਼ਨ ਲੜ ਰਹੇ ਹਨ ਕੈਂਡੀਡੇਟਸ ਤੋਂ ਪਹੁੰਚੇ ਹਨ, ਉਹਨਾਂ ਨੇ ਆਪ ਜੀ ਦੇ ਨਾਲ ਦੋ ਚਾਰ ਮਿੰਟਾਂ ਵਾਸਤੇ ਵਿਚਾਰ ਸਾਂਝੇ ਕਰਨੇ ਹਨ। ਅਤੇ ਨਾਲ ਨਾਲ ਹੀ ਪਾਕਿਸਤਾਨ ਗੁਰਦੁਆਰਾ ਪੱਧਰ ਕਮੇਟੀ ਦੇ ਪ੍ਰਧਾਨ ਜੋ ਮੁੱਖ ਸੇਵਾਦਾਰ ਸਰਦਾਰ ਰਮੇਸ਼ ਸਿੰਘ ਜੀ ਅਰੋੜਾ, ਉਹ ਵੀ ਉਚੇਚੇ ਤੌਰ 'ਤੇ ਪਹੁੰਚੇ ਹਨ, ਉਹ ਵੀ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਪਰ ਪਹਿਲਾਂ ਮੈਂ ਬੇਨਤੀ ਕਰਾਂਗਾ ਹਰਪ੍ਰੀਤ ਸਿੰਘ ਬੈਂਸ ਨੂੰ ਕਿ ਉਹ ਆਣ ਕੇ ਜੋ ਯੂਨੀਵਰਸਿਟੀ ਤੋਂ ਜੋ ਕੈਂਡੀਡੇਟਸ ਹਨ ਉਹਨਾਂ ਦੀ ਜੋ ਜਾਣ ਪਛਾਣ ਆ, ਜੋ ਉਹਨਾਂ ਦੀ ਆਪ ਸੰਗਤਾਂ ਦੇ ਨਾਲ ਕਰਾਉਣ ਦਾ ਯਤਨ ਕਰਨ। ਹਰਪ੍ਰੀਤ ਸਿੰਘ ਬੈਂਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਬੈਨਰ ਦਾ ਧੰਨਵਾਦ, ਜਿਹਨਾਂ ਨੇ ਕਿ ਜੋ ਕਿ ਯੂਨੀਵਰਸਿਟੀ ਤੋਂ ਕੈਂਡੀਡੇਟ ਸਨ, ਉਹਨਾਂ ਨੂੰ ਆਪ ਸੰਗਤ ਨੇ ਰੂਬਰੂ ਕਰਾਇਆ। ਹੁਣ ਆਪ ਜੀ ਦੇ ਸਨਮੁਖ ਸਿੱਖ ਦੋ ਟਾਈਮ ਦੀ ਅਰਦਾਸ ਦੇ ਵਿੱਚ ਇਹ ਅਰਦਾਸ ਦੁਹਰਾਉਂਦਾ ਹੈ ਕਿ ਜਿਹਨਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਤਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਉਹ ਮਹਾਨ ਪੁੱਤਰ ਧਰਤੀ, ਜਿੱਥੇ ਗੁਰੂ ਸਾਹਿਬਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਉਹ ਧਰਤੀ, ਉਸ ਧਰਤੀ ਤੋਂ ਉਹਨਾਂ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧਕ ਹਨ, ਜੋ ਮੁੱਖ ਸੇਵਾਦਾਰ ਹਨ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਚੇਚੇ ਤੌਰ 'ਤੇ ਪਹੁੰਚੇ ਹਨ। ਸਮੁੱਚੀ ਸੰਗਤ ਵੱਲੋਂ, ਪ੍ਰਬੰਧ ਵੱਲੋਂ ਜੀ ਆਇਆਂ ਸਰਦਾਰ ਰਮੇਸ਼ ਸਿੰਘ ਜੀ ਅਰੋੜਾ, ਉਹਨਾਂ ਨੂੰ ਹੁਣ ਬੇਨਤੀ ਕਰਾਂਗਾ ਕਿ ਉਹ ਦੋ ਚਾਰ ਮਿੰਟ ਵਾਸਤੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਉਹਨਾਂ ਤੋਂ ਉਪਰੰਤ ਸਾਡੇ ਪਾਸ ਸਰਦਾਰ ਸੁਰਿੰਦਰ ਸਿੰਘ ਜੀ, ਜੋ ਕਿ ਸਾਲਡਿਫ ਔਰਗਨਾਈਜੇਸ਼ਨ ਤੋਂ ਪਹੁੰਚੇ ਹਨ, ਉਹਨਾਂ ਨੇ ਵੀ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨੇ ਆ। ਸੋ ਉਹਨਾਂ ਤੋਂ ਪਹਿਲਾਂ ਬੇਨਤੀ ਕਰਾਂ ਸਰਦਾਰ ਰਮੇਸ਼ ਸਿੰਘ ਜੀ ਅਰੋੜਾ, ਉਹ ਆਪ ਸੰਗਤਾਂ ਨੂੰ ਆਪਣੇ ਵਿਚਾਰਾਂ ਦੌਰਾਨ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਸਵਾਭਿਮਾਨ ਸੰਗਤ ਜੀ, ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਸੁਸ਼ੋਭਤ ਸੰਗਤ ਜੀ, ਫਤਿਹ ਦੀ ਪ੍ਰਵਾਨਗੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਚੰਗਾ ਲੱਗ ਰਿਹਾ ਕਿ ਅਮਰੀਕਾ ਦੀ ਇਸ ਧਰਤੀ 'ਤੇ ਤੁਹਾਡੇ ਕੋਲ ਆਉਣ ਤੋਂ ਪਹਿਲੇ ਹੋਣੀ ਅਸੀਂ ਸਟੋਕਟਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਉੱਥੇ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ, ਹੁਣ ਤੁਹਾਡੇ ਚਰਨਾਂ 'ਚ ਹਾਜ਼ਰ ਹੋਏ ਹਾਂ। ਸੋ ਬਿਲਕੁਲ ਠੀਕ ਕਹਿ ਰਹੇ ਸਨ ਭਾਈ ਦਵਿੰਦਰ ਸਿੰਘ ਜੀ ਕਿ ਹੁਣੀ ਜਦੋਂ ਇਸ ਗੁਰੂ ਘਰ ਦੇ ਅਰਦਾਸੀ ਅਰਦਾਸ ਕਰਨਗੇ ਅਤੇ ਆਪਾਂ ਸਾਰੇ ਖੜ੍ਹੇ ਹੋ ਕੇ ਦੋ ਹੱਥ ਜੋੜ ਕੇ ਇਹ ਬੇਨਤੀ ਕਰਾਂਗੇ ਕਿ ਹੇ ਅਕਾਲ ਪੁਰਖ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਬੇਅੰਤ ਅਸਥਾਨ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੋ। ਪਾਕਿਸਤਾਨ ਅਤੇ ਸਿੱਖ ਦੀ ਸਾਂਝ ਇਹ ਅੱਜ ਦੀ ਨਹੀਂ, ਇਹ 1469 ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਸ੍ਰੀ ਨਨਕਾਣਾ ਸਾਹਿਬ ਧਾਰਿਆ, ਇਹ ਸਾਂਝ ਉਦੋਂ ਦੀ ਹੈ। ਸਿੱਖ ਦੀ ਹੋਂਦ ਇਸ ਵਕਤ ਅਗਰ ਕਿੱਥੇ ਹੈ ਤਾਂ ਪਾਕਿਸਤਾਨ 'ਚ ਹੈ। ਸਿੱਖ ਦਾ ਨਨਕਾਣਾ ਸਾਹਿਬ ਪਾਕਿਸਤਾਨ 'ਚ ਹੈ, ਸਿੱਖ ਦਾ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਹੈ, ਸਿੱਖ ਦਾ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਅਸਥਾਨ ਪਾਕਿਸਤਾਨ 'ਚ ਹੈ, ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਅਸਥਾਨ ਪਾਕਿਸਤਾਨ 'ਚ ਹੈ, ਮਹਾਰਾਜਾ ਰਣਜੀਤ ਸਿੰਘ ਦੀ ਉਹ ਵਿਰਾਸਤ, ਉਹ ਰਾਜ 40 ਸਾਲ ਦਾ, ਉਹਦੀਆਂ ਨਿਸ਼ਾਨੀਆਂ ਅੱਜ ਵੀ ਪਾਕਿਸਤਾਨ 'ਚ ਹਨ। ਬੰਦਾ ਸਿੰਘ ਬਹਾਦਰ ਨੇ ਜੰਗੇ ਆਜ਼ਾਦੀ ਦੀ ਜੰਗ ਲੜੀ, ਉਹਨਾਂ ਦਾ ਜਨਮ ਪਾਕਿਸਤਾਨ ਹੈ। ਭਾਈ ਦਇਆ ਸਿੰਘ ਜੀ, ਜੋ ਪੰਜ ਪਿਆਰਿਆਂ ਕੋਲੋਂ ਸੀਸ ਭੇਟਣ ਦੀ ਵਾਰੀ ਆਈ, ਜਿਹੜਾ ਪਹਿਲਾ ਸਭ ਤੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ, ਉਹਨਾਂ ਦਾ ਜਨਮ ਲਾਹੌਰ ਦਾ, ਤਾਂ ਸਿੱਖੀ ਦਾ ਲਾਹੌਰ ਪਾਕਿਸਤਾਨ ਦੀ ਸਾਂਝ ਤਾਂ ਬਹੁਤ ਪੁਰਾਣੀ ਹੈ। 1947 ਦੀ ਵੰਡ ਹੋਈ, ਤੁਹਾਡੇ 'ਚ ਬਹੁਤ ਸਾਰੇ ਅੱਜ ਬਜ਼ੁਰਗ ਬੈਠੇ ਨੇ, 1947 ਦੀ ਵੰਡ ਦੇ ਵੇਲੇ ਬਹੁਤ ਸਾਰੇ ਪਰਿਵਾਰ ਪਾਕਿਸਤਾਨ ਛੱਡ ਕੇ ਚੜ੍ਹਦੇ ਪੰਜਾਬ ਚਲੇ ਗਏ। ਅੱਜ ਲਹਿੰਦੇ ਪੰਜਾਬ ਦੇ ਵਿੱਚ ਤੁਹਾਡਾ ਵਿਰਸਾ ਉਡੀਕ ਰਿਹਾ ਹੈ। ਸੋ ਅੱਜ ਤੁਹਾਨੂੰ ਸੱਦਾ ਦੇਣ ਆਇਆ ਕਿ ਆਓ, ਗੁਰੂ ਸਾਹਿਬ ਨੇ ਤੁਹਾਡੀ ਅਰਦਾਸ ਪ੍ਰਵਾਨ ਕੀਤੀ, ਅੱਜ ਕਰਤਾਰਪੁਰ ਸਾਹਿਬ ਦਾ ਉਲਾਂਘਾ, ਜਿਹਦੇ ਵਾਸਤੇ ਸਖ਼ਤ ਸਿੱਖ ਗੁਰੂ ਘਰ ਤੋਂ 4 ਕਿਲੋਮੀਟਰ ਦੂਰ ਖੜਾ ਹੋ ਕੇ ਅਰਜ਼ੋਈਆਂ ਅਰਦਾਸਾਂ ਕਰਦਾ ਸੀ ਅੱਖਾਂ 'ਚ ਹੰਝੂ ਲੈ ਕੇ, ਅੱਜ ਉਹ ਕਰਤਾਰਪੁਰ ਸਾਹਿਬ ਦਾ ਉਲਾਂਘਾ ਤੁਹਾਨੂੰ ਉਡੀਕ ਰਿਹਾ। ਸੋ ਬੜੀਆਂ ਨੈਗੇਟਿਵ ਪਰਸੈਪਸ਼ਨਾਂ ਦਿੱਤੀਆਂ ਜਾਂਦੀਆਂ ਪਾਕਿਸਤਾਨ ਦੇ ਬਾਰੇ। ਮੈਂ ਭਾਈ ਦਵਿੰਦਰ ਸਿੰਘ ਜੀ ਨੂੰ ਵੀ ਕਹਾਂਗਾ, ਇਹਨਾਂ ਦੇ ਚਰਨਾਂ 'ਚ ਹੀ ਬੇਨਤੀ ਕਰਾਂਗਾ ਕਿ ਇਸ ਬਤੌਰ ਸੈਕਟਰੀ ਵਜੋਂ ਇੱਥੇ ਸੇਵਾ ਨਿਭਾਉਣ। ਗੁਰੂ ਸਾਹਿਬ ਦਾ ਜਿਹੜਾ ਦਰ ਹੈ ਫ੍ਰੀ ਮਾਊਂਟ ਦਿਆ, ਇਸ ਵਕਤ ਸੰਗਤ ਨੂੰ ਦੱਸਣ ਦੀ ਲੋੜ ਹੈ कि सिखां दी आबादी पाकिस्तान च 15,000 तो उपर नहीं है। जो वंड पई 99.9% सिख पाकिस्तान छड़ के इंडिया तुर गए। अज पाकिस्तान दे विच अगर सिख वसदा है तो उत्थों दे सिख भाईचारे नूं मुसलमान भाईचारे तो उत्थों दी हकूमत ने प्रोटैक्शन दित्ती है। मैं रस्ते च भाई सुखदेव सिंह जी मैं इन्हां दा धन्नवाद करदा, कल दा इन्हां दे परिवार दे कोल आया, बड़ी सेवा निभा रहे ने भी, ते इन्हां दे ब्रदर भाई बरजिंदर सिंह जी भी। मैं रस्ते च इन्हां नाल गल कर रहा सां कि पाकिस्तान दुनिया की धरती ते इको एक मुल्क है जिथे तुहानू किसे सिख ने रोमां की बेअदबी की हुई नजर नहीं आएगा। अज भी अगर तुहानू साबत सूरत सिखी देखनी है तो पाकिस्तान की इस पवित्र धरती ते है जिथे सिख ने गुरु गोबिंद सिंह साहब की दित्ती हुई इस मोह नू संभाल के रखे है। मैं तुहानू यह भी दसना चाहवां कि पाकिस्तान दे विच सिख अगर मर्यादा मनता है तो केवल और केवल अकाल तख्त साहब की मर्यादा नू मत्था टेकता है। पाकिस्तान दे विच कोई डेरावाद नहीं है, पाकिस्तान दे विच कोई देहधारी गुरु नू मत्था नहीं टेकते। अगर मत्था टेकते हैं तो हाजर हजूर सिर्फ गुरु ग्रंथ साहब जी महाराज नू मत्था टेकते हैं। और मैं भी इत्थे दसदा जावां कि नानक शाही कैलेंडर के मुताबिक असीं अपने तिहाड़े मना रहे हैं। सोडे तुहाडे चरणां च बेनती है कि आओ अपने विरसे दे नाल जुड़ो, क्योंकि दास जिथे इस वक्त बतौर पाकिस्तान सिख गुरुद्वारा प्रबंधक कमेटी का मुख्य सेवादार होने के नाते सेवा निभा रहा है, इत्थे ही अज सिख नूं पाकिस्तान दे विच इक माण मिलिया है कि दास इस वक्त पंजाब सूबे दे विच जिहड़ी साडी हकूमत है उहदे विच बतौर कैबिनेट मंत्री भी दास सेवा निभा रहा है। सो मैं तुहानूं पंजाब हकूमत दा इक नागरिक होण दे नाते और पहला सिख वजीर होने के नाते तुहाडे चरणां च बेनती करदा कि सिर्फ पंजाब की जिहड़ी चीफ मिनिस्टर है मरियम नवाज शरीफ, जिहड़ी नवाज शरीफ साहब की बेटी है, वह बार बार इको गल करती है कि सिखां नूं जाके मेरे वालों सद्दा दो कि असीं तुहाडा विरसा पाकिस्तान संभाल रहे हां। सो भाई दविंदर सिंह जी इस वक्त पंजाब वह गुरु घर जिहड़े 1947 तो संगतां तो विछड़ गए सन, तुहाडे कोल अक्सर बहुत सारे वीर लोग आते होंगे, सोशल मीडिया से पैगाम आते होंगे किसी गुरु घर च डंगर बजे है, किसी गुरु घर च सफाई नहीं है, कोई गुरु घर टा टेरी हो गया है। सो सानू भी सोचण दी लोड़ है कि क्यों इंज होया। अगर 40 साल महाराजा रणजीत सिंह का राज रहा, उन्होंने राज विच पाकिस्तान दे विच इस वक्त 200 के करीब गुरु घर वसे सन, तो अज की होया कि सारे गुरु घर टा टेरी होए। उहदी सब तो वड्डी वजह सी कि सिख ने अपना विरसा छड़ दिता। सिख अपना विरसा छड़ के जो पार गया तो पिछे विरसा सामभण वाला कौन सी? अज तुहाडे वीर उत्थे पाकिस्तान च बैठे ने अपना विरसा सामभण की गल कर रहे हैं। मैं अज पंजाब दी चीफ मिनिस्टर का खसूसी धन्नवाद करदा कि पंजाब वो गुरु घर जिहड़े 1947 तो बंद सन, अज उन्हां गुरु घरां दी रेस्टोरेशन कंजरवेशन का काम मेरी मिनिस्ट्री ने शुरू किया है। सो मैं भाई दविंदर सिंह तुहाड़े चरणों च बेनती करांगा कि जिस तरह फ्री मॉड दे विच तुसीं एक बहुत सुंदर और सुशील गुरु घर बनाया, बहुत चंगा लग रहा है कि संगत आके इकत्र होकर गुरु साहब के नाम जप रही, नाम सरवण कर रहे हैं। सो असी चाहवांगे जिहड़े 50 गुरु घर असी पाकिस्तान च रीस्टोर करन जा रहे हैं, फ्री मॉड की संगत एक गुरु घर अडोप्ट करे और अपनी नवी पनीरी नूं दसे कि तुहाडा विरसा पाकिस्तान च मौजूद है। नहीं तो आप अपना बच्चों को किताबां सिर्फ दसांगे कि गुरु नानक पातशाह का प्रकाश स्थान पाकिस्तान से, बच्चा विजुअलाइज कर सकता है बट बच्चा जाके उन्हें फील नहीं कर सकता। सो दैट्स वाई असी जिहड़े 50 गुरु घर रीस्टोर कर जा रहे हैं। मैं तुहाडे कोल पहले 2 महीने पहले मैं ऑस्ट्रेलिया भी गया सां, फिर मैं मलेशिया और इंडोनेशिया भी गया, ईस्ट कोस्ट भी गया, तुहाडे कोल बाद हुण कैनेडा जा रहा, यूके यूरोप भी गया, हर जगह पर मैं जाके इको गल कर रहा कि सिख नूं इस वक्त अपनी होंद दे नाल जुड़न दी लोड़ है। वह कौमां कदी तरक्की नहीं करदियां जिन्हां कौमां ने अपने माजी नूं भुल लिया होवे, जिन्हां जिस कौम का माजी बड़ा शानदार है, जिस कौम के पिता ने अपना सरबंस अपने पंथ वास्ते वार दिता, जिस महाराजा रणजीत सिंह ने 40 साल राज किया और सोशल जस्टिस सोशल हार्मनी की गल की, मैं हुणी ਸੁਣ ਰਿਹਾ ਸਾਂ ਜਿਹੜੇ ਸਾਡੇ ਕੈਂਡੀਡੇਟ ਖੜੇ ਨੇ ਇਲੈਕਸ਼ਨ 'ਤੇ ਵੀ ਹਿਊਮਨ ਰਾਈਟਸ ਮਾਈਨੋਰਟੀ ਰਾਈਟਸ ਦੀ ਗੱਲ ਕਰ ਰਹੇ ਸਨ, ਕਿਉਂਕਿ ਮੈਂ ਖੁਦ ਮੰਤਰੀ ਹਾਂ ਹਿਊਮਨ ਰਾਈਟਸ ਔਰ ਮਾਈਨੋਰਟੀ ਅਫੇਅਰਸ ਦਾ ਪੰਜਾਬ ਸਰਕਾਰ ਦੇ ਵਿੱਚ। ਮੈਨੂੰ ਪਤਾ ਹੈ ਕਿ ਮਾਈਨੋਰਟੀ ਦੇ ਮਿਸਾਇਲ ਕੀ ਨੇ, ਲੇਕਿਨ ਅਗਰ ਗੌਰਮੈਂਟ ਕਮਿਟਡ ਹੋਵੇ ਤਾਂ ਮਾਈਨੋਰਟੀ ਦੇ ਮਿਸਾਇਲ ਖਤਮ ਹੁੰਦੇ ਨੇ। ਮੈਂ ਤੁਹਾਨੂੰ ਇਹੀ ਦੱਸਾਂਗਾ ਕਿ ਪੰਜਾਬ ਦੀ ਸਰਕਾਰ ਇਸ ਵਕਤ ਕਮਿਟਡ ਔਰ ਪੈਸ਼ਨੇਟ ਹੈ ਕਿ ਅਸੀਂ ਸਿੱਖ ਦਾ ਵਿਰਸਾ ਸਿੱਖ ਨੂੰ ਵਾਪਸ ਦੇਣਾ ਹੈ। ਸੋ ਮੈਂ ਅੱਜ ਤੁਹਾਨੂੰ ਇਹ ਬੇਨਤੀ ਤੁਹਾਡੇ ਚਰਨਾਂ 'ਚ ਕਰਕੇ ਜਾ ਰਿਹਾ। ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ ਵੱਧ ਤੋਂ ਵੱਧ ਹੁੰਮ ਮਾ ਕੇ ਹਾਜ਼ਰੀਆਂ ਭਰੋ। ਪਾਕਿਸਤਾਨ ਸਰਕਾਰ ਨੇ ਔਨਲਾਈਨ ਵੀਜ਼ਾ ਖੋਲ੍ਹਿਆ ਕਿ ਜਿਹੜਾ ਵੀ ਵੀਜ਼ਾ ਅਪਲਾਈ ਕਰਦਾ ਹੈ ਵਿਦ ਇਨ ਨੋ ਟਾਈਮ ਤੁਹਾਨੂੰ ਵੀਜ਼ਾ ਦਿੰਦੇ ਹਾਂ। ਔਰ ਉਸ ਦੇ ਨਾਲ ਨਾਲ ਜਿਹੜੀ ਨਵੀਂ ਪਨੀਰੀ ਬੈਠੀ ਹੈ, ਇੱਕ ਗੁਰੂ ਘਰ ਓਪਟ ਕਰੋ, ਅਡੋਪਟ ਕਰੋ, ਤਾਂ ਕਿ ਤੁਸੀਂ ਕਹਿ ਸਕੋ ਕਿ ਇੱਕ ਗੁਰੂ ਘਰ ਅਸੀਂ ਫਰੀ ਮੌਂਟ 'ਚ ਅਡੋਪਟ ਕਰਕੇ ਚਲਾ ਰਹੇ ਹਾਂ, ਜਿੱਥੇ ਸੰਗਤਾਂ ਆਉਂਦੀਆਂ ਮੱਥਾ ਟੇਕਦੀਆਂ। ਔਰ ਫਿਰ ਜਦੋਂ ਫਰੀ ਮੌਂਟ ਦੀ ਸੰਗਤ ਪਾਕਿਸਤਾਨ ਜਾਂਦੀ ਹੈ ਤਾਂ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ 'ਚ, ਚਾਹੇ ਉਹ ਲੈਲਪੁਰ ਹੈ, ਚਾਹੇ ਸਰਗੋਦਾ ਹੈ, ਚਾਹੇ ਜੰਗ ਹੈ, ਚਾਹੇ ਮੰਡੀ ਬਹਾਉਦੀਨ ਹੈ, ਚਾਹੇ ਕਸੂਰ ਹੈ, ਚਾਹੇ ਲਾਹੌਰ ਹੈ, ਚਾਹੇ ਸ਼ੇਖੂਪੁਰਾ ਹੈ, ਜਿੱਥੇ ਜਿੱਥੇ ਗੁਰੂ ਧਾਮ ਨੇ ਅਸੀਂ ਉਹਨਾਂ ਨੂੰ ਰੀਸਟੋਰ ਕਰਕੇ, ਜਿੱਥੇ ਜਿੱਥੇ ਸਿੱਖੀ ਦੀ ਜੜ੍ਹ ਮੌਜੂਦ ਹੈ ਅਸੀਂ ਸਿੱਖ ਦੀ ਜੜ੍ਹ ਨੂੰ ਜ਼ਿਆਦਾ ਸਟਰੋਂਗ ਕਰਿਆ। ਮੈਂ ਅੱਜ ਭਾਈ ਬਰਜਿੰਦਰ ਸਿੰਘ ਅਤੇ ਭਾਈ ਸੁਖਦੇਵ ਸਿੰਘ, ਜਿਹੜੇ ਮੈਂ ਕੱਲ੍ਹ ਦਾ ਜਿਨ੍ਹਾਂ ਦੇ ਕੋਲ ਆਣ ਕੇ ਠਹਿਰਿਆ, ਮੈਂ ਭਾਈ ਬਰਜਿੰਦਰ ਸਿੰਘ ਦਾ ਧੰਨਵਾਦ ਕਰਦਾ। ਇਸ ਵਕਤ ਭਾਈ ਬਰਜਿੰਦਰ ਸਿੰਘ ਜੀ ਦਾ ਪਰਿਵਾਰ ਨੁਸ਼ਹਿਰਾ ਵਿਰਕਾ ਛੇਵੇਂ ਪਾਤਸ਼ਾਹ ਦਾ ਇੱਕ ਅਸਥਾਨ ਜਿਹੜਾ ਕਿ ਢਾਹ ਢੇਰੀ ਹੋ ਚੁੱਕਾ ਸੀ, ਉਹ ਸਾਰੀ ਕਾਰ ਸੇਵਾ ਇਹਨਾਂ ਨੇ ਆਪ ਆਰੰਭ ਕੀਤੀ। ਔਰ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਨਵੰਬਰ 'ਚ ਜਦੋਂ ਸੰਗਤਾਂ ਪਾਕਿਸਤਾਨ ਪੁੱਜਣਗੀਆਂ, ਅਸੀਂ ਉਸ ਅਸਥਾਨ 'ਚ 80 ਸਾਲ ਤੋਂ ਬਾਅਦ, ਇਹ ਛੋਟੀ ਗੱਲ ਨਹੀਂ ਹੈ ਕਿ ਉਹ ਅਸਥਾਨ ਜਿੱਥੇ ਕਿਸੇ ਤਰ੍ਹਾਂ ਜਿਸ ਤਰ੍ਹਾਂ ਸੰਗਤਾਂ ਨਾਲ ਆਬਾਦ ਨੇ, ਉਹ 80 ਸਾਲ ਪਹਿਲੇ ਉਹ ਅਸਥਾਨ ਆਬਾਦ ਸੀ। ਅੱਜ 80 ਸਾਲ ਬਾਅਦ ਪਹਿਲੀ ਵਾਰੀ ਨਵੰਬਰ 'ਚ ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰ ਰਹੇ ਹਾਂ। ਇਸੇ ਤਰ੍ਹਾਂ ਜਿਹੜੇ 50 ਗੁਰਧਾਮ ਅਸੀਂ ਹੋਰ ਰੀਸਟੋਰ ਕਰਨ ਜਾ ਰਹੇ ਹਾਂ, ਉੱਥੇ ਵੀ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ 2 ਤੋਂ 2.5 ਸਾਲ ਦੇ ਵਿੱਚ ਉਹਨਾਂ ਅਸਥਾਨਾਂ 'ਚ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਏਗਾ। ਅਸੀਂ ਪਾਕਿਸਤਾਨ 'ਚ ਕੁਆਂਟਿਟੀ 'ਚ ਬਹੁਤ ਥੋੜ੍ਹੇ ਹਾਂ, ਸਿਰਫ 10 ਤੋਂ 12 ਹਜ਼ਾਰ। ਸ਼ਾਇਦ ਇਸ ਫਰੀ ਮਾਊਂਟ ਏਰੀਆ ਦੀ ਅਤੇ ਜਿਹੜੇ ਸਟੋਕਟਨ ਦੇ ਜਾਂ ਇਸ ਇਲਾਕੇ ਦੀ ਆਬਾਦੀ ਹੈ ਸਾਨ ਫਰਾਂਸਿਸਕੋ ਦੀ, ਸ਼ਾਇਦ 12 ਹਜ਼ਾਰ ਸਿੱਖ ਤਾਂ ਸਿਰਫ ਇੱਥੇ ਹੋਏਗਾ। ਅਸੀਂ ਪੂਰੇ ਪਾਕਿਸਤਾਨ 'ਚ ਜਿੱਥੇ 25 ਕਰੋੜ ਮੁਸਲਮਾਨ ਵੱਸਦਾ, ਉੱਥੇ 12 ਹਜ਼ਾਰ ਸਿੱਖ ਹੈ, ਲੇਕਿਨ ਉੱਥੇ ਵੱਸਣ ਵਾਲਾ ਸਿੱਖ ਸ਼ਾਂਤ ਇੱਜ਼ਤ ਦੇ ਨਾਲ ਵੱਸਦਾ ਹੈ। ਬੜਾ ਮਨਫੀ ਪ੍ਰੋਪੋਗੰਡਾ ਕੀਤਾ ਜਾਂਦਾ ਹੈ, ਬਹੁਤ ਸਾਰੇ ਉਹ ਤਾਕਤਾਂ ਜਿਨ੍ਹਾਂ ਦੇ ਆਪਣੇ ਵੈਸਟਰਨ ਇੰਟਰਸਟ ਹੈ ਕਿ ਪਾਕਿਸਤਾਨ ਇਜ਼ ਨੋਟ ਸੇਫ। ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਕਿ ਪਾਕਿਸਤਾਨ 'ਚ ਵੱਸਣ ਵਾਲੀ ਘੱਟ ਗਿਣਤੀ, ਚਾਹੇ ਉਹ ਕਿਸੇ ਵੀ ਧਰਮ ਦੇ ਹਨ, ਉੱਥੋਂ ਦਾ ਕੌਂਸਟੀਟਿਊਸ਼ਨ, ਉੱਥੋਂ ਦੀ ਹਕੂਮਤ, ਉੱਥੋਂ ਦੇ ਲੋਕ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਨੇ। ਔਰ ਆਖਿਰ 'ਚ ਮੈਂ ਇਹ ਗੱਲ ਕਰਕੇ ਆਪਣੇ ਵਿਚਾਰ ਸਮਾਪਤ ਕਰਾਂਗਾ ਕਿ ਪਾਕਿਸਤਾਨ ਦੁਨੀਆ ਦੀ ਧਰਤੀ 'ਤੇ ਇੱਕੋ ਇੱਕ ਮੁਲਕ ਹੈ ਜਿੱਥੇ ਸਿੱਖ ਦਾ ਜਦੋਂ ਆਨੰਦ ਕਾਰਜ ਹੁੰਦਾ ਹੈ ਅਤੇ ਉਹਨੂੰ ਜਿਹੜਾ ਮੈਰਿਜ ਸਰਟੀਫਿਕੇਟ ਮਿਲਦਾ ਉਹ ਸਿੱਖ ਮੈਰਿਜ ਸਰਟੀਫਿਕੇਟ ਮਿਲਦਾ ਹੈ। ਕਿਉਂਕਿ ਅਸੀਂ ਪੰਜਾਬ ਅਸੈਂਬਲੀ ਦੇ ਵਿੱਚ ਦਾਸ ਨੇ ਬਿੱਲ ਲੈ ਕੇ ਆਉਂਦਾ ਔਰ ਅੱਜ ਉਹ ਬਿੱਲ ਪਾਸ ਹੋ ਗਿਆ। ਸੋ ਪਾਕਿਸਤਾਨ ਦੇ ਵਿੱਚ ਸਿੱਖਾਂ ਦਾ ਆਪਣਾ ਕਾਨੂੰਨ ਮੌਜੂਦ ਹੈ ਜਿਸ ਦਾ ਨਾਂ ਸਿੱਖ ਆਨੰਦ ਕਾਰਜ ਐਕਟ ਹੈ, ਔਰ ਉਹਦੇ ਤਹਿਤ ਜਿੰਨੀਆਂ ਵੀ ਸ਼ਾਦੀਆਂ ਹੁੰਦੀਆਂ ਹਨ ਉਹਨਾਂ ਨੂੰ ਸਿੱਖ ਮੈਰਿਜ ਸਰਟੀਫਿਕੇਟ ਮਿਲਦਾ। ਅੱਜ ਜਾ ਕੇ ਭਾਰਤ ਦੇ ਸਾਡੇ ਉਹਨਾਂ ਵਾਸੀਆਂ ਤੋਂ ਪੁੱਛੋ, ਜਦੋਂ ਉੱਥੇ ਵਿਆਹ ਹੁੰਦਾ ਆਨੰਦ ਕਾਰਜ ਹੁੰਦਾ ਤਾਂ ਜਿਹੜਾ ਸਰਟੀਫਿਕੇਟ ਮਿਲਦਾ ਉਹ ਬਦਕਿਸਮਤੀ ਦੇ ਨਾਲ ਹਿੰਦੂ ਮੈਰਿਜ ਐਕਟ ਦੇ ਤਹਿਤ ਮਿਲਦਾ। ਸੋ ਆਪਾਂ ਇੱਥੇ ਕਿਸੇ ਦੀ ਲੜਾਈ ਦੀ ਆ ਫਿਤਨੇ ਦੀ ਗੱਲ ਨਹੀਂ ਕਰਦੇ, ਆਪਾਂ ਹਕੀਕਤ 'ਤੇ ਰੋਸ਼ਨੀ ਪਾਉਂਦੇ ਹਾਂ। ਕਿਉਂਕਿ ਪਾਕਿਸਤਾਨ ਅਗਰ ਕਹਿੰਦਾ ਕਿ ਉੱਥੇ ਅਸੀਂ ਰਿਲੀਜੀਅਸ ਮਾਈਨੋਰਟੀ ਦੀ ਗੱਲ ਕਰਦੇ ਹਾਂ ਤਾਂ ਪ੍ਰੈਕਟੀਕਲੀ ਕਰਕੇ ਦਿਖਾਉਂਦਾ। ਮੈਂ ਇੱਕ ਵਾਰੀ ਫਿਰ ਇੱਥੋਂ ਦੇ ਪ੍ਰਬੰਧਕਾਂ ਦਾ, ਭਾਈ ਦਵਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ, ਭਾਈ ਸੁਖਦੇਵ ਜੀ, ਭਾਈ ਬਰਜਿੰਦਰ ਸਿੰਘ ਦਾ ਧੰਨਵਾਦ ਕਰਦਾ ਔਰ ਅਰਦਾਸ ਕਰਦਾ ਗੁਰੂ ਪਾਤਸ਼ਾਹ ਤੁਹਾਨੂੰ ਇਸੇ ਤਰੀਕੇ ਨਾਲ ਆਪਣੇ ਦਰ ਦੇ ਨਾਲ ਜੋੜੇ, ਔਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸਰਬੱਤ ਦੇ ਭਲੇ ਦਾ ਹੈ, ਦੁਨੀਆ ਭਰ 'ਚ ਵਸਣ ਵਾਲਾ ਸਿੱਖ ਭਾਈਚਾਰਾ ਸਰਬੱਤ ਦੇ ਭਲੇ ਵਾਸਤੇ ਕੰਮ ਕਰੇ। ਪੁੱਲਚੁਕ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਰਦਾਰ ਰਮੇਸ਼ ਸਿੰਘ ਜੀ ਅਰੋੜਾ, ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਅਤੇ ਕੈਬਨਿਟ ਮਿਨਿਸਟਰ ਪਾਕਿਸਤਾਨ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਜਿੱਥੇ ਸਾਡੇ ਵਿਛੜੇ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਯਤਨ ਕੀਤਾ, ਜੋ ਸੇਵਾਵਾਂ ਉਹ ਉੱਥੇ ਨਿਭਾ ਰਹੇ ਹਨ, ਵੰਡ ਦਾ ਜ਼ਿਕਰ ਕੀਤਾ। 47 ਦੀ ਵੰਡ ਨੇ ਅਗਰ ਜੇ ਸਭ ਤੋਂ ਵੱਧ ਕਿਸੇ ਕੌਮ ਦਾ ਨੁਕਸਾਨ ਹੋਇਆ ਤਾਂ ਉਹ ਸਿੱਖ ਕੌਮ ਦਾ ਨੁਕਸਾਨ ਹੋਇਆ, ਜਿਨ੍ਹਾਂ ਦੇ ਗੁਰੂ ਪਾਤਸ਼ਾਹ ਦੀਆਂ ਚਰਨ ਛੋਹ ਪ੍ਰਾਪਤ ਧਰਤੀਆਂ, ਉਹ ਪਾਵਨ ਸਥਾਨ ਜਿਹੜੇ ਸਾਡੇ ਤੋਂ ਵਿਛੜੇ ਨੇ, ਉਹਨਾਂ ਦੀ ਸੇਵਾ ਸੰਭਾਲ ਉਸ ਵਿਰਾਸਤ ਨੂੰ ਇਹ ਸਾਂਭ ਰਹੇ ਹਨ। ਅਰਦਾਸ ਕਰਦੇ ਹਾਂ ਕਿ ਸਤਿਗੁਰ ਕਿਰਪਾ ਕਰੇ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਬਾਹਰਲਾ ਵਿਦੇਸ਼ੀ ਬੈਠਾ ਸਿੱਖ ਜਿੰਨੇ ਯੋਗਾ ਵੀ ਹੈ ਉਹ ਜ਼ਰੂਰ ਆਪਣੇ ਸਥਾਨਾਂ ਦੀ ਸੰਭਾਲਣ ਦੇ ਯਤਨ ਕਰਦਾ ਹੈ, ਪਰ ਵਕਤ ਦੀਆਂ ਹਕੂਮਤਾਂ ਦੇ ਕੁਝ ਇਹੋ ਜਿਹੇ ਹੱਥ ਕੱਢੇ ਹੁੰਦੇ ਨੇ ਕਿ ਬਸ ਨਹੀਂ ਚੱਲਦਾ। ਪਰ ਜਿੰਨੇ ਯੁੱਗ ਵੀ ਹੋਣਗੇ ਬਾਹਰ ਬੈਠਾ ਸਿੱਖ ਆਪਣੇ ਸਥਾਨਾਂ ਨੂੰ ਆਪਣੇ ਗੁਰੂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਜ਼ਰੂਰ ਸਾਂਭਣਾ ਯਤਨ ਕਰੇਗਾ, ਇਹ ਅਸੀਂ ਵਿਸ਼ਵਾਸ ਦਵਾਉਂਦੇ ਹਾਂ। ਮੈਂ ਬੇਨਤੀ ਕਰਾਂਗਾ ਕਿ ਗੁਰਦੁਆਰਾ ਸਾਹਿਬ ਵੱਲੋਂ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਹੋਣਾ ਨੂੰ ਸਿਰ ਪਾਉ ਦੀ ਬਖਸ਼ਿਸ਼ ਕਰ ਦੇਣ। ਬੋਲੇ ਸੋ ਨਿਹਾਲ। ਸੋ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਇੱਥੇ ਪਹੁੰਚੇ ਹਨ, ਬਹੁਤ ਬਹੁਤ ਧੰਨਵਾਦ ਵੀ ਉਹਨਾਂ ਦਾ ਕਰਦਾ ਹਾਂ। ਹੁਣ ਬੇਨਤੀ ਕਰਾਂਗਾ ਇੱਕ ਦੋ ਮਿੰਟ ਵਾਸਤੇ, ਜੋ ਸਾਲਟ ਸੰਸਥਾ ਵੱਲੋਂ ਸਰਦਾਰ ਸੁਰਿੰਦਰ ਸਿੰਘ ਜੀ ਅਤੇ ਸੋਨੀ ਕੌਰ ਉਹ ਵੀ ਪਹੁੰਚੇ ਹਨ, ਉਹਨਾਂ ਨੇ ਕੁਝ ਇਨਫੋਰਮੇਸ਼ਨ ਆਪ ਜੀ ਨਾਲ ਸਾਂਝੀ ਕਰਨੀ ਹੈ, ਅਤੇ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਡਾਕਟਰ ਚਰਨ ਕਮਲ ਸਿੰਘ ਜੀ ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਮੈਂ ਉਹਨਾਂ ਕੋਲ ਖੇਵਾਂ ਦਾ ਜਾਚਕ ਹਾਂ ਕਿਉਂਕਿ ਥੋੜ੍ਹਾ ਪ੍ਰੋਗਰਾਮ ਲੇਟ ਹੋ ਗਿਆ, ਸੋ ਉਹਨਾਂ ਤੋਂ ਪਹਿਲਾਂ ਬੇਨਤੀ ਕਰਾਂ ਸਰ ਸੁਰਿੰਦਰ ਸਿੰਘ ਜੀ ਉਹ ਆਪ ਜੀ ਨਾਲ ਕੁਛ ਇਨਫੋਰਮੇਸ਼ਨ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤੁਦ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਇੱਥੋਂ ਦੇ ਪ੍ਰਬੰਧਕ ਕਮੇਟੀ ਦਾ। ਮੇਰਾ ਨਾਮ ਸੁਰਿੰਦਰ ਸਿੰਘ ਹੈ, ਮੈਂ ਵਾਸ਼ਿੰਗਟਨ DC ਤੋਂ ਸਾਲਡੈਫ ਆਰਗੇਨਾਈਜੇਸ਼ਨ ਵੱਲੋਂ ਆਇਆ ਜੀ। ਸਾਲਡੈਫ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ, ਇੱਕ ਨਵਾਂ ਨਾਮ ਨਹੀਂ ਹੈ, ਪਿਛਲੇ 30 ਸਾਲਾਂ ਤੋਂ 1996 ਤੋਂ ਤਕਰੀਬਨ ਇਹ ਸਿਵਲ ਰਾਈਟਸ ਦੀ ਇਕੱਲੀ ਇੱਕ ਸਿੱਖਾਂ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਪਿਛਲੇ 30 ਸਾਲਾਂ ਤੋਂ ਸਾਡੀ ਆਈਡੈਂਟੀ ਨੂੰ ਲੈ ਕੇ, ਸਾਡੇ ਕਕਾਰਾਂ ਨੂੰ ਲੈ ਕੇ, ਸਾਡੇ ਹੱਕਾਂ ਨੂੰ ਲੈ ਕੇ ਵਾਸ਼ਿੰਗਟਨ DC ਦੇ ਉਹਨਾਂ ਦੁਆਰਾਂ ਦੇ ਵਿੱਚ, ਉਹਨਾਂ ਕਮਰਿਆਂ ਤੱਕ ਆਵਾਜ਼ ਪਹੁੰਚਾ ਰਹੀ ਹੈ ਜਿਨ੍ਹਾਂ ਤੱਕ ਅਦਰਵਾਈਜ਼ ਆਵਾਜ਼ ਪਹੁੰਚਾਉਣੀ ਬਹੁਤ ਔਖੀ ਹੁੰਦੀ ਹੈ। ਸੋ ਸਮਾਂ ਮੇਰੇ ਕੋਲ ਸਿਰਫ 1-2 ਮਿੰਟ ਦਾ, ਅਤੇ ਮੈਂ ਜਿਹੜੀ ਚੀਜ਼ 'ਤੇ ਅੱਜ ਫੋਕਸ ਕਰਨਾ ਚਾਹੁੰਦਾ ਉਹਦੇ 'ਤੇ ਪਹਿਲੇ ਆਵਾਂ। ਜਿਹੜਾ ਸਾਡੇ ਕੋਲ ਦੋ ਚੀਜ਼ਾਂ ਦੇ ਉੱਤੇ ਅਸੀਂ ਪਿਛਲੇ 2-3 ਸਾਲਾਂ ਤੋਂ ਲਗਾਤਾਰ ਫੋਕਸ ਕਰਕੇ ਚੱਲ ਰਹੇ ਹਾਂ ਸੰਗਤ ਦੇ ਲਈ, ਜਿਹਦਾ ਬੈਨੀਫਿਟ ਸਾਨੂੰ ਆਉਣ ਵਾਲੇ 2-4-5 ਸਾਲਾਂ 'ਚ ਮਿਲਣਾ ਸ਼ੁਰੂ ਹੋਏਗਾ। ਇੱਕ ਤਾਂ ਅਸੀਂ ਆਪਣੇ ਯੰਗ ਬੱਚਿਆਂ ਦੇ ਲਈ, ਜਿਹੜੇ ਕਿ ਹਾਈ ਸਕੂਲ ਤੋਂ ਲੈ ਕੇ ਕਾਲਜ, ਜਿਹੜੇ ਰੀਸੈਂਟ ਗ੍ਰੈਜੂਏਟਸ ਤੱਕ ਨੇ, ਉਹਨਾਂ ਦੇ ਲਈ ਜਿਹੜਾ ਅਸੀਂ ਇੰਟਰਨਸ਼ਿਪ ਪ੍ਰੋਗਰਾਮ ਕਰਦੇ ਹਾਂ ਥਰੂ ਆਊਟ ਦਾ ਕੰਟਰੀ, ਜਿਹਦੇ ਵਿੱਚ ਬੱਚਿਆਂ ਨੂੰ ਨਾਲ ਨਾਲ ਪ੍ਰੋਫੈਸ਼ਨਲ ਟ੍ਰੇਨਿੰਗ ਜਾਂ ਪੋਲੀਟੀਕਲ ਸਿਵਿਕ ਇੰਗੇਜਮੈਂਟ ਦੇ ਉੱਤੇ ਐਡਵੋਕੇਸੀ ਦੀ ਟ੍ਰੇਨਿੰਗ, ਪੋਲਿਸੀ ਦੇ ਮੇਕਿੰਗ ਦੇ ਉੱਤੇ ਟ੍ਰੇਨਿੰਗ, ਔਰ ਨਾਲ ਨਾਲ ਉਹਨਾਂ ਨੂੰ ਸਿੱਖੀ ਦੀ ਟ੍ਰੇਨਿੰਗ ਕਿ ਉਹ ਸਿੱਖ ਬਣ ਕੇ ਕਿਸ ਤਰ੍ਹਾਂ ਸਮਾਜ ਦੀ, ਇਸ ਦੇ ਇੱਥੇ ਦੇ ਸਿਸਟਮ ਦੇ ਵਿੱਚ ਵੜ ਕੇ ਕਿਸ ਤਰ੍ਹਾਂ ਸੇਵਾ ਕਰ ਸਕਦੇ ਨੇ। ਹੁਣੇ ਹੁਣੇ ਤੁਸੀਂ ਸਰਦਾਰ ਰਮੇਸ਼ ਸਿੰਘ ਅਰੋੜਾ ਜੀ ਦੇ ਵਿਚਾਰ ਸੁਣੇ ਨੇ, ਉਹ ਉਹਨਾਂ ਦੀ ਇੱਕ ਤਰ੍ਹਾਂ ਦੀ ਇਹ ਵੀ ਬਦੌਲਤ ਹੈ ਕਿ ਜਦੋਂ ਉੱਥੇ ਪਹੁੰਚਦੇ ਨੇ ਪਾਰਲੀਮੈਂਟ ਦੇ ਵਿੱਚ, ਅਤੇ ਉਹਨਾਂ ਦਾ ਇੱਕ ਰੁਤਬਾ ਬਣਦਾ ਜਿੱਥੇ ਉਹ ਆਪਣੀ ਗੱਲ ਰੱਖ ਸਕਦੇ ਨੇ, ਅਤੇ ਫਿਰ ਉੱਥੇ ਦੀਆਂ ਸਰਕਾਰਾਂ ਇਹਨਾਂ ਦੀ ਗੱਲ ਸੁਣਨੀ ਸ਼ੁਰੂ ਹੁੰਦੇ ਨੇ, ਅਤੇ ਇਹਨਾਂ ਦੇ ਸਾਰੇ ਜਿਹੜੇ ਬੈਨੀਫਿਟ ਸਾਨੂੰ ਉੱਥੇ ਮਿਲਣੇ ਸ਼ੁਰੂ ਹੁੰਦੇ ਨੇ। ਇਹੀ ਤਰੀਕਾ ਸਾਰੇ ਬਾਹਰ ਦੀਆਂ ਕੰਟਰੀ ਜਿਹੜੇ ਅਸੀਂ ਰਹਿ ਰਹੇ ਹਾਂ ਕਿ ਸਾਨੂੰ ਇਸ ਸਿਸਟਮ ਦੇ ਵਿੱਚ ਵੜ ਕੇ ਅਸੀਂ ਵੇਟ ਨਾ ਕਰੀਏ ਕਿ ਸਾਡੇ ਕੋਈ ਹੋਰ ਰਿਪ੍ਰਜੈਂਟੇਟਿਵ ਆਉਣਗੇ, ਅਸੀਂ ਕਿਸੇ ਹੋਰ ਕੈਂਡੀਡੇਟ ਨੂੰ ਸਪੋਰਟ ਕਰਾਂਗੇ, ਉਹ ਸਾਡੀ ਕੋਈ ਗੱਲ ਉੱਥੇ ਰੱਖ ਸਕਣਗੇ। ਅਸੀਂ ਆਪ ਤਿਆਰੀ ਕਰੀਏ ਕਿ ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਜਿਹੜੇ ਇੱਥੇ ਦੇ ਬੱਚੇ ਜੰਮਪਲ ਨੇ, ਉਹ ਉੱਥੇ ਬੈਠ ਕੇ ਉਹ ਆਪ ਉਸ ਟੇਬਲ 'ਤੇ ਬਹਿ ਸਕਣ ਜਿੱਥੇ ਸਾਡੇ ਲਈ ਨੀਤੀਆਂ ਘੜੀਆਂ ਜਾਂਦੀਆਂ ਨੇ, ਪਾਲਿਸੀਆਂ ਬਣਾਈਆਂ ਜਾਂਦੀਆਂ, ਜਾਂ ਸਾਡੇ ਲਈ ਕੋਈ ਡਿਸੀਜ਼ਨ ਲਏ ਜਾਂਦੇ ਨੇ। ਅਤੇ ਦੂਸਰਾ ਪਾਰਟ ਜਿਹੜਾ ਅਸੀਂ ਬੇਨਤੀ ਕਰਨ ਆਏ ਹਾਂ, ਕਿਉਂਕਿ ਇਲੈਕਸ਼ਨ ਈਅਰ ਹੈ, ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ ਹੀ ਇਲੈਕਸ਼ਨ ਹੋਣੇ ਨੇ, ਨਵੰਬਰ 3 ਦੀ ਡੇਟ ਹੈ, ਸੋ ਜਿਹੜੇ ਜਿਹੜੇ ਵੀ ਆਪ ਜੀ ਸਿਟੀਜ਼ਨ ਹੋ, ਐਲੀਜੀਬਲ ਹੋ ਵੋਟ ਕਰਨ ਦੇ ਲਈ, ਜ਼ਰੂਰ ਪਰ ਜ਼ਰੂਰ ਕੋਸ਼ਿਸ਼ ਕਰੀਏ। 2 ਸਾਲ ਬਾਅਦ ਸਾਡੇ ਕੋਲ ਸਿਰਫ 1 ਦਿਨ ਦਾ ਮੌਕਾ ਆਉਂਦਾ ਜਦੋਂ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ ਆਪਣੀ ਕਮਿਊਨਿਟੀ ਦੇ ਲਈ। ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਹਿਸਪੈਨਿਕ ਵੋਟਰ ਬੈਂਕ ਦਾ ਪਤਾ, ਉਹਨਾਂ ਨੂੰ ਬਲੈਕ ਵੋਟਰ ਬੈਂਕ ਦਾ ਪਤਾ, ਉਹਨਾਂ ਨੂੰ ਚਾਈਨੀਜ਼ ਵੋਟਰ ਬੈਂਕ ਦਾ ਪਤਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਅਮੈਰੀਕਨ ਵੀ ਇੱਥੇ ਰਹਿੰਦੇ ਨੇ, ਉਹਨਾਂ ਦਾ ਵੀ ਕੋਈ ਵੋਟ ਬੈਂਕ ਹੈ। ਔਰ ਜਿੰਨੀ ਸਾਡੀ ਤਾਦਾਦ ਇੱਥੇ, ਜਿੰਨੇ ਸਾਡੇ ਇਸ਼ੂਜ਼ ਆਉਂਦੇ ਨੇ ਹੇਟ ਕ੍ਰਾਈਮ ਨੂੰ ਲੈ ਕੇ ਜਾਂ ਸਾਡੀ ਆਈਡੈਂਟੀ ਨੂੰ ਲੈ ਕੇ, FBI ਦੀ ਆਪਣੀ ਰਿਪੋਰਟ ਦੇ ਮੁਤਾਬਕ ਪਿਛਲੇ 2 ਸਾਲਾਂ ਦੇ ਵਿੱਚ 59% ਇਨਕਰੀਜ਼ ਹੋਇਆ ਹੇਟ ਕ੍ਰਾਈਮ ਦੇ ਵਿੱਚ ਸਿੱਖਾਂ ਦੇ ਅਗੇਂਸਟ। ਪਰ ਇਹਨੂੰ ਠੱਲ ਪਾਉਣ ਲਈ ਸਾਨੂੰ ਆਪ ਹੀ ਕਦਮ ਚੁੱਕਣੇ ਪੈਣੇ ਨੇ, ਔਰ ਉਹਦਾ ਸਭ ਤੋਂ ਵਧੀਆ ਤਰੀਕਾ ਜਿਹੜਾ, ਔਰ ਬਿਲਕੁਲ ਸਾਡਾ ਜਿਹੜਾ ਸਿਵਲ ਤਰੀਕਾ ਕੰਮ ਕਰਨ ਦਾ, ਉਹ ਵੋਟ ਪਾਉਣ ਦਾ ਸਾਡਾ ਜਿਹੜਾ ਹੱਕ ਹੈ ਉਹਨੂੰ ਅਸੀਂ ਜ਼ਰੂਰ ਐਕਸਰਸਾਈਜ਼ ਕਰੀਏ, ਤਾਂ ਕਿ ਉਹਦੇ ਬੇਸ ਦੇ ਉੱਤੇ ਅਸੀਂ ਜਿਹੜਾ ਆਪਣੀ ਆਵਾਜ਼ ਉੱਥੇ ਤੱਕ ਪਹੁੰਚਾ ਸਕੀਏ। ਦੂਸਰਾ ਕੰਮ ਜਿਹੜਾ ਮੈਂ ਪਹਿਲੇ ਦੱਸਿਆ ਕਿ ਅਸੀਂ ਆਪਣੇ ਯੂਥ ਨੂੰ ਉੱਥੇ ਤੱਕ ਪਹੁੰਚਾਈਏ ਕਿ ਉਹ ਬੈਠ ਕੇ ਆਪ ਇਹਨਾਂ ਟੇਬਲਾਂ 'ਤੇ ਬਹਿ ਕੇ ਸਾਡੇ ਲਈ ਡਿਸੀਜ਼ਨ ਲੈ ਸਕਣ। ਸੋ ਸਾਡਾ ਬਾਹਰ ਅੱਜ ਅਸੀਂ ਟੇਬਲ ਲਗਾਇਆ, ਅਸੀਂ ਹੋਰ ਅਜੇ ਤਕਰੀਬਨ 1 ਘੰਟਾ ਇੱਥੇ ਹੋਰ ਹੈਗੇ ਹਾਂ। ਜੇ ਕਿਸੇ ਨੂੰ ਤੁਹਾਨੂੰ ਲੋੜ ਹੈ ਕਿਸੇ ਕਿਸਮ ਦੀ, ਕਿ ਰਜਿਸਟਰ ਕਰਨ ਦੇ ਲਈ ਵੋਟਿੰਗ ਦੇ ਲਈ, ਜਾਂ ਤੁਸੀਂ ਕੋਈ ਆਪਣਾ ਰਜਿਸਟਰੇਸ਼ਨ ਚੈੱਕ ਕਰਨੀ ਹੈ, ਕੋਈ ਤੁਹਾਨੂੰ ਪੋਲਿੰਗ ਸਟੇਸ਼ਨ ਦੀ ਇਨਫੋਰਮੇਸ਼ਨ ਚਾਹੀਦੀ ਹੈ, ਸਾਡੇ ਕੋਲ ਸਾਰੀ ਇਨਫੋਰਮੇਸ਼ਨ ਬਾਹਰ ਅਵੇਲੇਬਲ ਹੈ, ਤੁਸੀਂ ਉੱਥੇ ਆ ਕੇ ਲੈ ਸਕਦੇ ਹੋ। ਜੇ ਨਹੀਂ ਤਾਂ ਜਿਹੜਾ ਸਾਡੀ ਵੈਬਸਾਈਟ ਹੈ saldef.org/sikhvote2026, ਉਸ ਪੇਜ ਦੇ ਉੱਤੇ ਬਹੁਤ ਸਾਰੀ ਜਾਣਕਾਰੀ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਅਵੇਲੇਬਲ ਹੈ। ਸੋ ਤੁਸੀਂ ਉੱਥੋਂ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ। ਮੈਂ ਫਿਰ ਤੋਂ ਇੱਕ ਵਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ, ਆਪ ਸਭ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਸੁਰਿੰਦਰ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਬੇਨਤੀਆਂ ਕਰਦਿਆਂ ਹੋਇਆਂ, ਦੇਸ਼ੀ ਧਰਤੀ ਦੇ ਉੱਤੇ ਵਿਚਰਦਿਆਂ ਹੋਇਆਂ, ਆਪਣੇ ਹੱਕ ਹਕੂਕ ਵਾਸਤੇ ਕਿਵੇਂ ਯਤਨਸ਼ੀਲ ਹੋਣਾ ਹੈ, ਕਿਵੇਂ ਇਸ ਪੋਲੀਟੀਕਲ ਸਿਸਟਮ ਵਿੱਚ ਆਪ ਨੇ ਇਨਵੋਲਵ ਹੋਣਾ, ਉਹਦੇ ਬਾਰੇ ਵਿੱਚ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਬਾਹਰ ਇਹਨਾਂ ਨੇ ਟੇਬਲ ਵੀ ਲਗਾਇਆ ਹੈ, ਹੋਰ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਸਵਾਲ ਹੋਵੇ ਤਾਂ ਆਪ ਇਹਨਾਂ ਨੂੰ ਮਿਲ ਕੇ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਉਹ ਸਰਦਾਰ ਸੁਰਿੰਦਰ ਸਿੰਘ ਜੀ ਹੁਣਾਂ ਨੂੰ ਸਿਰੋਪੋ ਦੀ ਬਖਸ਼ਿਸ਼ ਦੇਣ। ਬੋਲੇ ਸੋ ਨਿਹਾ, ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁਖ ਸਾਡੇ ਬਹੁਤ ਹੀ ਸਤਿਕਾਰਯੋਗ, ਬਹੁਤ ਹੀ ਗੁਣੀ ਗਿਆਨੀ, ਸਤਿਕਾਰਯੋਗ ਡਾਕਟਰ ਚਰਨ ਕਮਲ ਸਿੰਘ ਹੁਣੀ, ਜਿਨ੍ਹਾਂ ਨੇ ਕੱਲ੍ਹ ਸ਼ਾਮ ਦੇ ਦੀਵਾਨ ਦੇ ਵਿੱਚ ਵੀ ਹਾਜ਼ਰੀ ਭਰੀ ਸੀ, ਕੀਰਤਨ ਦੀ ਹਾਜ਼ਰੀ ਭਰਦੇ ਹਨ, ਜਿੱਥੇ ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਦੇ ਨੇ, ਗੁਰਮਤਿ ਦੀ ਵਿਚਾਰ ਸਾਂਝੀ ਕਰਦੇ ਹਨ। ਉੱਥੇ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਇੱਕ ਉਪਰਾਲਾ ਬਹੁਤ ਵੱਡਾ ਕੀਤਾ ਹੈ ਕਿ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਐਪ ਤਿਆਰ ਕੀਤੀ ਹੈ, ਜਿਹਨੂੰ ਤੁਸੀਂ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਜਪਜੀ ਸਾਹਿਬ ਦੇ ਵਿਆਖਿਆ, ਜਪਜੀ ਸਾਹਿਬ ਦਾ ਪਾਠ, ਜਪਜੀ ਸਾਹਿਬ ਪਾਠ ਦਾ ਮਹੱਤਵ ਕੀ ਹੈ, ਉਹ ਆਪ ਜੀ ਦੇ ਸਾਹਮਣੇ ਉਹ ਜੋ ਐਪ ਹੈ ਉਹ ਰਿਲੀਜ਼ ਕਰਨ ਦਾ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ, ਭਾਈ ਸਾਹਿਬ ਨੂੰ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਕਿ ਡਾਕਟਰ ਚਰਨ ਕਮਲ ਸਿੰਘ ਹੁਣਾਂ ਵੱਲੋਂ ਜੋ ਐਪ ਤਿਆਰ ਕੀਤੀ ਗਈ ਆ ਉਹ ਸੰਗਤਾਂ ਦੇ ਰੂਬਰੂ ਕਰਨ। ਨਾਲ ਹੀ ਮੈਂ ਭਾਈ ਸਾਹਿਬ ਦੇ ਸਮੁੱਚੇ ਜਥੇ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਨਾਲ ਆਉਣ ਅਤੇ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਵੱਲੋਂ ਸਿਰਪਾਉ ਦੀ ਬਖਸ਼ਿਸ਼ ਵੀ ਪ੍ਰਾਪਤ ਕਰਨ। ਬੋਲੇ ਸੋ ਨਿਹਾਲ, ਨਾਲ ਹੀ ਮੈਂ ਬੇਨਤੀ ਕਰਾਂ ਕਿ ਸਮੁੱਚੇ ਡਾਕਟਰ ਚਰਨ ਕਮਲ ਸਿੰਘ ਹੁਣਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਜੋ ਕਿ ਸਨਮਾਨ ਹੈ ਸੰਗਤ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਹੈ, ਉਹ ਵੀ ਭਾਈ ਸਾਹਿਬ ਨੂੰ ਬੇਨਤੀ 'ਤੇ ਬੋਲੇ।

ਅਗਰ ਕਿਸੇ ਨੂੰ ਹੋਰ ਕੋਈ ਸਵਾਲ ਹੋਵੇ ਇਹ ਬਾਹਰ ਹੋਣਗੇ ਅਤੇ ਟੇਬਲ ਲੱਗਾ ਹੋਵੇਗਾ ਉੱਥੋਂ ਜਾਇ ਕਰ ਸਕਦੇ। ਹੁਣ ਬਹੁਤ ਹੀ ਆਦਮ ਸਤਿਕਾਰ ਸਹਿਤ ਮੈਂ ਬੇਨਤੀ ਕਰਾਂ ਡਾਕਟਰ ਚਰਨ ਕਮਲ ਸਿੰਘ ਹੁਣਾਂ ਦੇ ਸਮੁੱਚੇ ਜਥੇ ਨੂੰ ਉਹ ਕੀਰਤਨ ਦੀ ਆਰੰਭਤਾ ਕਰਨ। ਸਮੁੱਚੇ ਜਥੇ ਕੋਲੋਂ ਖਿਮਾ ਦਾ ਜਾ ਚੱਕਿਆ ਕਿ ਥੋੜ੍ਹਾ ਜਿਹਾ ਟਾਈਮ ਦਾ ਜੋ ਅੱਗਾ ਪਿੱਛਾ ਹੋ ਗਿਆ, ਸੰਗਤ ਕੋਲੋਂ ਵੀ ਇਸ ਗੱਲ ਲਈ ਖਿਮਾ ਚਾਹਾਂਗਾ ਕਿ ਕੁਛ ਐਟ ਦੀ ਸਪੋਟ ਕੁਛ ਪਤਵੰਤੇ ਸੱਜਣ ਜਿਵੇਂ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹੁੰਚ ਗਏ ਸਨ, ਉਹਨਾਂ ਕਰਕੇ ਸਾਨੂੰ ਥੋੜ੍ਹਾ ਜਿਹਾ ਇਹਨਾਂ ਦਾ ਕੀਰਤਨ ਲੇਟ ਕਰਨਾ ਪਿਆ, ਉਸ ਗੱਲ ਲਈ ਖਿਮਾ ਦਾ ਜਾ ਚੱਕਾਂ। ਅਤੇ ਆਓ ਹੁਣ ਸਤਿਕਾਰਯੋਗ ਡਾਕਟਰ ਚਰਨ ਕਮਲ ਸਿੰਘ ਹੁਣਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਾਤਸ਼ਾਹ ਨੇ ਏਕੰਕਾਰ ਦਾ ਹੌਕਾ ਦੇ ਕੇ ਮਨੁੱਖਤਾ ਨੂੰ ਉਸ ਕਰਤਾਰ ਦੇ ਹੁਕਮ ਜੋ ਹੁਕਮ ਵਰਤ ਰਿਹਾ ਹੈ ਉਸਦਾ ਝਲਕਾਰਾ ਦਿੱਤਾ ਹੈ। ਇਹ ਉਸਦਾ ਹੁਕਮ ਆਪ ਮੁਹਾਰਾ ਸਾਰਿਆਂ ਨੂੰ ਬੁੱਕਲ ਚ ਲੈ ਕੇ ਸਾਰੀ ਸਮੁੱਚੀ ਮਨੁੱਖਤਾ ਨੂੰ, ਭਾਵੇਂ ਉਹ ਨਾਸਤਕ ਹੈ ਭਾਵੇਂ ਆਸਤਕ ਹੈ, ਭਾਵੇਂ ਆਹ ਧਰਮ ਸਮਝਦਾ ਤੇ ਉਹ ਧਰਮ ਸਮਝਦਾ, ਸਾਰਿਆਂ ਨੂੰ ਬੁੱਕਲ ਚ ਲੈ ਕੇ ਜਿਹੜਾ ਸਭ ਦਾ ਪ੍ਰਿਤਪਾਲਕ ਹੈ ਉਸ ਏਕੰਕਾਰ, ਉਸ ਪ੍ਰਭੂ, ਉਸ ਕਰਤਾਰ ਦਾ ਪ੍ਰਗਾਸ ਸਾਡੇ ਮਨਾਂ ਚ ਪਾਤਸ਼ਾਹ ਨੇ ਕੀਤਾ। ਉਸ ਹੁਕਮ ਦੀ ਬਾਤ ਜਪਜੀ ਸਾਹਿਬ ਨੇ ਸਾਨੂੰ ਪ੍ਰਤੱਖ ਸਾਡੀ ਝੋਲੀ ਚ ਪਾਈ ਹੈ।

ਪਰਿਵਾਰ ਦਾ ਜੀ ਜਾ ਰਿਹਾ ਹੈ ਕਿ ਉੱਥੇ ਗਾਇਣ ਹੁੰਦਾ ਗਾਵੇ ਕੋ ਜੀ ਲੈ ਜੀ ਲੈ ਰਿਹਾ ਇਸਦੀ ਬਾਤ ਹੋ ਰਹੀ ਹੈ ਅਸੀਂ ਇਸ ਨੂੰ ਸਮਝਦੇ ਹਾਂ ਕਿ ਕਿਵੇਂ ਸਾਨੂੰ ਦਾਦਾ ਜਾ ਰਿਹਾ ਤੇ

ਸਮਝਣਾ ਹੈ। ਗਾਵੇ ਕੋਈ ਸਮਝਦਾ ਕਿ ਰੱਬ ਕਿਤੇ ਦੂਰ ਹੈ, ਸਮਝਦਾ ਹੈ। ਗਾਵੇ ਕੋਈ ਜਾਪੇ ਦਿਸੇ ਦੂਰ, ਪਰ ਕੋਈ ਤਾਂ ਸਮਝਦਾ ਕਿ ਮੇਰੇ ਹਾਜ਼ਰ ਨਾਜ਼ਰ ਹੈ ਸੱਚੇ ਪਾਤਸ਼ਾਹ। ਮੈਂ ਤੈਨੂੰ ਮੈਂ ਮਾਣਦਾ ਜਾਣਦਾ, ਤੈਨੂੰ ਮੈਂ ਜੱਫੀਆਂ ਪਾਉਣਾ। ਇੱਕ ਭੋਰੀ ਨਾ ਵਿਛੋੜ, ਜੇ ਤੂੰ ਮਿੱਤਰ ਸਾਡਾ। ਗਾਵੇ ਕੋ ਵੇਖੇ ਹਾਜ਼ਰ ਹੈ ਦੂਰ, ਕੋਈ ਸਮਝਦਾ ਹੈ ਕਿ ਨੇੜੇ ਹੈ ਹਾਜ਼ਰ ਹੈ, ਕੋਈ ਸਮਝਦਾ ਹੈ ਕਿ ਦੂਰ।

ਜੋ ਸਮਝਦਾ ਹੈ ਉਹ ਫਿਰ ਕਥਨ ਕਰਦਾ ਹੈ। ਇੱਕੋ ਪੌੜੀ ਵਿੱਚ ਗਾਵੇ ਤੋਂ ਕਥਨ ਤੇ ਆ ਗਏ, ਕਥਨਾ ਕਥੀ ਨਾ ਆਵੇ। ਜੋ ਸਮਝਿਆ ਹੈ ਉਸਦਾ ਕਥਨ ਹੋ ਰਿਹਾ, ਤੋ ਗਾਵੇ ਰਾਹੀਂ ਸਮਝਿਆ ਹੈ ਤੇ ਹੁਣ ਕਥਨ ਹੋ ਰਿਹਾ, ਪਰ ਕਥਨ ਕਰ ਕਰਕੇ ਵੀ ਉਸਦਾ ਪੂਰਾ ਕਥਨ ਨਹੀਂ ਕੀਤਾ ਜਾ ਸਕਦਾ। ਕਥਨਾ ਕਥੀ, ਕਥਨ ਵਾਲੇ ਕਥੀ ਜਾਂਦੇ ਨੇ ਪਰ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ। ਕਰੋੜਾਂ ਲੋਕ ਲੱਗੇ ਹੋਏ ਨੇ ਕਥਨ, ਪਰ ਉਸਦਾ ਸਮੁੱਚਾ ਕਥਨ ਜਿੱਥੇ ਪੀਰੀਅਡ ਲੱਗ ਗਿਆ ਹੋ ਗਿਆ,

ਕਿੱਦਾਂ ਕਿੱਦਾਂ ਸਾਨੂੰ ਦਾਤਾ ਮਿਲ ਗਿਆ, ਸਾਨੂੰ ਸੋਝੀ ਹੀ ਨਹੀਂ, ਪਤਾ ਹੀ ਦੇ ਦਾਦੇ ਲੈ ਦੇ ਥੱਕ ਪਾਹੇ, ਅਸੀਂ ਲੈ ਕੇ ਥੱਕੀ ਜਾਂਦੇ, ਦੇਣ ਵਾਲਾ ਨਹੀਂ ਥੱਕ ਰਿਹਾ। ਜੁਗਾ ਜੁਗੰਤਰੇ ਖਾ ਹੀ ਖਾ ਹੈ, ਉਸਨੂੰ ਸਮਝਣ ਵਿੱਚ ਸਾਡੀ ਇਹ ਸਾਰੀ ਬਾਤ ਕਿਉਂ ਹੋ ਰਹੀ ਹੈ ਕਿ ਉਸਦੀਆਂ ਦਾਤਾਂ ਨੂੰ ਅਸੀਂ ਸਮਝ ਨਹੀਂ ਪਾ ਰਹੇ। ਕਿੰਨੀਆਂ ਦਾਤਾਂ ਨੇ, ਅਸੀਂ ਸਾਰੀਆਂ ਉਮਰਾਂ ਖਾ

ਜਾਏ ਜਾਣਿਆ ਜਾਂਦਾ ਹੈ ਜਪਣਾ ਜਪਣ ਨਾਲ ਦਾ ਭਾਵ ਉਹੀ ਹੈ ਜੋ ਸਮਝਣ ਨਾਲ ਹੈ ਸੁਣਿਆ ਫਿਰ ਇਹ ਸਿੱਧ ਕੀ ਕਰਦੇ ਨੇ ਕਿਉਂ ਕਰਦੇ ਨੇ ਕਿੱਥੇ ਪਹੁੰਚਦੇ ਨੇ ਕਿਵੇਂ ਪਤਾ ਲੱਗਦਾ ਸੁਣਿਆ ਅਸੀਂ ਕੀ ਕੀਤਾ ਗੁਰੂ ਗਿਆਨ ਨੂੰ ਸੁਣਿਆ ਜਾਣਿਆ ਸਮਝਿਆ ਬੁੱਝਿਆ ਤੇ ਸਾਨੂੰ ਸਿੱਧਾਂ ਪੀਰਾਂ ਤੇ ਦੇਵਤਿਆਂ ਦੇਵਤਿਆਂ ਦੇ ਵੱਡੇ ਸੁਰਨਾਥ ਉਹਨਾਂ ਦੇ ਵੱਡੇ ਵੱਡੇ ਦੇਵਤਿਆਂ ਦਾ ਸਾਰਾ ਕੁਝ ਇਹ ਕਿੱਦਾਂ ਬਣੇ ਕੀ ਕਰਦੇ ਕੀ ਨਹੀਂ ਕਰਦੇ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਸਾਰੀ ਸੋਚੀ ਸੁਣਿਆ ਸੁਣਿਆ ਧਰਤ ਧਵਲ ਧਰਤੀ ਦਾ ਅਸਲ ਆਸਰਾ ਜੋ ਕਰਤਾਰ ਹੈ ਜਿਹੜੇ ਸਮਝਦੇ ਨੇ ਕਿ ਬਲਦ ਦੇ ਸਿਰਾਂ ਤੇ ਬੈਠਾ ਧਰਤੀ ਉਹ ਉਹਨਾਂ ਦੀ ਸੋਚ ਹੈ ਸੁਣਿਆ ਗੁਰੂ ਗਿਆਨ ਨੂੰ ਸਮਝ ਕੇ ਜਪ ਕੇ ਬੁੱਝ ਕੇ ਗਾ ਕੇ ਸੁਣ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਧਰਤ ਦਾ ਅਸਲ ਤਵਲ ਇਹ ਸਾਰਾ ਆਕਾਸ ਕਿੱਥੇ ਖੜਾ ਧਰਤ ਤਵਲ ਆਕਾਸ ਇਹ ਦੀਪਾ ਲੋਵਾ ਮੰਡਲਾ ਨਾਮ ਕੇ ਧਾਰੇ ਸਗਲੇ ਸਾਰਾ ਕੁਛ ਸਾਨੂੰ ਸੁਣਿਆ ਦੀ ਸੋਚੀ ਹੁੰਦੀ ਹੈ

ਦੁੱਖਾਂ ਅਤੇ ਪਾਪਾਂ ਦਾ ਨਾਸ ਨਹੀਂ ਚਾਹੁੰਦੇ ਅਸੀਂ, ਅਸੀਂ ਚਾਹੁੰਦੇ ਹਾਂ ਸਾਡੇ ਨੇੜੇ ਨਾ ਲੱਗਣ, ਅਤੇ ਗੁਰੂ ਸਾਹਿਬ ਸਾਡੀ ਝੋਲੀ 'ਚ ਪਾ ਰਹੇ ਨੇ ਵੀ ਇਉਂ ਹੋ ਜਾਣਾ। ਸੁਣਿਆ ਸੁਣਿਆ, ਤੈਨੂੰ ਪਤਾ ਲੱਗ ਜਾਣਾ ਕਿ ਸਾਰੇ ਦੁੱਖਾਂ ਦਾ ਆਧਾਰ ਕਿੱਥੇ ਹੈ? ਵਿਚਾਰਾਂ ਵਿੱਚ। ਮਨ ਮਨ ਰੇ ਕੌਣ ਕੋ ਮਤ ਤੈ ਲੈਨੀ, ਆਹ ਕਿੱਥੋਂ ਭੈੜੀ ਮਤ ਫੜੀ ਹੈ? ਅਸੀਂ ਮਤ ਲੈਣੀ ਹੈ ਗੁਰੂ ਦੀ, ਅਕਲੀ ਸਾਹਿਬ ਨੂੰ ਸੇਵਣਾ ਹੈ, ਸਮਝਣਾ ਹੈ, ਜਾਣਨਾ ਹੈ, ਪੁੱਛਣਾ ਹੈ, ਮਾਣਨਾ ਹੈ। ਇਹ ਮੰਨੈ ਤੇ ਮੰਨੇ ਦੀ ਫਿਰ ਤੌਰ ਸੁਣਿਆ ਤੋਂ ਬਾਅਦ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਹੈ। ਜਪਜੀ ਸਾਹਿਬ ਵਿੱਚ ਉਹ ਖਜ਼ਾਨਾ ਹੈ ਜਿੱਥੇ ਜਿਸ ਮੁਲਕ ਅਸੀਂ ਬੈਠੇ ਹਾਂ, ਆਪਣੇ ਬੱਚੇ ਨੂੰ ਅਸੀਂ ਆਪ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਜਪ ਬਾਣੀ, ਜਪਜੀ ਸਾਹਿਬ ਦੇ ਕੋਈ ਉਪਦੇਸ਼ ਜੇ ਅਸੀਂ ਕਰਾਂਗੇ ਕਿਸੇ ਨਾਲ ਸਾਂਝਾ, ਤੇ ਉਹ ਕਹੇਗਾ ਇਹ ਕਿੱਥੋਂ ਬੋਲਦੇ ਹਨ, ਇਹ ਕਿਹੜੀ ਬਾਤ ਹੈ? ਅਸੀਂ ਜਪ ਬਾਣੀ ਨੂੰ ਜਪਜੀ ਸਾਹਿਬ ਤਾਂ ਕਿਹਾ, ਪਰ ਅੰਦਰ ਨਹੀਂ ਦੇਖਿਆ ਕਿ ਜਪਜੀ ਸਾਹਿਬ ਸਾਨੂੰ ਕਿਹੜੇ ਕਿਹੜੇ ਰਤਨ ਪਦਾਰਥ ਦੇ ਰਹੀ ਹੈ। ਕੱਲਾ ਕੱਲਾ ਸ਼ਬਦ, ਕੱਲੀ ਕੱਲੀ ਪੌੜੀ ਪਾਖੰਡਾਂ ਦਾ, ਲੋਕਾਂ ਦੇ ਵੱਖ ਵੱਖ ਵਿਚਾਰਧਾਰਾਵਾਂ ਦਾ ਕਿੰਨਾ ਕੁਝ ਖਿਲਾਰਾ, ਸਾਰਾ ਐਨ ਕਲੈਰਿਟੀ ਕਰਦੀ ਹੈ। ਇਹ ਗੁਰਬਾਣੀ ਫਾਊਂਡੇਸ਼ਨ ਵੱਲੋਂ ਇਹ ਉੱਦਮ ਹੈ ਸੰਗਤ ਦੇ ਚਰਨਾਂ ਵਿੱਚ ਕਿ ਜਪਜੀ ਸਾਹਿਬ ਆਪਣੇ ਆਪਣੇ ਨਾਲ ਕੋਲ ਰੱਖੀਏ ਪਹਿਲਾਂ, ਫਿਰ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਦੇ ਲੜ ਲਾ ਦਈਏ। ਇਸ ਐਪ ਵਿੱਚ ਹਰ ਤੁਕ ਦਾ ਉਚਾਰਣ ਹੈ, ਸ਼ਬਦਾਂ ਫਰੇਜ਼ਿਸ ਦੇ ਵੱਖ ਵੱਖ ਮੀਨਿੰਗ ਨੇ, ਪੂਰੇ ਪੂਰੇ ਉਪਦੇਸ਼ਾਂ ਦਾ ਅਰਥ, ਭਾਵ ਅਰਥ, ਐਸੈਂਸ, ਮੀਨਿੰਗ, ਸਮਰੀ, ਸਾਰ ਹੈ। ਹਰ ਪੌੜੀ ਦੀ ਵੀਡੀਓ ਹੈ, ਵੀਡੀਓ ਟਾਕ ਵੀ ਹੈ, ਵੀਡੀਓ ਡਿਸਕਸ਼ਨ ਵੀ ਹੈ। ਹਰ ਪੌੜੀ ਦਾ ਪੋਡਕਾਸਟ ਹੈ ਅੰਗਰੇਜ਼ੀ ਵਿੱਚ, ਤਾਂ ਕਿ ਇੱਥੋਂ ਦੇ ਅੰਗਰੇਜ਼ੀ ਬੋਲਣ ਵਾਲੇ ਬੱਚੇ ਉਸ ਅੰਗਰੇਜ਼ੀ ਦਾ ਬਾਤ ਸੁਣ ਸਮਝਣ। ਹਰ ਪੌੜੀ ਦੀ ਪੰਜਾਬੀ ਵਿੱਚ ਵੀ ਪੋਡਕਾਸਟ ਹੈ। ਫਿਰ ਸਾਰੀ ਗੱਲ ਨੂੰ ਸਮਝਾਉਣ ਲਈ ਸਾਰੀ ਪੌੜੀ ਦਾ ਇੱਕ ਚਿੱਤਰ, ਇਨਫੋਗ੍ਰਾਫਿਕ ਕਹਿੰਦੇ ਨੇ, ਇਨਫੋ ਇਨਫੋਰਮੇਸ਼ਨ ਦੇਣ ਵਾਲਾ ਉਹ ਚਿੱਤਰ ਇਨਫੋਗ੍ਰਾਫਿਕ ਹੈ ਹਰ ਪੌੜੀ ਲਈ। ਫਿਰ ਸਾਰੀ ਬਾਤ ਸਮਝਣ ਤੋਂ ਬਾਅਦ ਇੱਕ ਛੋਟਾ ਜਿਹਾ ਕੁਇਜ਼ ਵੀ ਹੈ ਕਿ ਕਿੰਨੀ ਬਾਤ ਬੱਚੇ ਸਮਝੇ ਨੇ। ਸਤਸੰਗ ਜੀ, ਜੇਕਰ ਅਸੀਂ ਬੱਚਿਆਂ ਨੂੰ ਇਹ ਜਪਜੀ ਸਾਹਿਬ ਦੀ ਐਪ ਥੋੜ੍ਹੀ ਦੇਰ 'ਚ, ਬੇਟਾ ਵੀਰ ਅਪਾਰ ਸਿੰਘ ਬਾਹਰ ਉੱਥੇ ਟੇਬਲ 'ਤੇ, ਅਸੀਂ ਸਿਰਫ ਸਕੈਨ ਕਰਨਾ ਹੈ, ਤੁਹਾਡੇ ਕੋਲ ਸਾਰਾ ਖਜ਼ਾਨਾ ਆ ਜਾਣਾ ਹੈ। ਇਹਦੇ ਲਈ ਕੁਝ ਸਾਲ ਨਹੀਂ ਲੱਗੇ ਹਨ, ਕੁਝ ਦਹਾਕੇ ਲੱਗੇ ਹਨ। ਆਪ ਜੀ ਪਾਸ ਤੁਸੀਂ ਇਸਦਾ ਆਨੰਦ ਮਾਣੋ, ਆਪਣੇ ਬੱਚਿਆਂ ਨੂੰ ਦਿਓ, ਤਾਂ ਕਿ ਬੱਚੇ ਨੂੰ ਇੱਕ ਗੱਲ ਦੱਸਣੀ ਹੈ ਕਿ ਬੱਚਿਆ, ਜੇ ਤੂੰ ਚਾਹੁੰਦਾ ਹੈ ਕਿ ਤੂੰ ਬੋਲੇ ਤੇ ਸਾਰੇ ਤੇਰੇ ਵੱਲ ਦੇਖਣ ਕਿ ਕਿੱਥੋਂ ਬੋਲਦਾ ਹੈ, ਜੇ ਤੂੰ ਇਉਂ ਚਾਹੁੰਦਾ ਹੈ ਤਾਂ ਆ ਦਿਓ ਉਸਨੂੰ ਇੱਕ ਕੌੜਾ ਸੱਚ। ਬੱਚੇ ਪਹਿਲੇ ਸਾਡੇ ਵੱਲ ਦੇਖਦੇ ਨੇ, ਅਸੀਂ ਆਪ ਜ਼ਰੂਰ ਜਦੋਂ ਬੱਚਾ ਸੁੱਤਾ ਹੈ ਤੇ ਅਧਿਐਨ ਕਰੀਏ ਕੱਲ ਨੂੰ ਇਹਦੇ ਨਾਲ ਕੀ ਗੱਲ ਕਰਨੀ ਹੈ। ਜਪਜੀ ਸਾਹਿਬ ਐਪ ਇੱਕ ਸ਼ੁਰੂਆਤ ਹੈ, ਇੱਕ ਰਾਹ ਦੀ, ਇੱਕ ਪੈਂਡੇ ਦੀ, ਇੱਕ ਟ੍ਰਾਂਸਫਾਰਮੇਸ਼ਨ ਦੀ। ਗੁਰੂ ਸਾਹਿਬ ਦੀ ਉਂਗਲ ਫੜ ਕੇ ਅਸੀਂ ਗੁਰਬਾਣੀ ਬਣੀਏ ਦੇ ਰਾਹ 'ਤੇ ਤੁਰ ਸਕਦੇ ਹਾਂ। ਆਓ ਇੱਥੇ ਅਸੀਂ ਅੱਜ ਦੀ ਸਮਾਪਤੀ ਕਰਦੇ ਹਾਂ। ਇਸ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਬਾਰ ਟੇਬਲ 'ਤੇ ਇਸਦਾ ਸਕੈਨ ਦਾ ਪ੍ਰਬੰਧ ਬੇਟੇ ਵੱਲੋਂ ਸਾਰਾ ਹੋ ਜਾਏਗਾ, ਅਤੇ ਅਸੀਂ ਇਸ ਦੇ ਨਾਲ ਇਹ ਵਿਚਾਰ ਜ਼ਰੂਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਐਪ ਨੂੰ ਉਹਨਾਂ ਤੱਕ ਪਹੁੰਚਾਇਓ। ਇਸ ਦੇ ਨਾਲ ਅਸੀਂ ਇੱਕ ਨਵਾਂ, ਜੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਬੱਚਾ ਅੱਜ ਸਾਡੇ ਨਾਲ ਉਂਗਲ ਫੜ ਕੇ ਗੁਰਦੁਆਰਾ ਸਾਹਿਬ ਆਇਆ ਹੈ, ਇਹ ਸਕੂਲ ਵਿੱਚ ਵੀ ਆਏ ਅਤੇ ਸਕੂਲ ਤੋਂ ਬਾਅਦ ਕਾਲਜ ਪੜ੍ਹਦਾ ਹੋਇਆ ਵੀ ਸਾਡੇ ਨਾਲ ਅਦਬ ਨਾਲ
ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਏ। ਉਹਨਾਂ ਨੂੰ ਇਹ ਗੁੜਤੀ ਉਹਨਾਂ ਦੀ ਭਾਸ਼ਾ ਵਿੱਚ ਦੇਣੀ ਬੜੀ ਜ਼ਰੂਰੀ ਹੈ। ਆਓ ਅਨੰਦ ਸਾਹਿਬ ਦਾ ਪਾਠ।

0: ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਾ ਦੇ ਖੰਡਾ ਜਾ ਕੇ ਹਾਥ ਮੈਂ ਸੋ ਹਮਰੀ ਰੱਥਿਆ ਕਰੇ ਗੁਰੂ ਕਲਗੀ ਤਰ ਸੋ ਹਮਰੀ ਰੱਥਿਆ ਕਰੇ ਗੁਰੂ ਕਲਗੀ ਤਰ ਜਗਦੀਸ਼ ਬਲੀ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ।

जय मलकंत पछाड़ा सुकहो टल गुर सेविय एहन सुसहज सुपाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ, ਸਤਨਾਮ, ਸਤਨਾਮ ਜੇ।

ਗੋਚਰਹੀ ਪ੍ਰਥਮ ਭੈਰਵੇ ਬਿਲਾਵ ਲੇਪਨਿਆ ਕੀ ਗਾ ਬੈ ਬੰਗਲੇ ਪੁਨਿਆ ਸਲੇ ਕੀ ਭੈ ਬਾਰੀ ਹੈ ਪੈਰੋ ਕੀ ਪੰਚੋ ਨਾਰੀ ਪੰਚਮ ਹਰਖ

ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤਰ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜਿਓ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਬਾਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮੋਹਨ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਪਹੁੰਚੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਥੋੜ੍ਹੇ ਸਮੇਂ ਵਾਸਤੇ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਲਗਭਗ 4 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਰੀਦਾ ਦਰੀਆ ਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ। ਸਤ ਸੰਗਤ ਅਕਸਰ ਉਹ ਭਾਣਾ ਵਾਪਰਦਾ ਹੈ ਜੋ ਮਨੁੱਖ ਦੇ ਚਿੱਤ ਚੇਤੇ ਵਿੱਚ ਨਾ ਹੋਵੇ, ਜਿਸ ਤਰ੍ਹਾਂ ਸਰਦਾਰ ਮਨਮੋਹਨ ਸਿੰਘ ਜੀ ਇਹਨਾਂ ਦੇ ਪਰਿਵਾਰ ਦੇ ਚਿੱਤ ਚੇਤੇ ਵਿੱਚ ਨਹੀਂ ਹੋਵੇਗਾ ਕਿ ਇਹ ਸਾਨੂੰ ਛੋੜਾ ਦੇ ਜਾਣਗੇ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦਰਿਆ ਦੇ ਕੰਢੇ 'ਤੇ ਬਗਲਾ ਕੇਲਾ ਕਰਦਾ ਫਿਰਦਾ ਹੈ, ਉਸਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਕਦੋਂ ਉਹਨੂੰ ਬਾਜ ਨੇ ਆਪਣੇ ਕਲਾਵੇ ਵਿੱਚ ਲੈ ਲੈਣਾ, ਝਪਟ ਮਾਰ ਲੈਣੀ ਹੈ, ਉਸਦਾ ਅੰਤ ਕਰ ਦੇਣਾ। ਇਸੇ ਤਰ੍ਹਾਂ ਮੌਤ ਵੀ ਸਾਡੇ ਸਿਰ 'ਤੇ ਮੰਡਰਾ ਰਹੀ ਹੈ, ਮਨੁੱਖ ਵੀ ਇਹ ਸੰਸਾਰ ਰੂਪੀ ਸਮੁੰਦਰ ਦੇ ਕੰਢੇ 'ਤੇ ਦਰਿਆ ਦੇ ਕੰਢੇ 'ਤੇ ਕੇਲਾ ਕਰਦਾ ਫਿਰਦਾ ਹੈ, ਕੰਮਾਂਕਾਰਾਂ ਵਿੱਚ ਬਿਜੀ ਹੋਇਆ, ਪਰਿਵਾਰ ਵਿੱਚ ਬਿਜੀ ਹੋਇਆ, ਸੰਸਾਰ ਵਿੱਚ ਬਿਜੀ ਹੋਇਆ। ਇਸ ਗੱਲ ਦਾ ਖਿਆਲ ਨਹੀਂ ਹੁੰਦਾ ਵੀ ਕਦੋਂ ਮੌਤ ਆ ਜਾਣਾ, ਮੌਤ ਨੇ ਆਪਣੇ ਕਲਾਵੇ ਵਿੱਚ ਕਦੋਂ ਲੈ ਲੈਣਾ ਮਨੁੱਖ ਨੂੰ, ਇਸ ਗੱਲ ਦਾ ਮਨੁੱਖ ਨੂੰ ਅੰਦਾਜ਼ਾ ਨਹੀਂ ਹੁੰਦਾ। ਅਚਨਚੇਤ ਇਹ ਭਾਣੇ ਵਾਪਰਦੇ ਹਨ, ਜੋ ਮਨ ਚਿੱਤ ਨਾ ਚੇਤੇ ਸਨ, ਜੋ ਚਿੱਤ ਚੇਤੇ ਵਿੱਚ ਵੀ ਨਾ ਹੋਵੇ, ਸੋ ਗਾਲੀ ਰੱਬ ਕੀਆਂ, ਉਹ ਭਾਣੇ ਵਾਪਰਦੇ ਹਨ। ਇਸ ਪਰਿਵਾਰ ਨਾਲ ਵੀ ਇਹ ਟ੍ਰੈਜਡੀ ਵਾਪਰੀ ਹੈ, ਸਰਦਾਰ ਮੋਹਨ ਸਿੰਘ ਜੀ ਪਰਿਵਾਰ ਨੂੰ ਸਰੀਰੀ ਤੌਰ 'ਤੇ ਵਿਛੋੜਾ ਦੇ ਗਿਆ ਹੈ। ਉਹਨਾਂ ਦੇ ਨਿਮਿੱਤ ਜੋ ਸਹਿਜ ਪਾਠ ਆਰੰਭ ਸਨ ਉਹਨਾਂ ਦੇ ਭੋਗ ਪਏ ਹਨ। ਉਪਰੰਤ ਦਾਸਿਆਂ ਨੇ ਜੋ ਗੁਰੂ ਅਮਰਦਾਸ ਪਾਤਸ਼ਾਹੀ ਚਲਾਈ ਹੋਈ ਮਰਿਆਦਾ ਹੈ, ਅੰਤੇ ਸਤਿਗੁਰ ਬੋਲਿਆ ਮੈਂ ਪੁੱਛਿਆ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਜੇ ਹੋ, ਹਰ ਹਰ ਕਥਾ ਪੜ੍ਹੇ ਪ੍ਰਾਣ ਜੀ ਦੇ ਮਹਾਂਵਾਕ ਅਨੁਸਾਰ ਗੁਰੂ ਕੀ ਕੀਰਤੀ ਕੀਤੀ ਹੈ। ਸਤਿਗੁਰੂ ਮੇਰਾਮਤ ਕਰਨ, ਸਮੁੱਚੀ ਪੜ੍ਹੀ ਸੁਣੀ ਗਹਿਣ ਕੀਤੀ ਗੁਰਬਾਣੀ ਦਾ ਮਹਾਤਮਾ ਸੁਛਰ ਚੁੱਕੀ ਆਤਮਾ ਨੂੰ ਬਖਸ਼ ਕੇ ਸਰੀਰ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੋਂ ਪਰਿਵਾਰ ਨੂੰ ਸਕਿਆ ਸੰਬੰਧੀਆਂ ਨੂੰ ਭੈਣਾਂ ਭਰਾਵਾਂ ਨੂੰ ਭਾਣਾ ਮਨ ਦਾ ਬਲ ਬਖਸ਼ਣ, ਇਹੋ ਅਰਦਾਸ ਹੈ। ਕੀਰਤਨ ਦਾ ਸਮਾਂ ਸਮਾਪਤ ਹੈ, ਆਓ ਸਾਰੇ ਮਿਲ ਕੇ ਅਨੰਦ ਸਾਹਿਬ ਜੀ ਪੜ੍ਹ ਕੇ

सुख कने कोई न जाने तुमरा अंत उच्चते ऊचा।

ਵਾਹਿਗੁਰੂ ਸਾਹਿਬ ਜੀਓ, ਜਿਹਾ ਚਿਰੇ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਸੋ ਕਹੋ ਟਲ ਗੁਰ ਸੇਵੀਐ

ਹੋਵੇ ਸਿਵਤ ਖਸਮ ਦੇ ਨੁਰਿਅਰਸ਼ੋ ਕੁਰਸੋ ਚੱਟੀ ਐ ਟੁੱਟ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਵਾਹਿਗੁਰੂ ਸਾਹਿਬ ਜੀਓ।

ਦੁੱਖ ਦੀ ਘੜੀ ਚ ਸ੍ਰੀ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਮੋਹਨ ਸਿੰਘ ਜੀ ਬਿਰਕ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਪਹਿਲਾਂ ਸਾਰੇ ਸੰਸਕਾਰ 'ਤੇ ਪਹੁੰਚ ਕੇ ਉਹਨਾਂ ਦੇ ਸੰਸਕਾਰ ਕੀਤੇ, ਹੁਣ ਗੁਰਦੁਆਰਾ ਸਾਹਿਬ ਫਰੀਮੰਡ ਪਹੁੰਚ ਕੇ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਜੋ ਸਹਿਜ ਪਾਠ ਸਾਹਿਬ ਪ੍ਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬੇ ਬਰਾਗਮਈ ਕੀਰਤਨ ਹੋਇਆ ਹੈ, ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਪਾਠੀ ਸਿੰਘਾਂ ਦਾ ਧੰਨਵਾਦ, ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਦੀ ਪੂਰੀ ਬਾਣੀ ਪੜ੍ਹ ਕੇ ਅੱਜ ਭੋਗ ਪਾਏ ਨੇ ਅਤੇ ਅੰਤਿਮ ਅਰਦਾਸ ਹੋਈ ਹੈ। ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਨੇ ਅੰਤਿਮ ਅਰਦਾਸ ਕੀਤੀ ਹੈ, ਉਹਨਾਂ ਦਾ ਧੰਨਵਾਦ, ਜੋ ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਸਤਿਕਾਰਯੋਗ ਭਾਈ ਨਰਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਹੁਕਮ ਸਰਵਣ ਕਰਾਏ ਨੇ। ਸੋ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ

ਉਹਨਾਂ ਨਾਲ ਉਹਨਾਂ ਦੀ ਮਿੱਠੀ ਯਾਦ ਵਿੱਚ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਜਿਵੇਂ ਕਿ ਆਪਣੀ ਰਵਾਇਤ ਹੈ ਕਿ ਜਦੋਂ ਕੋਈ ਪਰਿਵਾਰ ਦੇ ਵਿੱਚੋਂ ਵੱਡਾ ਚਲਿਆ ਜਾਂਦਾ ਹੈ, ਚੜ੍ਹਾਈ ਕਰ ਜਾਂਦਾ, ਅਤੇ ਉਹਨਾਂ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਵੱਡੇ ਸਪੁੱਤਰ ਦੇ ਸਿਰ 'ਤੇ ਸਜਾਈਆਂ ਜਾਂਦੀਆਂ ਨੇ। ਜੋ ਜ਼ਿੰਮੇਵਾਰੀਆਂ ਦੀ ਦਸਤਾਰ ਹੈ ਉਹ ਸਜਾਈ ਜਾਂਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਦੇ ਜੋ ਸਤਿਕਾਰ ਜੋ ਸਰਦਾਰ ਸੁਖਵਿੰਦਰ ਸਿੰਘ ਜੀ ਵਿਰਕ ਉਸ ਦੇ ਸਹੁਰਾ ਪਰਿਵਾਰ ਭੈਣ ਜੀ ਪਰਮਜੀਤ ਕੌਰ ਵਿਰਕ ਉਹਨਾਂ ਦਾ ਪੇਕਾ ਪਰਿਵਾਰ ਉਹਨਾਂ ਦੇ ਭਰਾਤਾ ਜੀ ਸਤਿਕਾਰਯੋਗ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਜੋ ਦਸਤਾਰ ਲੈ ਕੇ ਪਹੁੰਚੇ ਨੇ ਉਹ ਦਸਤਾਰ ਦੇਣ ਤੋਂ ਪਹਿਲਾਂ ਮੈਂ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਉਹ ਜੋ ਗੁਰੂ ਘਰ ਦੀ ਆਸ਼ੀਰਵਾਦ ਹੈ ਬਲੈਸਿੰਗ ਹੈ ਉਹ ਮਹਾਰਾਜ ਵੱਲੋਂ ਜੋ ਸਰੋਪਜ ਦੀ ਦਾਤ ਹੈ ਉਹ ਸਰਦਾਰ ਸੁਖਵਿੰਦਰ ਸਿੰਘ ਜੀ ਵਿਰਕ ਨੂੰ ਦਿੱਤੀ ਜਾਵੇ। ਮੱਥਾ ਟੇਕ ਕੇ ਉਹ ਪਹਿਲਾਂ ਗੁਰੂ ਸਾਹਿਬ ਦੀ ਆਸ਼ੀਰਵਾਦ ਲੈ ਲੈਣ, ਮਹਾਰਾਜ ਇਹਨਾਂ ਨੂੰ ਇਹ ਸਮਰੱਥਾ ਬਖਸ਼ਣ, ਇਹ ਦੁੱਖ ਝੱਲਣ ਦੀ ਸਮਰੱਥਾ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ, ਰਹਿੰਦੀਆਂ ਬਾਪ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਾਰੀਆਂ ਇਹਨਾਂ ਨੂੰ ਨਿਭਾਉਣ ਦੀ ਮਹਾਰਾਜ ਬਲ ਬਖਸ਼ੇ। ਗੁਰੂ ਘਰ ਵੱਲੋਂ ਜੋ ਸਰੋਪਾ ਦੀ ਦਾਤ ਉਹ ਲੈ ਲੈਣ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੁਣ ਮੈਂ ਬੇਨਤੀ ਕਰਦਾ ਕਿ ਤੁਸੀਂ ਇੱਥੇ ਮੱਥਾ ਟੇਕ ਕੇ ਅੱਗੇ ਬਹਿ ਜਾਓ ਅਤੇ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਹੈ ਸਤਿਕਾਰ ਜੋ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਜੋ ਲੈ ਕੇ ਆਏ ਨੇ ਉਹ ਇਹਨਾਂ ਨੂੰ ਦਸਤਾਰ ਭੇਟ ਕਰਨ। ਸੋ ਬੇਨਤੀ ਕਰਦਾ ਕਿ ਆ ਕੇ ਜੋ ਦਸਤਾਰ ਹੈ ਜ਼ਿੰਮੇਵਾਰੀਆਂ ਦੀ ਦਸਤਾਰ ਉਹ ਦਿੱਤੀ ਜਾਵੇ। ਸਿਰ 'ਤੇ ਰੱਖ ਦਿਓ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੋ ਇਹ ਸਾਡੀ ਅਰਦਾਸ ਹੈ ਕਾਕਾ ਸਰਦਾਰ ਸੁਖਵਿੰਦਰ ਸਿੰਘ ਜੀ ਵਿਰਕ, ਤੁਸੀਂ ਸਾਡੇ 'ਤੇ ਬੜੀਆਂ ਜ਼ਿੰਮੇਵਾਰੀਆਂ ਪੈ ਗਈਆਂ ਨੇ। ਤੁਹਾਨੂੰ ਆਪਣੀ ਮਾਤਾ ਦਾ ਜੋ ਸੇਵਾ ਸੰਭਾਲ ਕਰਨੀ ਹੈ ਅਤੇ ਨਾਲ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਹੈ। ਇਹ ਜੋ ਦੁੱਖ ਪਿਆ ਹੈ ਇਹ ਸਾਰੇ ਹੀ ਪਰਿਵਾਰ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਹੈ, ਗੁਰੂ ਦਾ ਓਟ ਆਸਰਾ ਲੈਣਾ। ਮਹਾਰਾਜ ਅੱਗੇ ਅਰਦਾਸ ਹੈ ਮਹਾਰਾਜ ਤੁਹਾਨੂੰ ਬਲ ਬਖਸ਼ੇ ਅਤੇ ਗੁਰਸਿੱਖੀ ਜੀਵਨ ਗੁਰੂ ਘਰ ਦਾ ਪਿਆਰ ਇਸੇ ਤਰ੍ਹਾਂ ਬਖਸ਼ਣ। ਸੋ ਦੀਵਾਨ ਦੀ ਇੱਥੇ ਹੀ ਸਮਾਪਤੀ ਹੈ। ਹੁਣ ਸਤਿਕਾਰਯੋਗ ਸਰਦਾਰ ਭਾਈ ਵਿਜੇਤਰ ਸਿੰਘ ਜੀ ਜੋ ਬੜੇ ਨਾਮ ਬਾਣੀ ਦੇ ਰਸੀਏ ਨੇ, ਹਮੇਸ਼ਾ ਗੁਰੂ ਜੀ ਦਾ ਸਿਮਰਨ ਕਰਾਉਂਦੇ ਨੇ ਅਤੇ ਗੁਰੂ ਦੇ ਨਾਲ ਜੋੜਦੇ ਨੇ, ਮਹਾਰਾਜ ਦਾ ਜਾਪ ਕਰਾਉਂਦੇ ਨੇ। ਹੁਣ 4 ਤੋਂ 6 ਵਜੇ ਤੱਕ ਗੁਰਦੁਆਰਾ ਸਾਹਿਬ ਫਰੀ ਮਾਊਂਟ ਵਿਖੇ ਸਿਮਰਨ ਹੋਵੇਗਾ। ਆਪਾਂ ਸਾਰਿਆਂ ਨੇ ਹੁਣ ਜਿਨ੍ਹਾਂ ਨੇ ਨਹੀਂ ਪ੍ਰਸ਼ਾਦਾ ਪਾਣੀ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru.

ਵਾਹਿਗੁਰੂ ਗੁਰਮੁਖ ਪਿਆਰਿਓ ਆਪਾਂ ਗੁਰੂ ਘਰ ਸਾਰੇ ਆਉਂਦੇ ਹਾਂ ਸੁੱਖ ਲੈਣ ਲਈ ਧੰਦੇ ਧੰਧਾਰਿਆਂ ਚੋਂ ਸਮਾਂ ਵੀ ਕੱਢਦੇ ਆ ਕੇ ਅਰਦਾਸ ਕਰਦੇ ਹਾਂ ਸਤਿਗੁਰੂ ਸਾਨੂੰ ਸੁੱਖ ਬਖਸ਼ੋ। ਸਤਿਗੁਰੂ ਕਹਿੰਦੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਸਿਮਰੋ ਸਿਮਰ ਸਿਮਰ ਸੁੱਖ ਪਾਓ। ਅਤੇ ਜਿਨ੍ਹਾਂ ਨੇ ਸੁੱਖ ਲੈਣਾ ਇਸ ਪਾਸੇ ਆ ਜਾਓ ਸਾਡੇ ਲਾਗੇ, ਵੇਖੋ ਕਿੰਨੀ ਜਗ੍ਹਾ ਖਾਲੀ, ਇੱਧਰ ਆ ਜਾਓ ਜਿਨ੍ਹਾਂ ਨੇ, ਕਿਉਂਕਿ ਸਾਰਿਆਂ ਨੂੰ ਬੇਨਤੀ ਆਪਾਂ ਕਰਨੀ ਹੈ ਕਿ ਆਪਾਂ ਆਪਣੇ ਮਨ ਨੂੰ ਜੋੜੀਏ ਸੁੱਖ ਦੇ ਨਾਲ। ਸੁਖੀ ਕੌਣ ਆ? ਵਾਹਿਗੁਰੂ। ਮੰਨੇ ਨਾਉ ਸੋਈ ਗਿਣ ਜਾਏ ਅਵਰੀ ਕਰਮ ਨਾ ਲੇਖੇ ਲਾਏ। ਜਿਹੜਾ ਨਾਮ, ਕਿਉਂਕਿ ਵਾਹਿਗੁਰੂ ਸੁੱਖ ਹੈ, ਉਸਦਾ ਨਾਮ ਸੁੱਖ ਹੈ, ਪਰ ਉਹਦੇ ਨਾਲ ਜੇ ਸੁਰਤੀ ਆਪਾਂ ਜੋੜਾਂਗੇ, ਮਨ 'ਚ ਹੀ ਦੁੱਖ ਹੁੰਦਾ ਨਾ ਜਦੋਂ ਕੋਈ ਗੁਰਮੁਖ ਮਿਲਦੇ ਨੇ। ਕਈ ਕਹਿੰਦੇ ਜੀ ਅੱਜ ਮੇਰਾ ਮਨ ਬੜਾ ਉਦਾਸ ਆ, ਕੋਈ ਕਹਿ ਦਿੰਦਾ ਮੇਰਾ ਮਨ ਬੜਾ ਅੱਜ ਖੁਸ਼ ਆ, ਅਤੇ ਜੇ ਹੁਣ ਪੁੱਛੀਏ ਮਨ ਕੀ ਹੁੰਦਾ ਤਾਂ ਉਹ ਪਤਾ ਨਹੀਂ ਗਾ ਮਨ ਕਿਹਨੂੰ ਕਹਿੰਦੇ, ਆਪਾਂ ਕਹਿ ਛੱਡਦੇ ਮਨ। ਇਸ ਤਨ ਦੇ ਵਿੱਚ ਇੱਕ ਸੂਖਮ ਸਰੀਰ ਹੈ ਜਿਹੜਾ ਅਮਰ ਹੈ, ਮਰਦਾ ਨਹੀਂ ਉਹ। ਆ ਹੁਣ ਇਹ ਵੇਖ ਰਿਹਾ ਸੀ ਨਾ ਗੁਰਮੁਖਾਂ ਦੇ ਫਿਊਨਰਲ ਹੋ ਰਿਹਾ ਸੀਗਾ, ਜਿਹੜੀ ਵਿੱਚੋਂ ਚੀਜ਼ ਨਿਕਲ ਗਈ ਆ ਉਹ ਅਮਰ ਆ, ਉਹ ਸਰੀਰ ਦੇ ਇੱਥੋਂ ਮਿਲਦਾ ਤੇ ਇੱਥੇ ਖਤਮ ਹੋ ਜਾਂਦਾ। ਸਰੀਰ ਦਾ ਆਪਾਂ ਪਿਆਰ ਸਰੀਰ ਨਾਲ ਪਾ ਲੈਂਦੇ ਹਾਂ, ਇਹ ਚਮੜੇ ਨਾਲ ਪਾ ਲੈਂਦੇ ਹਾਂ, ਜਿਹੜਾ ਅੰਦਰ ਮਨ ਹੈ ਉਸ ਨੂੰ ਨਹੀਂ ਜਾਣਦੇ। ਤਨ ਮੈਂ ਮਨੂਆ, ਤਨ ਮੈਂ ਮਨੂਆ, ਮਨ ਮੈਂ ਸਾਚਾ, ਉਹ ਮਰਦਾ ਨਹੀਂ ਗਾ, ਉਹ ਦੇਹ ਬਦਲ ਜਾਂਦਾ ਵਾ, ਬੜੇ ਚਿਰਾਂ ਦਾ ਤੁਰਿਆ ਵਾ ਸਫ਼ਰ 'ਤੇ। ਇਹਨੂੰ ਲਿਖਿਆ ਗੁਰਬਾਣੀ 'ਚ, ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ। ਆਪਾਂ ਕਹਿੰਦੇ ਫਲਾਨਾ ਮਰ ਗਿਆ, ਹੈ ਨਾ, ਉਹ ਮਰ ਨਹੀਂ ਗਿਆ, ਉਹ ਤਾਂ ਸਰੀਰ ਛੱਡ ਗਿਆ। ਆਪਾਂ ਕਹਿੰਦੇ ਫਲਾਨਾ ਗੁਰਮੁਖ ਚੋਲਾ ਛੱਡ ਗਿਆ, ਸਰੀਰ ਨੂੰ ਚੋਲਾ ਗਿਆ ਮਨ ਦਾ ਕੱਪੜਾ, ਅਤੇ ਉਹ ਮਨ ਜਿਹੜਾ ਹੈ ਉਹ ਵਿਚਾਰਾਂ 'ਚ ਹੋਣ ਕਰਕੇ ਦੁਖੀ ਹੁੰਦਾ, ਸੋਚਾਂ ਦੇ ਵਿੱਚ, ਥਾਟਸ ਕਹਿ ਜਾਂਦੇ ਸਾਟ, ਉਹ ਜਿਹੜੇ ਰਾਤ ਨੂੰ ਸੁਪਨੇ ਬਣ ਜਾਂਦੇ। ਉਹਨੂੰ ਸੁਖੀ ਕਰਨ ਲਈ ਫਿਰ ਤਰੀਕਾ ਹੈ, ਜੇ ਮਨ ਸੁੱਖ ਹੋ ਗਿਆ ਤਾਂ ਤਨ ਨੂੰ ਆਪੇ ਸੁੱਖ ਮਿਲ ਜਾਣਾ। ਕਹੋ ਨਾਨਕ ਇਹ ਸਰੀਰ ਪ੍ਰਮਾਣ ਹੋਆ, ਕਿਹਨਾਂ ਦਾ? ਜਿਨ ਸਤਿਗੁਰ ਸਿਓ। ਹਾਂ, ਜਦੋਂ ਮਨ ਜੁੜ ਜਾਂਦਾ ਉਹਨੂੰ ਚਿੱਤ ਕਹਿੰਦੇ ਆ, ਅਤੇ ਹੁਣ ਕਿੱਥੇ ਜੁੜਿਆ ਸਾਡਾ ਮਨ? ਮਾਇਆ ਨਾਲ, ਮਾਇਆ ਫੁਰਨੇ ਨੂੰ ਕਿਹਾ, ਕਿਤੇ ਚਿੱਤ ਜਿਨਕਾ ਹਿਰ ਲਿਆ ਮਾਇਆ, ਉਹ ਐਵੇਂ ਗੱਲਾਂ ਕਰੀ ਜਾਂਦੇ ਸਾਰਾ ਦਿਨ, ਆਹ ਵਾਹਿਗੁਰੂ ਤਾਂ ਬੋਲਦੇ ਨਹੀਂ। ਉਹ ਚਿੱਤ ਜਿਨਕਾ ਹਿਰ ਲਿਆ ਮਾਇਆ, ਬੋਲਣ ਪਏ ਰਮਾਣ ਹੀ ਹੁੰਦਾ, ਐਵੇਂ ਗੱਲਾਂ ਕਰੀ ਜਾਣੀਆਂ ਜਿਹਦਾ ਫਾਇਦਾ ਕੋਈ ਨਹੀਂ, ਅਤੇ ਆਹ ਬੋਲਦੇ ਨੇਗੇ, ਆਹ ਬੋਲਣ ਲਈ ਕਿਹਾ ਵਾ। ਬੋਲੀਏ ਸੱਚ, ਧਰਮ ਵੀ ਕਿਹਾ ਵਾਹਿਗੁਰੂ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਇਹ ਨਿਰਮਲ ਕਰਮ ਨਾ ਕੀਤਾ ਮਨ ਨਿਰਮਲ ਨਹੀਂ ਹੋਣਾ, ਇਹ ਨਿਰਮਲ ਕਰਮ ਕਰਨਾ ਪੈਣਾ ਸਾਰਿਆਂ ਨੂੰ। ਹਾਂਜੀ, ਇਸ ਲਈ ਆਓ, ਜਿੰਨਾ ਨੇੜੇ ਆਓਗੇ ਤੁਸੀਂ ਸਾਰੇ ਅੱਖਾਂ ਬੰਦ ਕਰਦੇ, ਕਿਉਂਕਿ ਇਹ ਜੋਤ ਮਨ ਦੀ ਜਿਹੜੀ ਹੈ ਅੱਖਾਂ 'ਚ ਹੁੰਦੀ ਹੈ। ਮਨ ਦਾ ਸਰੂਪ ਕੀ ਹੈ? ਜੋਤ, ਪ੍ਰਕਾਸ਼। ਅਤੇ ਸਤਿ ਕਹਿੰਦੇ ਨੇਤਰ ਪ੍ਰਕਾਸ਼ ਕੀ ਆ ਗੁਰਦੇਵ, ਨੇਤਰਾਂ 'ਚ ਆਏ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਇਹ ਇੱਥੇ ਬੈਠ ਕੇ ਵੇਖਦਾ ਰਹਿੰਦਾ ਬਾਹਰ। ਜਦੋਂ ਅੱਖਾਂ ਬੰਦ ਕਰਦੇ ਫਿਰ ਇੱਕ ਹੋ ਜਾਂਦਾ, ਕੰਨਾਂ 'ਚ ਆ ਜਾਂਦਾ, ਉਦੋਂ ਫਿਰ ਇਹਨੂੰ ਜੋੜਨਾ ਵਾਹਿਗੁਰੂ ਦੇ ਨਾਲ, ਅੱਖਾਂ ਬੰਦ ਕਰਕੇ ਬੋਲ ਕੇ ਸੁਣਾਉਣਾ ਪਿਆਰ ਨਾਲ, ਗਾਵੀਏ ਸੁਣੀਏ ਮਨ ਰੱਖੀਏ ਭਾਵ, ਅਤੇ ਦੁੱਖ ਨਿਕਲ ਜਾਣਾ ਤਾਂ ਸੁੱਖ ਵੱਜ ਜਾਣਾ, ਦੁੱਖ ਪਾਰ ਹਰ ਸੁੱਖ, ਆਓ ਸੁੱਖ ਲਈਏ ਫਿਰ ਆਪਾਂ।

ਸਾਰੇ ਬੋਲ ਕੇ ਸੁਣੋ, ਫਿਰ ਵਿਚਾਰ ਰੁਕਣੇ ਸਾਡੇ, ਨਹੀਂ ਤਾਂ ਸੋਚਾਂ ਚੱਲੀ ਜਾਣੀਆਂ ਅੰਦਰ, ਮਨ ਨੇ ਜੁੜਨਾ ਨਹੀਂ ਵਾਹਿਗੁਰੂ ਨਾਲ। ਬੋਲ ਕੇ ਸੁਣੋ।

palestrando, ਜਦੋਂ ਅਸੀਂ ਇਹ ਸਿੱਖ ਲੈਂਦੇ ਹਾਂ ਸੰਗਤ ਜਾ ਕੇ ਸੁੱਖ ਲੈਣ ਦੀ ਜਾਚ, ਅਤੇ ਫਿਰ ਇਹ ਦੁਨਿਆਵੀ ਸੁੱਖਾਂ ਤੋਂ ਅੱਗੇ ਸੁੱਖ ਦਿੰਦੇ ਨੇ ਸਤਿਗੁਰੂ, ਘਰ ਦਾ ਸੁੱਖ। ਪਹਿਲਾਂ ਤਾਂ ਅਸੀਂ ਬੜੇ ਘਰ ਵਸਾਏ ਆ ਮਨ ਨੇ, ਅਸਥਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਕੀਏ ਬੋ ਰੰਗਾ, ਐਸੇ ਘਰ ਹਮ ਬਹੁਤ ਵਸਾਏ, ਕਈ ਜਨਮ ਪਏ ਕੀਟ ਪਤੰਗਾ। ਅੱਜ ਨੇ 84 ਲੱਖ ਆਕਾਰ ਹੈ ਸਾਡੇ ਮਨ ਦੇ ਘਰ ਆ, ਮਾਇਆ ਦੇ ਘਰ। ਜੇ ਆਪਾਂ ਨਾ ਸਿੱਖਿਆ ਤੇ ਅੰਤ ਸਮੇਂ ਜਦੋਂ ਇਹਨੇ ਇੱਥੋਂ ਨਿਕਲਣਾ ਨਾ, ਇਸ ਘਰ ਨੂੰ ਛੱਡਣਾ, ਤੇ ਫਿਰ ਕਿਸੇ ਨਾ ਕਿਸੇ ਘਰ 'ਤੇ ਇਹਨੂੰ ਉਹਨਾਂ ਨੇ ਫਿਰ ਪਾ ਦੇਣਾ। ਤਾਂ ਹੀ ਸਤਿਗੁਰੂ ਕਹਿੰਦੇ ਨਾ, ਇਹ ਘਰ 'ਤੇ ਅਸੀਂ ਛੱਡ ਜਾਣਾ ਸਰੀਰ ਨੂੰ ਘਰ ਗਿਆ, ਪਰ ਮਨ ਜਿਹੜਾ ਇੱਥੇ ਹੀ ਲੱਗਾ ਪਿਆ। ਕਹਿੰਦੇ ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੇ ਵਸਣਾ ਕਿਸਕੀ ਚਿੰਤਾ ਨੇ। ਉਹ ਰੋਜ਼ ਰਾਤ ਨੂੰ ਪੜ੍ਹ ਕੇ ਸੌਂਦੇ ਆਪਾਂ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬੋਹੜ ਨਾ ਹੋਏ ਗੋ ਫੇਰਾ। ਅਤੇ ਅੱਜ ਉਹ ਗੁਰਮੁਖ ਜਿਹੜੇ ਅੱਜ ਘਰ ਛੱਡ ਗਏ, ਜਿਨ੍ਹਾਂ ਦਾ ਭੋਗ ਤੁਸੀਂ ਵੇਖ ਰਹੇ ਸੀ, ਇੱਦਾਂ ਹੀ ਇੱਕ ਆਪਣਾ ਨੂੰ ਛੱਡਣਾ ਪੈਣਾ ਸਾਰਿਆਂ ਨੂੰ, ਵਾਰੀ ਆਪੋ ਆਪਣੀ ਹੈ ਨਾ, ਪਤਾ ਨਹੀਂ ਕਦੋਂ ਵਾਰੀ ਆ ਜਾਣੀ, ਅਤੇ ਫਿਰ ਕਿੱਥੇ ਜਾਵਾਂਗੇ। ਤਾਂ ਹੀ ਕਹਿੰਦੇ ਅੰਤਰ ਕੀ ਗਤ ਜਾਣੀਏ, ਗੁਰ ਮਿਲੀਏ ਸ਼ੰਕ ਉਤਾਰ। ਗੁਰਬਾਣੀ 'ਤੇ ਸ਼ੰਕਾ ਨਾ ਕਰਿਆ ਕਰੋ, ਮੋਇਆਂ ਜਿੱਤ ਘਰ ਜਾਵਣ ਤਿੱਤ ਜੀਵਦਿਆਂ ਮਰ ਮਰ, ਨਿੱਜ ਘਰ ਮਹਿਲ ਪਾਵੋ ਸੁਖ ਸਿਰ, ਬੋੜ ਨਾ ਹੋਏ ਗੋ ਫੇਰੇ। ਫੇਰ ਮੁੱਕਣੇ ਆ ਘਰਾਂ ਦੇ, ਸਾਡੇ ਮਨ ਦੇ ਜਿਹੜੇ ਫੇਰੇ ਆ ਨਾ, ਬਹੁਤ ਲਿਖੇ ਨਾ, ਫੇਰ ਭੈ ਕਿਰਪਨ ਕਹੋ ਅਬ ਕਿਸ਼ ਕਿਰਪਾ ਕੀਜੀਏ, ਆਪਾਂ ਅਰਦਾਸ ਕਰਦੇ ਹਾਂ। ਉਹ ਜਦੋਂ ਤੁਸੀਂ ਆਏ ਤੇ ਉਦੋਂ ਇਹ ਹੁਕਮਨਾਮਾ ਸਾਹਿਬ ਆ ਰਿਹਾ ਸੀ, ਗੁਰਮੁਖ ਪੜ੍ਹ ਰਹੇ ਸੀ, ਪਰ ਸਾਡੇ ਅੰਦਰ ਹੋਵੇ ਤੇ ਸਹੀ ਕਾਂਖੀ। ਕਾਂਖੀ ਏਕ ਹੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿਤ, ਤੇ ਉਹ ਕਰਨੀ ਪੂਰੀ ਕਹਿੰਦੇ ਆ ਨਾਮ ਨੇ, ਜਿਸ ਨਾਮ ਨਾਲੋਂ ਜਨਮ ਸਮੇਂ ਲਿਵ ਟੁੱਟ ਗਈ ਸੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਚ ਫਸ ਗਿਆ ਮਨ। ਹੁਣ ਸਾਡੇ ਕਹਿੰਦੇ ਜੇ ਤੁਹਾਡੇ ਅੰਦਰ ਉਹ ਕਾਂਖੀ ਜਾਗ ਪਵੇ, ਕਾਂਖੀ ਹੁੰਦੀ ਇੱਛਾ, ਜਾਗਦੀ ਨਹੀਂ ਗੀ ਵਾਹਿਗੁਰੂ ਨੂੰ ਮਿਲਣ ਲਈ। ਆਉਂਦੀ ਹੈ ਕਿਸੇ ਨੂੰ ਕਾਂਖੀ, ਚਾਓ ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ, ਆਉਂਦਾ ਚਾਓ ਨਹੀਂ ਨਾ ਆਉਂਦਾ, ਕਦੀ ਸੋਚਿਆ ਹੀ ਨਹੀਂ। ਉਹ ਇੱਛਾ ਫਿਰ ਸਾਡੇ ਅੰਦਰ ਜਾਗਦੀ ਹੈ ਵੀ ਅਸੀਂ ਵੀ ਮਿਲ ਸਕਦੇ ਹਾਂ, ਹੈ ਨਾ। ਅਤੇ ਫਿਰ ਸਤਿਗੁਰਾਂ ਨੇ ਅੱਜ ਹੁਕਮਨਾਮੇ 'ਚ ਦੱਸਿਆ ਜਿਹੜਾ ਤੁਸੀਂ ਸੁਣ ਰਹੇ ਸੀ, ਕਹਿੰਦੇ ਉਹ ਵਾਹਿਗੁਰੂ ਜੀ ਦਾ ਨਾਮ ਜਪ ਰਹੇ ਹੋ ਨਾ, ਸਾਰੀਆਂ ਇੱਛਾ ਪੂਰੀਆਂ ਕਰਦਾ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਬੋਲੋ ਹਾਂ ਸਾਰੇ, ਇੱਛਾ ਪੂਰਕ, ਇੱਛਾ ਪੂਰੀ ਕਰਨ ਵਾਲਾ ਉਹ ਵਾਹਿਗੁਰੂ, ਅਜੇ ਤਾਂ ਨਾਮ ਜਪ ਰਹੇ ਹੋ, ਪਰ ਇਹ ਸਿਮਰਨ ਬੜਾ ਕਰਨਾ ਪੈਣਾ ਜੇ ਇੱਛਾ ਪੂਰੀ ਕਰਾਉਣੀ। ਅੱਜ ਤੁਸੀਂ ਪੜ੍ਹ ਲਿਓ ਸ਼ਬਦ ਜਾ ਕੇ ਘਰ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨ। ਕਾਮ ਧਿਨ ਨਾਮ ਨੂੰ ਕਿਹਾ ਇੱਥੇ, ਕਿਤੇ ਉਹ ਗਾਂ ਨਾ ਸਮਝ ਲਿਓ ਕਿ ਵੇਦਾਂ 'ਚ ਇੱਕ ਕਾਮ ਧਿਨ ਗਊ ਨੂੰ ਕਿਹਾ, ਕਹਿੰਦੇ ਉਹ ਜਿਹਦੇ ਕੋਲ ਹੋਵੇ ਨਾ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਜੀ। ਇੱਕ ਪਾਰਜਾਤ ਰੁੱਖ ਨੂੰ ਕਿਹਾ, ਉਹ ਜਿਹਦੇ ਕੋਲ ਹੋਵੇ ਉਹਦੀ ਸਾਰੀਆਂ ਇੱਛਾ ਪੂਰੀਆਂ ਜਾਣੀ। ਪਰ ਸਤਿਗੁਰਾਂ ਨੇ ਸਾਨੂੰ ਕੱਢਿਆ ਵਾ ਪਰਮਾ 'ਚੋਂ, ਉਹ ਕਹਿੰਦੇ ਪਾਰ ਜਾ ਤੇ ਹਰ ਕੋ ਨਾਮ, ਆ ਜਿਹੜਾ ਜਪ ਰਹੇ ਪਾਰ ਜਾ ਤੇ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ, ਆ ਕਾਮ ਧਿਨ ਗੁਰਮੁਖਾਂ ਲਈ। ਕਾਮ ਧਿਨ ਕੀ ਹੈ? ਉਹਦਾ ਨਾਮ। ਵਾਹਿ

ਤਾਂ ਜਦੋਂ ਆਪਾਂ ਮਨ ਜੋੜ ਕੇ ਸਿਮਰਨ ਕਰਦੇ ਹਾਂ ਮਨ ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ। ਇਹਦੀ ਮੈਲ ਸੋਚਾਂ ਨਹੀਂ, ਮਨ ਦੀ ਮੈਲ ਕੀ ਹੈ? ਸਾਡੇ ਥਾਟਸ, ਵਿਚਾਰ ਜਿਹੜੇ ਸੁਪਨੇ ਬਣ ਜਾਂਦੇ ਰਾਤ, ਉੱਤੋਂ ਫਿਰ ਇਹ ਕਲੀਨ ਅਪ ਹੋ ਜਾਂਦਾ। ਆ ਜਿਹੜਾ ਸਿਮਰਨ ਕਰ ਰਹੇ ਹੋ ਨਾ, ਬੋਲ ਕੇ ਸੁਣਦੇ ਤੁਸੀਂ, ਅੱਖਾਂ ਬੰਦ ਕਰਕੇ ਮਨ ਕੰਨਾਂ 'ਚ ਆ ਕੇ ਜਦੋਂ ਸੁਣਦਾ ਤਾਂ ਧੁੱਪ ਜਾਂਦਾ, ਇਹਦਾ ਇਸ਼ਨਾਨ ਹੋ ਜਾਂਦਾ। ਗੁਰੂ ਨਾਨਕ ਸਾਹਿਬ ਨੇ ਦੱਸਿਆ ਨਾ ਜਪਜੀ ਸਾਹਿਬ 'ਚ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਓ ਧੋਏ ਭਰੀਏ ਮੱਤ। ਉਹ ਕੰਨਾਂ ਧੁੱਪਦੀ ਹੈ, ਆ ਜਿਹੜੇ ਜਪ ਰਹੇ ਵਾਹ ਉਹ ਧੁੱਪ ਹੈ। ਤਾਂ ਇਹਨੂੰ ਸਿਮਰਨ ਵੀ ਕਿਹਾ ਗੁਰਬਾਣੀ 'ਚ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ। ਆਪਾਂ ਤਾਂ ਦੁਨਿਆਵੀ ਸੁੱਖ ਲਈ ਆਏ ਸੀ ਨਾ ਘੜੀ, ਵੀ ਚਲੋ ਗੁਰੂ ਘਰ ਚੱਲਦੇ, ਪਰ ਸਤਿਗੁਰਾਂ ਨੇ ਘਰ ਦਾ ਸੁੱਖ ਦੇ ਦੇਣਾ ਤੁਹਾਨੂੰ ਜੇ ਗੁਰਮੰਤਰ ਨੂੰ ਦ੍ਰਿੜ ਕਰਾਂਗੇ ਤਾਂ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ। ਆ ਜਿਹੜਾ ਗੁਰਮੰਤਰ ਹੈ, ਵਾਹਿਗੁਰੂ ਵਾਹਿਗੁਰੂ ਗੁਰਮੰਤਰ, ਇੰਨਾ ਸਤਿਗੁਰੂ ਬਖਸ਼ਿਸ਼ ਕਰਦੇ ਆ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ। ਇਹ ਲੋਕ 'ਚ ਵੀ ਸੁਖੀ ਅਤੇ ਪਰਲੋਕ ਵੀ, ਹਾਲਤ ਪਲਤ ਗਿਆ ਵਾ। ਲੋਕ ਪਰਲੋਕ ਨੂੰ ਕੀ ਕਿਹਾ ਜੀ? ਹਾਲਤ ਪਲਤ ਮੁੱਖ ਉੱਜਲ ਹੋਈ ਹੈ, ਪਰ ਨਿੱਤ ਫਿਰ ਕਰਨਾ, ਨਿੱਤ ਧਿਆਈਏ ਹਰ ਪੁਰਖ ਨਿਰੰਜਣ। ਹਰ ਪੁਰਖ ਨਿਰੰਜਣ ਵਾਹਿਗੁਰੂ ਜੀ ਨੂੰ ਕਿਹਾ, ਅਤੇ ਜੇ ਹਰ ਸਿਮਰਨ ਪਿਆ ਅਤੇ ਉਪਾਧ ਗਤ ਕੀਨੀ। ਇਹ ਜਿਹੜੇ ਪੰਜ ਚੋਰ ਆ ਨਾ, ਇਹਨਾਂ ਦੀਆਂ ਅੱਧੀਆਂ ਵਿਆਧੀਆਂ ਉਪਾਧੀਆਂ ਕਲੀਨ ਅਪ ਹੋ ਜਾਣਗੀਆਂ। ਪਰ ਕਹਿੰਦੇ ਵੱਡੇ ਭਾਗਾਂ ਵਾਲੇ ਜਪਦੇ, ਕਈ ਤਾਂ ਬੋਲਦੇ ਨਹੀਂ, ਆ ਕੇ ਸੰਗਤ 'ਚ ਆ ਕੇ ਨਹੀਂ ਬੋਲਦੇ। ਵੱਡ ਭਾਗੀ ਹਰ ਜਪਣਾ, ਵੱਡ ਭਾਗੀ ਹਰ ਜਪਣਾ, ਵੱਡੇ ਭਾਗਾਂ ਵਾਲੇ ਜਪਦੇ।

ਸਾਰੇ ਬੋਲੋ, ਬੋਲ ਕੇ ਸੁਣੋ, ਸੁੱਖ ਮਿਲੇਗਾ। ਸੁਖੀ ਨਾਮ ਦੇ ਵਿੱਚ ਸਿਮਰੋ, ਸਿਮਰ ਸਿਮਰ ਸੁਖ ਪਾਓ, ਸਿਮਰਨ ਕਰੋ।

ਗੁਰੂ ਪਿਆਰਿਓ, ਜੇ ਇਹ ਸਿਮਰ ਨਾ ਕੀਤਾ ਤੇ ਭਵਜਲ ਨਹੀਂ ਪਾਰ ਹੋਣਾ। ਭਵਜਲ ਆ ਸਾਡੇ ਫੁਰਨੇ ਵਿਚਾਰ ਸੋਚਾਂ, ਜਿਨ੍ਹਾਂ ਨੇ 84 ਲੱਖ ਜੂਨਾਂ ਦੇ ਭਵਜਲ ਚ ਲੈ ਜਾਣਾ ਸਾਡੇ ਮਨ ਨੂੰ। ਜੇ ਹਰ ਸਿਮਰਨ ਪਿਆ ਤੇ ਉਪਾਧ ਗਤ ਕੀਨੀ ਵਡਭਾਗੀ ਹਰ ਜਪਣਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ। ਹਰ ਕਿਹਨੂੰ ਕਿਹਾ ਜੀ? ਵਾਹਿਗੁਰੂ ਜੀ ਨੂੰ। ਜਪ ਹਰ, ਅੱਗੇ ਬੋਲੋ ਭਵਜਲ। ਮੈਂ ਤੇ ਕਿਹਾ, ਸਤਿਗੁਰੂ ਕਹਿ ਰਹੇ ਨੇ ਭਵਜਲ ਬਿਖਮ ਅਸਗਾ, ਕਿੱਦਾਂ ਨਿਕਲਾਂਗੇ? ਆ ਗੁਰੂ ਦੇ ਸ਼ਬਦ ਰਾਹੀਂ। ਮੇਰੀ ਗੱਲ ਭਾਵੇਂ ਨਾ ਮੰਨੋ, ਪਰ ਸਤਿਗੁਰੂ ਦੀ ਤਾਂ ਮੰਨੋ ਨਾ ਤੁਸੀਂ। ਭਵਜਲ ਕਿੱਦਾਂ ਲੰਘਣਾ? ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ। ਜੇ ਤੁਸੀਂ ਬੋਲਦੇ ਹੋ ਵਾਹਿਗੁਰੂ, ਇਹ ਜੇ ਸੁਣ ਲਿਆ ਮਨ ਨੇ ਅੱਖਾਂ ਬੰਦ ਕਰਕੇ, ਫਿਰ ਚੜ੍ਹਦਾ ਹੈ। ਨਹੀਂ ਤਾਂ ਫਿਰ ਸੋਚਾਂ ਉਹ ਭਵਜਲ 'ਚ ਤਾਂ ਪਿਆ ਹੀ ਹੈ, ਸੋਚਾਂ ਦੇ ਭਵਜਲ 'ਚ ਡੁੱਬਾ ਪਿਆ ਵਾ ਮਨ ਸਾਡਾ। ਇਹਨੂੰ ਪਾਰ ਲਾਉਣਾ ਆਪਾਂ। ਅੱਜ ਹੁਕਮਨਾਮਾ ਸਾਹਿਬ ਇਹੋ ਹੀ ਬੋਲ ਰਹੇ ਸੀ ਨਾ ਗੁਰਮੁਖ, ਜਦੋਂ ਆਪਾਂ ਅੰਦਰ ਆਏ, ਜਿਹੜੇ ਸਿਮਰਨ ਕਰਨਗੇ ਉਹ ਭਵਜਲ ਤੋਂ ਪਾਰ ਹੋਣਗੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਉੱਚਾ ਕੰਮ ਕਰਨਾ ਚਾਹੀਦਾ ਕਿ ਨਹੀਂ ਸਾਨੂੰ? ਦੱਸੋ ਸਾਰੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹੋਏਗਾ ਕੀ? ਪ੍ਰਭ ਕੇ ਸਿਮਰਨ ਉਧਰੇ, ਉੱਚਾ ਹੁੰਦਾ ਮੂਰਖ ਮਨ ਦਾ ਉਧਾਰ ਹੋ ਜਾਊਗਾ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ, ਪ੍ਰਭ ਕੇ ਸਿਮਰਨ ਸਭ ਕੁਛ ਸੁੱਝੇ। ਇਹ ਮੋਹਰਾਂ ਲਾਈਆਂ ਸਤਿਗੁਰਾਂ ਗੁਰਬਾਣੀ ਚ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਅਸੀਂ ਗੁਰਬਾਣੀ ਚ ਸੁਣ ਕੇ ਵੀ ਨਹੀਂ ਮੰਨਦੇ, ਗੁਰਬਾਣੀ ਕਹੇ ਸੇਵਕ ਜਨ, ਆਪਾਂ ਸੇਵਕ ਹਾਂ ਸਾਰੇ, ਮੰਨ ਲਓ ਫਿਰ। ਪ੍ਰਤੱਖ ਗੁਰੂ ਇਹ ਤੇ ਤਾਰ ਦੇਣਗੇ ਭਵਜਲ ਚੋਂ, ਕਿਉਂ ਨਹੀਂ ਤਾਰਨਗੇ? ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਸੋਚਾਂ ਮੈਲ ਲਿਆ ਇਹ ਖਤਮ ਹੋ ਜਾਣਗੇ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਟੁੱਟੀ ਗੱਡੀ ਜਾਣੀ ਅੰਦਰੋਂ, ਨਾਮ ਪ੍ਰਗਟ ਹੋ ਜਾਣਾ ਤੁਹਾਡੇ। ਉਹਨੂੰ ਕਿਹਾ ਸੀ ਪਾਰ ਜਾ ਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਉਹ ਵਾਹਿਗੁਰੂ ਸਾਡੇ ਨਿੱਜੀ ਘਰ 'ਚ ਬੈਠ ਕੇ ਕਥਾ ਕਰ ਰਿਹਾ ਵਾ, ਉਹਦੀ ਕਥਾ ਨੂੰ ਨਾਮ ਕਿਹਾ ਵਾ, ਕੀਰਤਨ ਕਰ ਰਿਹਾ ਵਾ, ਉਹਦੇ ਕੀਰਤਨ ਨੂੰ ਨਾਮ ਕਿਹਾ ਵਾ। ਪਰ ਉਹ 'ਚ ਭਾਸ਼ਾ ਨਹੀਂ ਹੈਗੀ ਕੋਈ ਵੀ, ਉਹ ਡਿਵਾਈਨ ਮੈਲੋਡੀ ਆ, ਅਨਸਟਕ ਸਾਊਂਡ। ਇੱਕ ਬੜਾ ਪਿਆਰਾ ਮਿਊਜ਼ਿਕ ਚੱਲ ਰਿਹਾ ਤੁਹਾਡੇ ਅੰਦਰ, ਸਹਿਜ ਧੁਨ। ਬਸ ਉਹ ਉਹਦੇ ਨਾਲ ਜਨਮ ਸਮੇਂ ਲਈ ਵੀ ਟੁੱਟੀ ਸਾਡੀ। ਜਦੋਂ ਉਹਦੇ ਨਾਲ ਮਨ ਜੁੜ ਗਿਆ, ਉਹਦੇ 'ਚੋਂ ਫਿਰ ਅੰਮ੍ਰਿਤ ਰਸ ਆਉਂਦਾ ਸ਼ੁਰੂ। ਅਤੇ ਜੇ ਉਹ ਰਸ ਨਾ ਲਿਆ ਆਪਾਂ, ਜੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਮ ਨਹੀਂ ਛੱਡਦੇ ਫਿਰ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵ ਹੈ। ਧ੍ਰਿਗ ਵੇਖੋ ਕਿੱਡੀ ਵੱਡੀ ਸਤਿਗੁਰ ਝਿੜਕ ਮਾਰੀ ਹੈ। ਕਿਸੇ ਨੂੰ 100 ਵਾਰੀ ਫਿੱਟੇ ਮੂੰਹ ਕਹਿ ਦਿਓ ਨਾ, ਇੱਕ ਧ੍ਰਿਗ ਬਣਦਾ। ਧ੍ਰਿਗ ਜੀਵ ਹੈ, ਧ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ। ਤੁਹਾਡੇ ਵੱਡੇ ਭਾਗ ਹੈ, ਤੁਸੀਂ ਸੰਗਤ 'ਚ ਆ ਗਏ। ਵੱਡਭਾਗੀ ਹਰ ਸੰਗਤ ਪਾਵੇ, ਭਾਗਹੀਣ